ਕੌੜੀ ਸਭ ਕੋ ਆਖੇ ਆਪਣਾ ਜਿਸ ਨਾ ਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਜਰਣ ਰਹੀਐ ਤੇ ਜਗ ਤਾਂ ਕਾਤ ਗਰਮੰਡੀਐ ਬੰਦਾ ਕਿਸ ਨੇ ਆਖੀਐ ਪੜਖ ਰਿਹਾ ਬੁੱਝੀਐ ਮੂਰਖਿਆਂ ਨਾਲ ਨਾ ਲੁੱਝੀ।

ਕਲਾਪ ਹੀ ਤੈ ਧਾਰੀਐ ਦੇਖੈ ਕਿਤੇ ਆਪਣਾ ਧਾਰ ਕੱਚੀ ਪੱਕੀ ਸਾਰੀਐ ਜੋ ਐ ਸੋ ਚਲਸੀ ਸਭ ਕੋਈ ਆਈ ਵਾਰੀਐ ਜਿਸਕੇ ਜੀ ਪ੍ਰਣ ਹੈ ਕਿਉਂ ਸਾਹਿਬ ਮਨੋ ਵਿਸਾਰੀਐ ਆਪਣਾ ਹੱਥੀ ਆਪਣਾ ਆਪ ਹੀ ਕਾਜ ਸਵਾਰੀਐ ਆਪ ਹੀ ਕਾਜ ਸਵਾਰੀਐ।

ਔੜੀ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੁੱਲ ਕੀ ਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛ ਲਾਹੇ ਉੱਪਰ ਘਾਲੀਐ।

ਜਿਹਾ ਜਾਣੇ ਤੇ ਅਮਰ ਤੇ ਵੇਖੋ ਕੋ ਨਿਰਜਾ ਵਸਤੂ ਅੰਦਰ ਵਸਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮਾਂ ਚੱਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿੱਧੇ।

ਮਤ ਤੁਸਨ ਅਗਲੇ ਵਜਬ ਤੁਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰ ਤੰਦਰ ਪਾਏ ਵਜਬ ਗੁਆਏ ਅਗਲਾ ਮਵੇ ਪਾਣਾ ਖਾਏ ਜਿਸ ਦਿੱਤਾ ਖਾਵਣਾ ਤਸ ਕਹੀਏ ਸਾਹ ਵਾਸ ਨਾਲ ਘੁੱਟਣਾ ਚੱਲੀ ਨਾਲ ਖਸਮ ਚੱਲੇ।

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ FM ਬੈਂਡ 103.6 ਮੈਗਾ ਹਰਟਸ। ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ।
1: ਨਮਸਕਾਰ, आकाशवाणी समाचार के साथ मैं मुकेश कुमार बल। भारत और ऑस्ट्रेलिया ने स्वतंत्र और मुक्त हिंद प्रशांत क्षेत्र के लिए सुरक्षा

ਹੁਣੇ ਤੁਸੀਂ ਸੁਣ ਰਹੇ ਸੀ ਗਾਂਧੀ ਚਰਚਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਸਰਵਣ ਕਰਦੇ ਹਾਂ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਉਸ ਪਰਮ ਪਿਤਾ ਦੇ ਨਾਮ ਨਾਲ ਜੁੜੀਏ ਅਤੇ ਭਗਤੀ ਸੰਗੀਤ ਦਾ ਪ੍ਰੋਗਰਾਮ ਸਰਵਣ ਕਰੀਏ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

0: ਉਹ ਆਪਾਂ ਨੂੰ ਖੇਤੀਬਾੜੀ ਦੇ ਨਾਲ ਹੁਣ ਤੋਰਨੇ ਪੈਣੇ ਆ, ਜੋੜਨੇ ਪੈਣੇ ਆ, ਕਿਉਂਕਿ ਬਹੁਤ ਸਾਰੇ ਰਵਾਇਤੀ ਕਿੱਤੇ ਧੰਦੇ ਐਸੇ ਸੀ ਜਿਨ੍ਹਾਂ ਤੋਂ ਅਸੀਂ ਸਮੇਂ ਦੇ ਲਿਹਾਜ਼ ਦੇ ਨਾਲ ਜ਼ਿਆਦਾਤਰ ਫਸਲਾਂ ਵੱਲ ਰੁਝੇਵੇਂ ਪਾ ਕੇ ਉਹਨਾਂ ਨੂੰ ਛੱਡ ਚੁੱਕੇ ਹਾਂ, ਕਿਉਂਕਿ ਉਹ ਰਵਾਇਤੀ ਕਿੱਤੇ ਧੰਦੇ ਚਾਹੇ ਛੋਟੇ ਸੀ ਚਾਹੇ ਵੱਡੇ ਸੀ, ਉਹ ਕਿਤੇ ਨਾ ਕਿਤੇ ਸਾਡੇ ਨਾਲ ਸਿੱਧੇ ਤੌਰ 'ਤੇ ਸੰਬੰਧ ਰੱਖਦੇ ਸੀ।
1: ਹਾਂ, ਖਾਸ ਕਰਕੇ ਖੁਰਾਕ ਦੇ ਪੱਖੋਂ ਲਈਏ ਤਾਂ
0: ਬਿਲਕੁਲ।
1: ਹਾਂ ਜੀ, ਹੁਣ ਦੇਖੋ, ਇੱਕ ਤਾਂ ਹੁੰਦੀ ਖੁਰਾਕ ਵੀ ਜੇ ਡਾਕਟਰ ਨੇ ਕਿਹਾ ਉਦੋਂ ਹੀ ਖਾਣੀ, ਇੱਕ ਹੁੰਦਾ ਕਿ ਉਹਨੂੰ ਆਪਣੇ ਹੀ ਖੁਰਾਕ ਦਾ ਹਿੱਸਾ ਬਣਾਓ।
0: ਬਿਲਕੁਲ,
1: ਖਾਸ ਕਰਕੇ ਸ਼ਹਿਦ ਲੈ ਲਓ, ਵੀ ਇਹ ਨਹੀਂ ਵੀ ਡਾਕਟਰ ਨੇ ਕਿਹਾ ਵੀ ਉਦੋਂ ਹੀ ਲੈਣਾ।
0: ਆਹੋ,
1: ਇਹ ਜਿਹੜਾ ਸ਼ਹਿਦ ਆ ਨਾ ਰੁੜੀਆ ਰਾਮ ਜੀ, ਇਹਨੂੰ ਆਪਣੇ ਖੁਰਾਕ ਦਾ ਇੱਕ ਅਨਿੱਖੜਵਾਂ ਅੰਗ ਬਣਾ ਲਓ ਕਿ ਰੋਜ਼ ਰੋਜ਼ ਮੈਂ ਇਹਦਾ ਇਸਤੇਮਾਲ ਕਰਨਾ ਹੀ ਕਰਨਾ ਆ।
0: ਕਰਨਾ ਹੈ ਜੀ। ਦੇਖੋ, ਤੁਸੀਂ ਸ਼ਹਿਦ ਦਾ ਜ਼ਿਕਰ ਕੀਤਾ ਸੰਧੂ ਸਾਹਿਬ, ਸ਼ਹਿਦ ਇੱਕ ਐਸੀ ਚੀਜ਼ ਹੈ ਵੀ ਇਹਦੇ ਗੁਣਾਂ ਦੀ ਗਿਣਤੀ ਨਹੀਂ ਹੈ।
1: ਆ,
0: ਇਹਨੂੰ ਅੱਖਾਂ 'ਚ ਵੀ ਪਾ ਲਓ, ਇਹਨੂੰ ਪਿੰਡੇ 'ਤੇ ਲਾ ਲਓ, ਇਹਨੂੰ ਖਾ ਲਓ, ਹੈ ਕਿ ਨਹੀਂ? ਮਤਲਬ ਇਹ ਹਰ ਤਰ੍ਹਾਂ ਨਾਲ ਔਸ਼ਧੀ, ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਔਸ਼ਧੀ ਭਰਪੂਰ ਇਹ ਚੀਜ਼ ਹੈ। ਬਾਹਰਲੇ ਦੇਸ਼ਾਂ 'ਚ ਤਾਂ ਲੋਕੀ ਇਹਨਾਂ ਖੁਰਾਕ ਦੇ ਵਿੱਚ ਸ਼ਾਮਿਲ ਕੀਤਾ ਹੋਇਆ। ਆਪਣੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਭਾਈ ਜਦੋਂ ਡਾਕਟਰ ਸਾਹਿਬ ਨੇ ਕਹਿਣਾ ਵੀ ਇਹਨੂੰ ਸ਼ਹਿਦ ਦਾ ਚਮਚਾ ਦੇ ਦਿਆ ਕਰੋ, ਉਦੋਂ ਹੀ ਦੇਣਾ ਸ਼ਹਿਦ ਦਾ ਚਮਚਾ। ਪਰ ਦੇਖਿਆ ਜਾਵੇ, ਸ਼ਹਿਦ ਇੱਕ ਸੰਪੂਰਨ ਖੁਰਾਕ ਹੈ, ਜਿੱਦਾਂ ਦੁੱਧ ਇੱਕ ਸੰਪੂਰਨ ਖੁਰਾਕ ਹੈ, ਸ਼ਹਿਦ ਵੀ ਇੱਕ ਸੰਪੂਰਨ ਖੁਰਾਕ ਹੈ। ਸੋ ਇਸ ਕਰਕੇ, ਕਿਉਂਕਿ ਜੇ ਇਹਨੂੰ ਖੁਰਾਕ ਦਾ ਹਿੱਸਾ ਬਣਾਵਾਂਗੇ, ਇਹਦੇ ਨਾਲ ਦੋ ਫਾਇਦੇ ਹੋਣੇ ਆ। ਇੱਕ ਤਾਂ ਦੇਖੋ,
1: ਕਈ ਫਾਇਦੇ ਹੋਣੇ, ਮੈਂ ਕਹਿੰਦਾ
0: ਇੱਕ ਤਾਂ ਦੇਖੋ ਜਿਹੜਾ ਸਾਡੇ ਸਰੀਰ ਨੂੰ ਤਾਂ ਫਾਇਦਾ ਹੈ ਹੀ ਹੈ, ਦੂਜਾ ਕਿਤੇ ਧੰਦੇ ਦਾ
1: ਮੰਗ ਵਧੇਗੀ ਚੀਜ਼,
0: ਮੰਗ ਵਧੇਗੀ ਚੀਜ਼।
1: ਜੇ ਜੇ ਉਹ ਚੀਜ਼ ਦੀ ਮੰਗ ਵੱਧਦੀ ਹੈ ਤੇ ਸਾਡਾ ਰੁਝਾਨ ਵੀ ਉਸ ਪਾਸੇ ਵੱਲ ਹੁੰਦਾ ਆ। ਜਿਹੜੇ ਹੁਣ ਦੇਖੋ ਆਪਣੇ ਨਾ ਪੰਜਾਬ ਦੀ ਗੱਲ ਕਰੋ ਰੁੜੀਆ ਰਾਮ ਜੀ, ਤੇ ਸ਼ਹਿਦ ਦੇ ਵਿੱਚ ਆਪਣਾ ਨਾਮ ਆ ਬਹੁਤ ਵੱਡੇ ਪੱਧਰ ਤੇ, ਔਰ ਕੁਆਲਿਟੀ ਦਾ ਜਿਹੜਾ ਸ਼ਹਿਦ ਆ ਨਾ ਉਹ ਸਾਡੇ ਪੰਜਾਬ 'ਚ ਪੈਦਾ ਹੁੰਦਾ ਆ।
0: ਸ਼ਹਿਦ ਸਿਰਫ ਇਕੱਲਾ ਸ਼ਹਿਦ ਹੀ ਨਹੀਂ ਮਿਲਦਾ,
1: ਬਾਹਰ ਮੁਲਕਾਂ 'ਚ ਭੇਜਦੇ ਆ,
0: ਪੋਲਣ ਵੀ ਮਿਲਦਾ, ਰੋਇਲ ਜੈਲੀ ਵੀ ਮਿਲਦੀ ਹੈ। ਸੋ ਇਸ ਕਰਕੇ ਇਹ ਤੋਂ ਸਿਰਫ ਇੱਕ ਚੀਜ਼ ਨਹੀਂ ਹੈ, ਕਈ ਤਰ੍ਹਾਂ ਦੇ ਪਦਾਰਥ ਵੀ ਜਿਹੜੇ ਆਪਾਂ ਸ਼ਹਿਦ ਤੋਂ ਲੈ ਸਕਦੇ ਹਾਂ।
1: ਲੈ ਸਕਦੇ ਹਾਂ। ਦੇਖੋ ਜਦੋਂ ਤੁਸੀਂ ਗੱਲ ਕਰ ਰਹੇ ਸੀ ਨੀ ਵੀ ਚਲੋ ਵੱਡੇ ਪੱਧਰ 'ਤੇ ਨਹੀਂ ਵੀ ਕਰਨਾ, ਕੋਈ ਗੱਲ ਨਹੀਂ, ਆਪਣੇ ਘਰ ਜੋਗਾ ਹੀ ਕੰਮ ਕਰ ਲਓ।
0: ਕਰਦੇ ਸੀ ਜੀ, ਮੈਂ ਉਸੇ ਕਰਕੇ ਤਾਂ ਜ਼ਿਕਰ ਕੀਤਾ ਵੀ ਅੱਗੇ ਘਰਾਂ ਦੇ ਵਿੱਚ ਦੇਖੋ ਖੁੱਲ੍ਹੀ ਥਾਂ ਸੀ, ਘਰਾਂ ਦੇ ਵਿੱਚ ਕਿੱਕਰਾਂ ਵੀ ਹੁੰਦੀਆਂ ਸੀ, ਟਾਹਲੀਆਂ ਵੀ ਹੁੰਦੀਆਂ ਸੀ। ਜ਼ਿਆਦਾਤਰ ਆਪਣੇ ਪਿੰਡਾਂ ਦੇ ਵਿੱਚ ਕਿੱਕਰਾਂ ਟਾਹਲੀਆਂ ਦਾ ਦੇਸੀ ਸ਼ਹਿਦ ਜਿਹੜਾ ਘਰਾਂ ਦਾ ਆਪਣਾ ਹੁੰਦਾ ਸੀ,
1: ਉਹਦਾ ਸਵਾਦ ਵੱਖਰਾ ਹੀ ਹੁੰਦਾ,
0: ਉਹਦਾ ਸਵਾਦ ਵੱਖਰਾ, ਛੋਟੀ ਮੱਖੀ ਦਾ ਸ਼ਹਿਦ ਹੁੰਦਾ ਸੀਗਾ, ਦੇਸੀ ਸ਼ਹਿਦ ਹੁੰਦਾ ਸੀ। ਚਲੋ ਹੁਣ ਕਿਉਂਕਿ ਸਮੇਂ ਦੇ ਲਿਹਾਜ਼ ਨਾਲ ਇਹ ਚੀਜ਼ਾਂ ਜਿਹੜੀਆਂ ਹੈ ਕਿਤੇ ਨਾ ਕਿਤੇ ਗਾਇਬ ਹੋ ਗਈਆਂ, ਪਰ ਹੁਣ ਅਸੀਂ ਡੱਬਿਆਂ ਦੇ ਵਿੱਚ ਜਿਹੜਾ ਹੈ 2-4 ਡੱਬੇ 6 ਡੱਬੇ 5 ਡੱਬੇ ਜਿੰਨੀ ਵੀ ਤੁਹਾਡੀ ਸਮਰੱਥਾ ਹੈ ਉਸ ਲਿਹਾਜ਼ ਨਾਲ ਤੁਸੀਂ ਡੱਬੇ ਜਿਹੜੇ ਹੈ ਉਹ ਰੱਖ ਸਕਦੇ ਹੋ।
1: ਰੱਖ ਸਕਦੇ ਹਾਂ ਜੀ। ਦੇਖੋ ਇੱਕ ਹੋਰ ਇਹਦਾ ਬੜਾ ਫਾਇਦਾ ਹੈ ਸ਼ਹਿਦ ਮੱਖੀਆਂ ਦਾ, ਚਲੋ ਸ਼ਹਿਦ ਤਾਂ ਮਿਲ ਗਿਆ, ਇਹ ਪਰਾਗਣ ਦੇ ਵਿੱਚ ਬੜੀ ਸਹਾਇਤਾ ਕਰਦੀਆਂ ਜੀ, ਜਿੱਥੇ ਰੱਖੀਆਂ ਹੋਣ। ਕਈ ਤਾਂ ਦੇਖੋ ਪੈਸੇ ਦੇ ਕੇ ਕਹਿੰਦੇ ਵੀ ਸਾਡੇ ਰੱਖੋ ਜੀ,
0: ਫਸਲਾਂ ਦਾ ਝਾੜ ਵੱਧ ਹੈ ਜੀ,
1: ਵੱਧ ਆ। ਅਤੇ ਇਹ ਦੇਖੋ ਕਿ ਜੇ ਉਹਦੇ ਆਲੇ ਦੁਆਲੇ ਰੱਖਿਆ ਹੋਵੇ ਅਤੇ ਕਹਿੰਦੇ 20-25% ਝਾੜ 'ਚ
0: ਵਾਧਾ
1: ਦੇਖਿਆ ਗਿਆ ਹੈ, ਕਿਉਂਕਿ ਇਹਨੇ ਆਪਣਾ ਜਦੋਂ ਸ਼ਹਿਦ ਵੀ ਇਕੱਠਾ ਕਰਕੇ ਆਉਣਾ ਇੱਕ ਫੁੱਲ ਤੋਂ ਦੂਸਰੇ ਫੁੱਲ 'ਤੇ ਜਾਣਾ, ਤਾਂ ਆਪੇ ਉਹ ਪਰਾਗਣ ਦਾ ਕੰਮ ਵੀ ਨਾਲ ਨਾਲ ਕਰੀ ਜਾਣਾ ਜੀ, ਆਪੇ ਹੋਈ
0: ਜਾਣਾ। ਇਸੇ ਕਰਕੇ ਸੰਧੂ ਸਾਹਿਬ ਜਿਹੜੀ ਤੁਸੀਂ ਜ਼ਿਕਰ ਕੀਤਾ ਨਾ, ਬੜੀ ਮਹੱਤਵਪੂਰਨ ਗੱਲ ਹੈ, ਵਾਰ ਵਾਰ ਆਪਾਂ ਬੇਨਤੀ ਵੀ ਕਰਦੇ ਹਾਂ ਵੀ ਭਾਈ ਜਦੋਂ ਤੁਸੀਂ ਆਹ ਜਿਹੜੀਆਂ ਕੀੜੇ ਮਾਰ ਜ਼ਹਿਰਾਂ ਹੈ ਜਾਂ ਨਦੀਨ ਨਾਸ਼ਕਾਂ ਦੇ ਆਪਾਂ ਸਪਰੇਅ ਕਰਦੇ ਹਾਂ, ਥੋੜ੍ਹਾ ਜਿਹਾ ਸਾਨੂੰ ਇਹਨਾਂ ਦਾ ਸ਼ਹਿਦ ਮੱਖੀਆਂ ਦਾ ਵੀ ਧਿਆਨ ਰੱਖਣਾ ਚਾਹੀਦਾ,
1: ਮੌਸਮ ਦਾ ਦੇਖ ਕੇ
0: ਕਿਉਂਕਿ ਪਰ ਪਰਾਗਣ ਜਿਹਦਾ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਉਸ ਸਮੇਂ ਦੇ ਉੱਤੇ ਅਸੀਂ ਨਾ ਕਰੀਏ ਜਿਸ ਇਹਨਾਂ ਦੀ ਆਮਦ ਜਿਹੜੇ ਟਾਈਮ 'ਤੇ ਹੁੰਦੀ ਹੈ।
1: ਬਿਲਕੁਲ,
0: ਬਚਾਉਣਾ ਬੜਾ ਜ਼ਰੂਰੀ ਹੈ। ਸੋ ਇਸ ਕਰਕੇ ਕਈ ਚੀਜ਼ਾਂ ਦੇ ਧਿਆਨ ਵੀ ਰੱਖਣੇ ਹੈ ਆਪਾਂ, ਕਿਉਂਕਿ ਮੌਸਮ ਦੇ ਲਿਹਾਜ਼ ਨਾਲ ਦੇਖੋ ਮੌਸਮ ਬਦਲਦਾ ਹੈ, ਉਹਦਾ ਪ੍ਰਭਾਵ ਸੁਭਾਵਿਕ ਹੈ ਹਰ ਇੱਕ ਚੀਜ਼ 'ਤੇ ਪੈਂਦਾ।
1: ਉਹ ਜਿੱਦਾਂ ਦੇਖੋ ਹੁਣ ਅਸੀਂ ਆਪਣਾ ਬੰਦੋਬਸਤ ਕਰਦੇ ਹਾਂ, ਉਸ ਹਿਸਾਬ ਨਾਲ ਫਿਰ ਇਹਨਾਂ ਦਾ ਬਖਸ਼ ਵੀ ਕਰਨਾ ਪੈਂਦਾ ਆ,
0: ਕਰਨਾ ਪੈਂਦਾ ਜੀ।
1: ਇਹ ਵੀ ਜੀ ਆ ਕਿ
0: ਜਿੰਦਾ ਬਿਲਕੁਲ। ਅਤੇ ਪ੍ਰਬੰਧ ਤਾਂ ਮੌਸਮੀ ਕਰਨਾ, ਉਹਦੇ ਨਾਲ ਖੁਰਾਕ ਵੀ ਬਦਲਦੀ ਹੈ ਇਹਨਾਂ ਦੀ, ਖੁਰਾਕ ਦਾ ਵੀ ਬਦਲਾਅ ਮੌਸਮ ਦੇ ਲਿਹਾਜ਼ ਨਾਲ ਇਹਦੀ ਖੁਰਾਕ ਦੇ ਵਿੱਚ ਬਦਲਾਅ ਆਉਂਦਾ ਹੈ। ਅਤੇ ਸਭ ਤੋਂ ਜ਼ਿਆਦਾ ਜਿਹੜਾ ਹੈ ਇੱਕ ਖਾਸ ਚੀਜ਼ ਜਿਹੜੀ ਆਪਾਂ ਕਹਿੰਦੇ ਵੀ ਦੇਖਭਾਲ ਦੇ ਵਿੱਚ ਨਿਖੱਟੂ, ਉਹ ਬਹੁਤ ਜ਼ਿਆਦਾ ਨੁਕਸਾਨ ਕਰਦੇ
1: ਆ, ਹੁੰਦੇ ਆ ਵਿਹਲੜ ਜਿਹੜੇ
0: ਆ ਆਪਣੇ, ਉੱਦਾਂ ਵੀ ਘਰਾਂ 'ਚ ਨਿਆਣਾ ਜਿਹੜਾ ਨਾ ਕੰਮ ਕਰੇ ਉਹਨੂੰ ਖੱਟੂ ਕਹਿੰਦੇ ਆ। ਚਲੋ ਉਹ ਤਾਂ ਨਾ ਤੱਕ ਸੀਮਤ ਹੈ, ਉਹ ਤਾਂ ਕਦੇ ਨਹੀਂ ਖੱਟੂ ਤੇ ਕਦੇ ਤਾਂ ਖੱਟੂ, ਇਹਨਾਂ ਦੇ ਨਖੱਟੂ ਤਾਂ ਫਿਰ ਸਾਰਿਆਂ ਨੂੰ ਨਖੱਟੂ ਕਰਨ ਵਾਲਾ ਕੰਮ ਹੋ ਜਾਂਦਾ ਜੀ।
1: ਆ ਫਿਰ ਉਹਦਾ ਬੰਦੋਬਸਤ ਵੀ ਕਰ ਲਓ ਨਾਲ ਨਾਲ,
0: ਕਰਨਾ ਚਾਹੀਦਾ ਬਹੁਤ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁਲਿਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ, ਸ਼ੁਕਰ ਮਾਲਕ ਦਾ। ਦੇਖੋ ਸੰਧੂ ਸਾਹਿਬ, ਆਪਾਂ ਹਮੇਸ਼ਾ ਹੀ ਜਦੋਂ ਬੈਠਕ 'ਚ ਬਹਿੰਦੇ ਹਾਂ ਜ਼ਿਕਰ ਕਰਦੇ ਹਾਂ ਕਿ ਭਾਈ ਜਿਹੜੇ ਰਵਾਇਤੀ ਕੰਮ

0: ਪ੍ਰਬੰਧ ਹੈ ਜੀ ਜਿਹੜੇ ਸਾਨੂੰ ਇਹ ਕਰਨੇ।
1: ਦੇਖੋ ਆਪਣਾ ਰੁੜੀਆ ਰਾਮ ਜੀ ਕਿ ਜਿਹੜਾ ਸ਼ਹਿਦ ਮੱਖੀਆਂ ਦੀ ਗੱਲ ਆ ਨਾ, ਇਹਨਾਂ ਦਾ ਇੱਕ ਸਮਾਜ ਆ।
0: ਹਾਂ,
1: ਜਿੱਦਾਂ ਹੁਣ ਸਾਡੇ ਦੇਖੋ ਕਾਮੇ ਵੀ ਹੁੰਦੇ ਆ, ਇਹਨਾਂ ਦੇ ਵੀ ਕਾਮੇ ਹੁੰਦੇ,
0: ਕਾਮੇ ਹੁੰਦੇ ਆ ਜੀ,
1: ਫੌਜੀ ਵੀ ਹੁੰਦੇ ਆ,
0: ਫੌਜੀ ਵੀ ਹੁੰਦੇ ਆ, ਬਿਲਕੁਲ ਸਹੀ ਗੱਲ।
1: ਤੇ ਰਾਣੀ ਮੱਖੀ ਦੇ ਆਲੇ ਦੁਆਲੇ ਜਿਹੜਾ ਹੈ ਸਾਰਾ ਉਹ ਜਿਹੜਾ
0: ਤਾਣਾ ਬਾਣਾ ਚੱਲਦਾ ਜੀ,
1: ਕੁਨਬਾ
0: ਜਿਹਨੂੰ ਕਹਿ ਸਕਦੇ ਆ।
1: ਬਿਲਕੁਲ ਬਿਲਕੁਲ,
0: ਰਾਣੀ ਮੱਖੀ ਦਾ ਮਤਲਬ ਰਾਣੀ ਮੱਖੀ ਹੈ।
1: ਹਾਂ, ਵਾਕਈ ਉਹ ਰਾਇਲ ਜੈਲੀ ਖਾਂਦੀ ਹੈ।
0: ਖਾਂਦੀ ਹੈ ਜੀ, ਖਾਂਦੀ ਹੈ, ਸਹੀ ਗੱਲ।
1: ਤੇ ਵਧੀਆ ਤਰੀਕੇ ਨਾਲ, ਕਿਉਂਕਿ ਉਹਨੇ ਆਪਣਾ ਸਾਰਾ ਕੁਟੁੰਬ ਨੂੰ ਇੱਕ ਜਿੰਨਾ ਕਿ ਇਕੱਠਾ ਰੱਖਣਾ ਹੈ ਜੀ, ਉਹ ਨਹੀਂ ਰਹੀ।
0: ਹਾਂ ਬਿਲਕੁਲ,
1: ਰਾਜਾ ਨਹੀਂ ਰਿਹਾ ਤੇ ਫਿਰ ਕੁਟੁੰਬ ਨੇ ਕੀ ਕਰਨਾ ਹੈ?
0: ਕਰਨਾ ਹੈ, ਸਹੀ ਗੱਲ, ਬਿਲਕੁਲ ਸਹੀ ਗੱਲ ਹੈ।
1: ਇਸ ਕਰਕੇ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਜਿਹੜੀ ਸ੍ਰਿਸ਼ਟੀ ਦੀ ਰਚਨਾ ਕੀਤੀ ਗਈ ਹੈ। ਤੇ ਬਾਹਰਲੇ ਮੁਲਕਾਂ ਦੀ ਗੱਲ ਕਰੋ ਤਾਂ ਸਾਡਾ ਸ਼ਾਇਦ ਜਾਂਦਾ ਹੈ ਉੱਥੇ ਮੁਲਕਾਂ 'ਚ,
0: ਜਾਂਦਾ ਹੈ। ਦੂਸਰਾ ਹੁਣ ਤਾਂ ਦੇਖੋ ਸੰਧੂ ਸਾਹਿਬ, ਇੱਕ ਤਾਂ ਸਮਾਂ ਸੀ ਜਿੱਦਾਂ ਆਪਾਂ ਪਹਿਲੀਆਂ ਜ਼ਿਕਰ ਕਰੀਏ ਵੀ ਪਹਿਲੇ ਤਾਂ ਸਾਨੂੰ ਸਹਿਤ ਦਾ ਮਖੀਲ ਲਾਉਣਾ ਜਾਂ ਚੋਣਾ ਹੀ ਔਖਾ ਸੀਗਾ। ਹੁਣ ਤਾਂ ਮਸ਼ੀਨਰੀ ਐਸੀ ਆ ਗਈ ਹੈ, ਤਕਨੀਕਾਂ ਐਸੀਆਂ ਆ ਗਈਆਂ ਹੈ ਕਿ ਆਪਾਂ ਨੇ ਜਦੋਂ ਸ਼ਹਿਦ ਕੱਢਣਾ ਹੈ ਉਸ ਲਿਹਾਜ਼ ਨਾਲ ਕੱਪੜੇ ਹੈ, ਹੈ ਨਾ, ਉਸ ਲਿਹਾਜ਼ ਨਾਲ ਆਪਣੇ ਸਰੀਰ ਨੂੰ ਢੱਕਣਾ ਹੈ।
1: ਜਾਲੀਆਂ ਆ ਗਈਆਂ,
0: ਜਾਲੀਆਂ ਆ ਗਈਆਂ ਹੈ,
1: ਕਿਉਂਕਿ ਜਿਹੜੀ ਨਾ ਸਿੱਧੀ ਮੂੰਹ ਨੂੰ ਪੈਂਦੀ ਹੈ,
0: ਪੈਂਦੀ ਪੈਂਦੀ।
1: ਉਸ ਹਿਸਾਬ ਦੇ ਜਿਹੜੇ ਹੁਣ ਯੰਤਰ ਆ ਗਏ ਕਿ ਆਪਣਾ ਉਹ ਜਾਲੀ ਜਿੱਦਾਂ ਕਹਿੰਦੇ ਆ, ਜਾਲੀ ਮੂੰਹ 'ਤੇ ਪਾ ਲਓ, ਹੱਥਾਂ 'ਤੇ ਵੀ ਪਾ ਸਕਦੇ ਹੈਗੇ ਆ ਤਾਂ ਕਿ ਲੜੇ ਨਾ।
0: ਬਿਲਕੁਲ,
1: ਕਈ ਤਾਂ ਦੇਖੋ ਮੈਂ ਆਪਣਾ ਦੇਖਦਾ ਹੁੰਦਾ ਰੁੜੀਆ ਰਾਮ ਜੀ ਕਿ ਵਿਦੇਸ਼ਾਂ ਦੇ ਵਿੱਚ ਤਾਂ ਲੋਕ ਆਪਣੇ ਸਰੀਰ 'ਤੇ ਉਹ ਲਿਖਾਉਂਦੇ ਵੀ ਹੈ, ਦਿਖਾਉਂਦੇ ਆ, ਦੇਖੋ ਜੀ ਕਿੰਨਾ ਆਪਣੇ ਮੱਖੀਆਂ ਵਾਲੇ ਸਰੀਰ 'ਤੇ ਚਿੰਬੜ ਜਾਂਦੀਆਂ ਬੰਦਿਆਂ ਦੇ, ਇੰਨਾ ਪ੍ਰਿਆ ਜਿਹੜਾ ਆਪਸ ਵਿੱਚ ਪ੍ਰਿਆਮ ਹੁੰਦਾ ਹੈ।
0: ਹਾਂ ਬਿਲਕੁਲ ਬਿਲਕੁਲ, ਦੇਖੋ ਇਹ ਨੇੜਤਾ ਹੈ ਨਾ, ਜੇ ਆਪਾਂ ਕਿਸੇ ਜੀਵ ਨਾਲ ਉਹਦੀ ਖਾਦ ਖੁਰਾਕ ਦਾ ਉਹਦੀ ਦੇਖਭਾਲ ਦਾ ਪ੍ਰਬੰਧ, ਹੁਣ ਆਪਣੇ ਪਸ਼ੂ ਲਵੇਰੇ ਦੇਖ ਲਓ ਜੀ, ਲਵੇਰਿਆਂ ਨੂੰ ਤੁਸੀਂ ਬਾਜ ਮਾਰੋ ਲਵੇਰਾ ਕੰਨ ਚੁੱਕ ਲੈਂਦਾ ਜਿਹੜੇ ਲਵੇਰੇ ਦਾ ਤੁਸੀਂ ਨਾਂ ਰੱਖਿਆ ਹੁੰਦਾ, ਇੰਨਾ ਜ਼ਿਆਦਾ, ਹਾਲਾਂਕਿ ਸਾਡੀ ਉਹ ਭਾਸ਼ਾ ਨਹੀਂ ਸਮਝਦਾ,
1: ਪਰ
0: ਮਾਲਕ ਨੇ ਉਹਨੂੰ ਕੁਛ ਨਾ ਕੁਛ ਐਸੀ ਤਾਂ ਬਖਸ਼ਿਸ਼ ਕੀਤੀ ਹੋਈ ਹੈ ਨਾ, ਸਮਝ ਤਾਂ ਦਿੱਤੀ ਹੋਈ ਹੈ ਨਾ। ਸੋ ਇਹ ਜੀਵ ਤਾਂ ਜਿਹੜਾ ਵੀ ਹੈ, ਜਿੱਦਾਂ ਤੁਸੀਂ ਜ਼ਿਕਰ ਕੀਤਾ, ਜਿਹੜਾ ਜ਼ਿੰਦਾ ਜੀਵ ਹੈ ਉਹਨੂੰ ਸਮਝ ਹੈ। ਸੋ ਇਸ ਕਰਕੇ ਜਿੱਦਾਂ ਆਪਾਂ ਕਹਿੰਦੇ ਹਾਂ ਕਿ ਸਾਨੂੰ ਸਮਝ ਇਹ ਦਿੱਤੀ ਹੈ ਮਾਲਕ ਨੇ ਕਿ ਅਸੀਂ ਇਹਨਾਂ ਦੀ ਪਰਵਰਿਸ਼ ਕਿੱਦਾਂ ਕਰਨੀ ਹੈ, ਇਹਨਾਂ ਦਾ ਪਾਲਣ ਪੋਸ਼ਣ ਕਿੱਦਾਂ ਕਰਨਾ ਹੈ, ਮੌਸਮੀ ਪ੍ਰਬੰਧ ਕਿੱਦਾਂ, ਸਮੇਂ ਦੇ ਲਿਹਾਜ਼ ਨਾਲ, ਹੇਰ ਫੇਰ ਦੇ ਲਿਹਾਜ਼ ਨਾਲ ਕਿਹੜੇ ਕਿਹੜੇ ਆਪਾਂ ਕੰਮ ਕਰਨੇ ਹੈ। ਹੁਣ ਤਕਨੀਕੀ ਕਿੱਤਾ ਧੰਦਾ ਹੋ ਗਿਆ ਇਹ, ਅਤੇ ਇੱਕ ਤਾਂ ਵੱਡੀ ਗੱਲ ਹੈ ਵੀ ਹੁਣ ਜਿੱਦਾਂ ਆਪਾਂ ਆਏ ਵਿੱਚ ਇਹ ਘਰਾਂ ਦੇ ਵਿੱਚ ਆਪਾਂ ਦੋ ਚਾਰ ਡੱਬੇ ਰੱਖ ਕੇ ਵੀ ਆਪਾਂ ਘਰ ਦੇ ਪੱਧਰ ਦੇ ਉੱਤੇ ਜਿਹੜਾ ਛੋਟਾ ਮੋਟਾ ਕੰਮ, ਤੁਸੀਂ ਪਿੰਡ 'ਚ ਰਹਿੰਦੇ ਹੋ ਹੈ ਨਾ, ਤੁਹਾਡੇ ਕੋਲ ਜਗ੍ਹਾ, ਕਿਉਂਕਿ ਪਿੰਡਾਂ ਦੇ ਵਿੱਚ ਸਾਡੇ ਕੋਲ ਬਫਰ ਜਗ੍ਹਾ ਹੁੰਦੀ ਹੈ, ਤੁਸੀਂ ਚਾਰ ਪੰਜ ਡੱਬੇ ਰੱਖੇ ਹੋਏ ਆ, ਤੁਸੀਂ ਆਪ ਵੀ ਖਾਓ, ਆਪਣੇ ਘਰੇ ਅੱਗੇ ਆਪਣਾ ਕੁਰਸੀ ਮੇਜ਼ ਲਾ ਕੇ ਬਹਿ ਜਾਓ, ਦੋ ਚਾਰ ਡੱਬੇ ਉੱਥੇ ਵੇਚ ਦਿਓ।
1: ਬਿਲਕੁਲ ਬਿਲਕੁਲ, ਕੰਮ ਕੀਤਾ ਜਾ ਸਕਦਾ,
0: ਕੰਮ ਕੀਤਾ ਜਾ ਸਕਦਾ ਹੈ, ਕਿਉਂਕਿ ਸਾਡੇ ਕੋਲ 12 ਮਹੀਨੇ 30 ਦਿਨ ਦੀ ਚੱਲਤ ਤਾਂ ਸੰਧੂ ਸਾਹਿਬ ਹੈ ਨਹੀਂ ਖੇਤੀ 'ਚ, ਅਤੇ ਟਾਈਮ ਹੁੰਦਾ ਹੈ। ਇੱਕ ਤਾਂ ਦੇਖੋ ਵੀ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤਾਂ ਸਾਡਾ ਟਾਈਮ ਲੰਘਦਾ ਹੈ, ਕੋਈ ਸੱਜਣ ਮਿੱਤਰ ਆਊਗਾ, ਸ਼ਹਿਦ ਦੀ ਡੱਬੀ ਲਊਗਾ, ਤੁਹਾਨੂੰ ਡਰੈਸ ਦੇਊਗਾ, ਤੁਹਾਡਾ ਡਰੈਸ ਲਊਗਾ, ਇਹ ਵੀ ਤਾਂ ਹੈ ਨਾ,
1: ਲੈ ਹੈਗਾ,
0: ਵਾਕਫੀਅਤ ਵੀ ਵੱਧਦੀ ਹੈ।
1: ਗੱਲ ਹੋ ਜਾਂਦੀ ਕਿ ਜੇ ਅਸੀਂ ਵਧੀਆ ਚੀਜ਼ ਪੈਦਾ ਕਰਾਂਗੇ ਤਾਂ ਗੱਲ ਬਣਦੀ ਹੈਗੀ।
0: ਬਿਲਕੁਲ ਬਿਲਕੁਲ, ਚੱਲੀਏ ਜੀ ਫਿਰ ਆਪਾਂ।
1: ਜੈ ਹਿੰਦ ਜੀ,
0: ਜੈ ਹਿੰਦ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸਰਵਣ ਕਰਦੇ ਹਾਂ ਰਾਮਚਰਿਤ ਮਾਨਸ 'ਚੋਂ ਲਿਆ ਲੜੀਵਾਰ ਪਾਠ ਮਾਨਸ ਗਾਨ। ਅੱਜ ਤੁਸੀਂ ਇਸ ਦੀ 130ਵੀਂ ਕੜੀ ਸੁਣੋਗੇ।
1: एपिसोड नंबर 130 130।

ਹੁਣੀ ਤੁਸੀਂ ਸੁਣ ਰਹੇ ਸੀ ਮਾਨਸ ਗਾਨ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਹੁਣ ਸੁਣੀਏ ਪਰਿਚੇ ਤਹਿਤ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸੱਤ ਵੱਜ ਕੇ 2 ਮਿੰਟ 'ਤੇ ਪ੍ਰੋਗਰਾਮ ਹੋਏਗਾ ਮੋਰਨਿੰਗ ਇਨਫੋਰਮੇਸ਼ਨ ਪ੍ਰੋਗਰਾਮ ਸੋਹਣੀ ਸਵੇਰ। 8 ਵੱਜ ਕੇ 40 ਮਿੰਟ 'ਤੇ ਪ੍ਰੋਗਰਾਮ ਹੋਏਗਾ ਮਹਿਕ ਪੰਜਾਬ ਦੀ, ਜਿਸ ਵਿੱਚ ਤੁਸੀਂ ਸੁਣੋਗੇ ਪੰਜਾਬੀ ਫਿਲਮ ਮਿਊਜ਼ਿਕ 'ਤੇ ਆਧਾਰਿਤ ਗੀਤ। 9 ਵੱਜ

2 ਮਿੰਟ ਤੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ, ਜਿਸ ਵਿੱਚ ਪੰਡਿਤ ਅਜੇ ਚੱਕਰਵਰਤੀ ਦਾ ਸ਼ਾਸਤਰੀ ਗਾਇਨ ਸੁਣੋਗੇ ਤੇ ਰਾਗ ਮੇਘ। ਸਾਢੇ 9 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਗਜ਼ਲਾਂ। 10:02 ਤੇ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼। ਗਿਆਰਾਂ ਵੱਜ ਕੇ 5 ਤੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ। 12:05 ਤੇ ਵਸਦੇ ਫੇੜੇ ਪ੍ਰੋਗਰਾਮ 'ਚ ਸੁਣੋਗੇ ਗੁਰਮੀਤ ਖਾਨ ਪੁਰੀ ਦੀ ਵਾਰਤਾ ਉਮਰਾ ਦੇ ਪੈਂਡੇ। ਸੁਰਖੀਆਂ 'ਚ ਔਰਤ ਸਿਲਸਿਲਾ ਪੇਸ਼ ਕੀਤਾ ਜਾਏਗਾ ਅਤੇ ਨਾਲ ਹੀ ਪੇਸ਼ ਕਰਾਂਗੇ ਸਿਲਸਿਲਾ ਗੁਣਕਾਰੀ ਰਸੋਈ। ਫੌਜੀ ਵੀਰਾਂ ਲਈ ਪ੍ਰੋਗਰਾਮ 1:15। ਦੁਪਹਿਰ 2:30 ਰੰਗਲੀ ਧਰਤੀ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਬਰਜਿੰਦਰ ਮਚਲਾ ਜੱਟ ਦੇ ਗਾਏ ਲੋਕ ਗੀਤ। ਸ਼ਾਮ 4:02 ਤੇ ਸੂਫੀਆਨਾ ਕਲਾਮ ਸਮਾਤ ਫਰਮਾਓਗੇ ਉਸਤਾਦ ਜਗੀਰ ਸਿੰਘ ਦੀ ਆਵਾਜ਼ ਵਿੱਚ। ਸ਼ਾਮ 4:30 ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਪੇਸ਼ ਕੀਤਾ ਜਾਏਗਾ। ਗੁਰਬਾਣੀ ਵਿਚਾਰ ਸੁਣੋਗੇ ਸ਼ਾਮ 5:30। ਦਿਹਾਤੀ ਪ੍ਰੋਗਰਾਮ ਸ਼ਾਮ 6:30 ਹੋਏਗਾ, ਜਿਸ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਨਾਲ ਹੀ ਪ੍ਰਸਾਦਾਂ 'ਚ ਢੁੱਕਵਾਂ ਮੱਛੀ ਪਾਲਣ ਪ੍ਰਬੰਧ ਬਾਰੇ ਦੱਸਣਗੇ ਡਾਕਟਰ ਸਰਬਜੀਤ ਕੌਰ। ਸਬਰੰਗ ਪ੍ਰੋਗਰਾਮ 7:40 ਤੇ ਕਲਾਮ ਪੇਸ਼ ਕਰਨਗੇ ਜਗਦੀਸ਼ ਚੰਦਰ ਜੋਸ਼ੀ। ਜ਼ਿੰਦਗੀ ਹਸੀਨ ਹੈ ਪ੍ਰੋਗਰਾਮ 8:00। ਰਾਤ 9:30 ਸ਼ਬਦ ਗਾਇਨ ਦਾ ਪ੍ਰੋਗਰਾਮ ਹੋਏਗਾ। ਦਸ ਵੱਜ ਕੇ 2 ਮਿੰਟ ਤੇ ਪ੍ਰੋਗਰਾਮ ਸੁਣ ਸ਼ਨਕਾਰ। ਸਮਾਚਾਰ ਖਬਰਾਂ ਆਪੋ ਆਪਣੇ ਸਮੇਂ ਤੇ ਸੁਣੋਗੇ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ ਤੇ ਮੋਬਾਈਲ ਐਪ ਨਿਊਜ਼ ਔਨ ਏਅਰ ਤੇ ਵੀ ਸੁਣ ਸਕਦੇ ਹੋ। ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਸੰਸਕ੍ਰਿਤ ਸਮਾਚਾਰ।

0: ਕੇਂਦਰ ਸੜਕ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਖੇਤਰ ਲਈ ਸਾਫ਼ ਵਿਕਲਪ ਈਰਦਨ ਤੇ ਉੱਨਤ ਤਕਨਾਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਹੈ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟਰ ਕੇਂਦਰਾਂ ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਧੁੱਸੀ ਬੰਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਦੀ ਹਦਾਇਤ ਕੀਤੀ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਜੰਮੂ ਕਸ਼ਮੀਰ ਦੇ ਮੰਤਰੀ ਸ੍ਰੀ ਸਤੀਸ਼ ਸ਼ਰਮਾ ਨੇ ਦੋਵਾਂ ਰਾਜਾਂ ਦੇ ਕਿਸਾਨਾਂ ਦੀ ਬਿਹਤਰੀ ਲਈ ਅੰਤਰਰਾਜੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਸਰਕਾਰ ਨੇ ਸੋਸ਼ਲ ਮੀਡੀਆ ਤੇ ਉਸ ਦਾਅਵੇ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਕਿ ਇਰਾਨ ਨੇ ਭਾਰਤ ਆ ਰਹੇ ਇਕ LPG ਟੈਂਕਰ ਤੇ ਮਿਜ਼ਾਈਲ ਹਮਲਾ ਕੀਤਾ ਸੀ। ਦੱਖਣ ਪੱਛਮੀ ਮੌਨਸੂਨ ਪੂਰੇ ਦੇਸ਼ ਵਿਚ ਪਹੁੰਚਿਆ ਤੇ ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰਾਲੇ ਨੇ ਸਾਰੇ ਮਾਨਤਾ ਪ੍ਰਾਪਤ ਰਾਸ਼ਟਰੀ ਖੇਡ ਸੰਘਾਂ ਨੂੰ ਓਲੰਪਿਕ ਯੋਗਤਾ ਤੇ ਚੋਣ ਮਾਰਗ ਪ੍ਰਕਾਸ਼ਿਤ ਕਰਨ ਦਾ ਨਿਰਦੇਸ਼ ਦਿੱਤਾ ਜਿਸ ਵਿਚ ਲਾਸ ਏਂਜਲਿਸ 2028 ਓਲੰਪਿਕ ਖੇਡਾਂ ਲਈ ਅਥਲੀਟਾਂ ਦੀ ਚੋਣ ਲਈ ਅਪਣਾਏ ਜਾਣ ਵਾਲੇ ਮਾਪਦੰਡ ਤੇ ਪ੍ਰਕਿਰਿਆ ਸ਼ਾਮਲ ਹੈ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਆਕਾਸ਼ਵਾਣੀ ਜਲੰਧਰ ਤੋਂ ਸੋਹਣੀ ਸਵੇਰ ਪ੍ਰੋਗਰਾਮ ਇਸ ਬ੍ਰੇਕ ਤੋਂ ਬਾਅਦ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ।

0: जो कहानियाँ हम सुनते आए देखते आए अब वही वैसी ही कहानी सुनाएगा डिजिटल।
1: डाउनलोड वेव्स OTT ऐप नाउ एंड वॉच फॉर फ्री।
2: ਸੋਨੀਸਵਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ ਜੀ। ਸੁਣਾਓ ਜੀ, ਹਾਲ ਚਾਲ, ਸਿਹਤਾਂ, ਸਾਰਾ ਕੁਝ ਠੀਕ ਠਾਕ ਹੈ ਨਾ? ਚਲੋ ਵਧੀਆ ਗੱਲ ਹੈ। ਅੱਜ ਸਵੇਰੇ ਸਵੇਰੇ ਤੁਸੀਂ ਇੱਕ ਕੰਮ ਬਹੁਤ ਵਧੀਆ ਕੀਤਾ, ਜਿਹੜਾ ਅੱਧਾ ਪੌਣਾ ਘੰਟਾ ਸੈਰ ਕਰ ਆਏ ਹੋ। ਇਸ ਸੈਰ ਨਾਲ ਤੁਹਾਡਾ BP ਕੰਟਰੋਲ 'ਚ ਰਹੇਗਾ, ਵਜ਼ਨ ਘਟਾਉਣ ਦਾ ਜੋ ਟੀਚਾ ਤੁਸੀਂ ਮਿੱਥਿਆ ਸੀ ਨਾ, ਉਹ ਪੂਰਾ ਹੋ ਜਾਏਗਾ। ਅਤੇ ਜੇ ਸੈਰ ਤੁਹਾਡੀ ਨਾ ਛੁੱਟਣ ਵਾਲੀ ਆਦਤ ਬਣ ਗਈ ਨਾ, ਤਾਂ ਫਿਰ ਸਾਰੀ ਉਮਰ ਤੁਸੀਂ ਊਰਜਾ ਅਤੇ ਉਤਸ਼ਾਹ ਨਾਲ ਭਰੇ ਰਹੋਗੇ, ਜ਼ਿੰਦਗੀ 'ਚ ਕੰਮ ਹੀ ਨਹੀਂ ਲੱਗਣਾ। ਤੇ ਜੇ ਸੈਰ ਤੁਸੀਂ ਪਾਰਕ ਵਿੱਚ ਫੁੱਲ ਬੂਟਿਆਂ ਦੇ ਰੁੱਖਾਂ ਦੀ ਸੰਗਤ ਵਿੱਚ ਕੀਤੀ ਹੈ ਨਾ, ਤੇ ਫਿਰ ਤਾਂ ਸੋਨੇ ਤੇ ਸੁਹਾਗਾ ਹੈ। ਰੁੱਖਾਂ ਦੀ ਸੰਗਤ ਤੁਹਾਡੇ 'ਚ ਚਾਹ ਤੇ ਉਤਸ਼ਾਹ ਭਰ ਦਿੰਦਾ। ਤੇ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਹੈ, ਬਕਾਇਦਾ ਇਹਦੇ ਤੇ ਖੋਜ ਹੋਈ ਹੈ। ਚਾਈਨਾ ਦੇ ਇੱਕ ਵਿਗਿਆਨੀ ਨੇ 20 ਸਾਲ ਰੁੱਖਾਂ ਦੀ ਖੋਜ ਕੀਤੀ ਤੇ ਇਹ ਪਾਇਆ ਕਿ ਰੁੱਖ ਇਦਾਂ ਦੇ ਕੈਮੀਕਲਸ ਵਾਤਾਵਰਣ ਵਿੱਚ ਛੱਡਦੇ ਨੇ ਜੋ ਤੁਹਾਡੇ ਖੂਨ ਵਿੱਚ ਜਦੋਂ ਮਿਲਦੇ ਨੇ ਤੇ ਉਹ ਤੁਹਾਡੇ ਅੰਦਰ ਦੇ ਸਟ੍ਰੈਸ ਹਾਰਮੋਨਸ ਨੂੰ ਖਤਮ ਕਰ ਦਿੰਦੇ ਨੇ, ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰ ਦਿੰਦੇ ਨੇ। ਵੇਖ ਲਓ ਜੀ, ਰੁੱਖ ਬੇਜ਼ੁਬਾਨ ਨੇ ਪਰ ਇਹ ਤੁਹਾਡੀ ਊਰਜਾ ਤੇ ਤੰਦਰੁਸਤੀ ਨੂੰ ਬੁਲੰਦ ਜ਼ੁਬਾਨ ਦਿੰਦੇ ਨੇ। ਰੁੱਖਾਂ ਦੀ ਸੰਗਤ 'ਚ ਤੰਦਰੁਸਤੀ ਹੈ। ਤੁਸੀਂ ਜੇ ਰੁੱਖ ਲਾਉਂਦੇ ਹੋ ਤੇ ਇਹ ਤੁਹਾਨੂੰ ਕੋਈ ਮਾਨਸਿਕ ਰੋਗ ਨਹੀਂ ਲੱਗਣ ਦਿੰਦੇ। ਸੋ ਜੀ, ਸਾਨੂੰ ਕੋਈ ਮਾਨਸਿਕ ਰੋਗ ਨਾ ਲੱਗੇ ਇਸ ਲਈ ਅਸੀਂ ਰੁੱਖ ਲਾਈਏ, ਇਹਨਾਂ ਨਾਲ ਦਿਲ ਲਾਈਏ, ਰੋਜ਼ ਥੋੜਾ ਸਮਾਂ ਇਹਨਾਂ ਉੱਤੇ ਲਾਈਏ, ਫਿਰ ਸਾਡੀ ਜ਼ਿੰਦਗੀ 'ਚ ਤੰਦਰੁਸਤੀ ਤੇ ਚਾਹ ਦੇ ਮੇਲੇ ਲੱਗੇ ਰਹਿਣਗੇ। ਫਿਲਹਾਲ ਸੋਹਣੀ ਸਵੇਰ ਪ੍ਰੋਗਰਾਮ 'ਚ ਸੁਰਾਂ ਦਾ ਮੇਲਾ ਲੱਗਣ ਲੱਗਾ। ਇਹ ਗੀਤ ਸੁਣੋ ਤੇ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ ਤੇ ਸੋਹਣੀ ਸਵੇਰ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ।

ਸੌਣ ਦਾ ਮਹੀਨਾ ਅਜੇ ਆਇਆ ਤੇ ਨਹੀਂ, ਪਰ ਮੌਨਸੂਨ ਨੇ ਜ਼ਰੂਰ ਦਸਤਕ ਦੇ ਦਿੱਤੀ ਹੈ ਜੀ। ਬੱਦਲਾਂ ਦਾ ਗਰਜਣਾ ਤੇ ਫਿਰ ਵਰਨਾ ਸਾਨੂੰ ਬੜਾ ਸਕੂਨ ਦਿੰਦਾ। ਬਾਰਿਸ਼ ਦੀਆਂ ਕਣੀਆਂ ਤਪਦੀ ਧਰਤੀ ਤੇ ਜਦੋਂ ਡਿੱਗਦੀਆਂ ਨੇ ਤੇ ਕੁਦਰਤ ਮੌਲ ਜਾਂਦੀ ਹੈ। ਫੁੱਲ ਬੂਟੇ ਖੁਸ਼ੀ ਵਿੱਚ ਝੂਮ ਉੱਠਦੇ ਨੇ, ਸਾਡਾ ਮਨ ਉਤਸਾਹ ਨਾਲ ਭਰ ਜਾਂਦਾ। ਤੁਹਾਨੂੰ ਦੱਸਾਂ ਜੀ, ਕੁਝ ਸ਼ਖਸੀਅਤਾਂ ਬੱਦਲਾਂ ਵਰਗੀਆਂ ਹੀ ਹੁੰਦੀਆਂ ਨੇ। ਸੇਵਾ ਭਾਵ ਦੇ ਜਜ਼ਬੇ ਨਾਲ ਜਦੋਂ ਉਹ ਸਮਾਜ ਤੇ ਆਪਣੇ ਗਿਆਨ ਦੀ ਬਾਰਿਸ਼ ਕਰਦੀਆਂ ਨੇ ਨਾ, ਤੇ ਲੋਕਾਂ ਦੇ ਮਨਾਂ ਨੂੰ ਠੰਡਕ ਤੇ ਸਕੂਨ ਪਹੁੰਚਾਉਂਦੀਆਂ ਨੇ। ਬਨਾਰਸ ਦੇ ਡਾਕਟਰ ਤਪਨ ਕੁਮਾਰ ਲਾਹੜੀ ਇਦਾਂ ਦੀ ਹੀ ਸ਼ਖਸੀਅਤ ਨੇ। ਡਾਕਟਰ ਤਪਨ ਨੇ ਅਮਰੀਕਾ ਤੇ ਇੰਗਲੈਂਡ ਤੋਂ ਦਿਲ ਦੀ ਡਾਕਟਰੀ ਦੀ ਪੜ੍ਹਾਈ ਕੀਤੀ ਤੇ ਉਹਨਾਂ ਦੇ ਦਿਲ ਵਿੱਚ ਇੰਨੀ ਨਮਰਤਾ ਤੇ ਦਇਆ ਹੈ ਕਿ ਉਹਨਾਂ ਸਾਰੀ ਉਮਰ ਗਰੀਬ ਮਰੀਜ਼ਾਂ ਦੀ ਮੁਫ਼ਤ ਸੇਵਾ ਕੀਤੀ, ਉਹਨਾਂ ਦਾ ਮੁਫ਼ਤ ਇਲਾਜ ਕੀਤਾ। ਦਿਲ ਦੇ ਡਾਕਟਰ ਡਾਕਟਰ ਤਪਨ ਦਾ ਦਿਲ ਇੰਨਾ ਵਿਸ਼ਾਲ ਹੈ ਕਿ ਉਹ ਸਿਰਫ ਆਪਣੇ ਸਾਦਾ ਖਾਣ ਪੀਣ ਜਿੰਨਾ ਪੈਸਾ ਹੀ ਆਪਣੇ ਕੋਲ ਰੱਖਦੇ ਨੇ ਤੇ ਬਾਕੀ ਸਾਰੀ ਤਨਖਾਹ ਗਰੀਬਾਂ ਨੂੰ ਉਹਨਾਂ ਦੇ ਇਲਾਜ ਲਈ ਦਾਨ ਕਰ ਦਿੰਦੇ ਰਹੇ ਨੇ। ਅੱਜ ਕੱਲ੍ਹ ਉਹ ਰਿਟਾਇਰ ਹੋ ਚੁੱਕੇ ਨੇ ਤੇ ਰਿਟਾਇਰਮੈਂਟ ਤੇ ਨਾ ਉਹਨਾਂ ਨੇ ਆਪਣੇ GPF ਦਾ ਵੱਡਾ ਹਿੱਸਾ ਹਸਪਤਾਲ ਨੂੰ ਦਾਨ ਕਰ ਦਿੱਤਾ ਸੀ। ਵੇਖੋ ਜੀ, ਡਾਕਟਰ ਤਪਨ ਹੋਰਾਂ ਦੀ ਜ਼ਿੰਦਗੀ ਨੂੰ ਵੇਖ ਕੇ ਲੱਗਦਾ ਹੈ ਕਿ ਉਹਨਾਂ ਦੇ ਦਿਲ ਤੇ ਇੱਛਾਵਾਂ ਤੇ ਖੁਆਇਸ਼ਾਂ ਦਾ ਕਬਜ਼ਾ ਬਿਲਕੁਲ ਨਹੀਂ ਹੈ। ਉਹਨਾਂ ਦਾ ਦਿਲ ਸੰਤੁਸ਼ਟੀ ਦੇ ਰੰਗ ਵਿੱਚ ਰੰਗਿਆ ਪਿਆ ਹੈ, ਜਿਸ ਕਰਕੇ ਇੰਨੇ ਵੱਡੇ ਹਾਰਟ ਸਰਜਨ ਹੋਣ ਦੇ ਬਾਵਜੂਦ ਉਹਨਾਂ ਬੰਗਲੇ ਗੱਡੀਆਂ ਨਹੀਂ ਬਣਾਈਆਂ, ਬਲਕਿ ਗਰੀਬਾਂ ਦੇ ਨਾਲ ਆਪਣੀ ਸਾਂਝ ਬਣਾਈ, ਇਨਸਾਨੀਅਤ ਦੇ ਨਾਲ ਆਪਣਾ ਰਿਸ਼ਤਾ ਬਣਾਇਆ। ਸਾਲ 2016 ਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ। ਤੇ ਤੁਹਾਨੂੰ ਦੱਸਾਂ ਜੀ ਕਿ ਉਹ ਗਰੀਬਾਂ ਦੇ ਇਲਾਜ ਤੇ ਉਹਨਾਂ ਦੀ ਸੇਵਾ ਕਰਨ ਚ ਇੰਨੇ ਜ਼ਿਆਦਾ ਡੁੱਬੇ ਰਹਿੰਦੇ ਨੇ ਕਿ ਇੱਕ ਵਾਰ ਯੂਪੀ ਦੇ ਚੀਫ ਮਿਨਿਸਟਰ ਯੋਗੀ ਆਦਿੱਤਿਆ ਨਾਥ ਨੇ ਉਹਨਾਂ ਨੂੰ ਮਿਲਣ ਦੀ ਇੱਛਾ ਜਤਾਈ ਤੇ ਉਹਨਾਂ ਨੇ ਨਿਮਰਤਾ ਨਾਲ ਕਿਹਾ ਕਿ ਤੁਹਾਨੂੰ ਮਿਲਣ ਲਈ ਨਾ ਮੇਰੇ ਕੋਲ ਹਸਪਤਾਲ ਦੀ OPD ਚ ਹੀ ਆਉਣਾ ਹੋਏਗਾ, ਮੈਂ ਮਰੀਜ਼ ਛੱਡ ਕੇ ਨਹੀਂ ਜਾ ਸਕਦਾ। ਸੋ ਜੀ, ਇੱਦਾਂ ਦੀਆਂ ਸ਼ਖਸੀਅਤਾਂ ਤੇ ਇੱਦਾਂ ਦੇ ਜਜ਼ਬਿਆਂ ਨੂੰ ਸਲਾਮ ਹੈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸੋਹਣੀ ਸਵੇਰ ਪ੍ਰੋਗਰਾਮ ਦਾ ਮਜ਼ਾ ਤੁਸੀਂ ਆਪਣੇ ਦੋਸਤ ਵੀਰਿੰਦਰ ਦੇ ਨਾਲ ਆਕਾਸ਼ਵਾਣੀ ਜਲੰਧਰ ਤੋਂ ਲੈ ਰਹੇ ਹੋ ਜੀ। ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਗੀਤ ਸੁਣਦੇ ਸੁਣਦੇ ਨਾ ਤੁਹਾਡੇ ਮਨ ਵਿੱਚ ਇਹ ਖਿਆਲ ਆ ਰਹੇ ਨੇ ਕਿ ਅੱਜ ਯਾਰ ਕਿਹੜੇ ਕਿਹੜੇ ਕੰਮ ਕਰਨੇ ਨੇ ਅਤੇ ਕਿੱਦਾਂ ਕਰਨੇ ਨੇ। ਸੁਭਾਵਿਕ ਹੈ ਜੀ, ਬੰਦਾ ਜਦੋਂ ਕੰਮ ਕਰਦਾ ਤਾਂ ਕੰਮ ਦਾ ਫਿਕਰ ਤਾਂ ਉਹਨੂੰ ਹੁੰਦਾ ਹੀ ਹੈ ਨਾ। ਪਰ ਸਾਡੇ ਭੋਲੇ ਨੂੰ ਕਿਸੇ ਕੰਮ ਦਾ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ, ਕਿਉਂਕਿ ਉਹ ਕੁਛ ਕਰਦਾ ਹੀ ਨਹੀਂ। ਇੱਕ ਦਿਨ ਮੈਂ ਭੋਲੇ ਨੂੰ ਕਿਹਾ ਕਿ ਭੋਲੇ ਯਾਰ ਤੂੰ ਕੁਛ ਕਰਦਾ ਕਿਉਂ ਨਹੀਂ, ਅਤੇ ਅੱਗੇ ਭੋਲਾ ਕਹਿੰਦਾ ਕਿ ਯਾਰ ਚੱਕਰ ਇਹ ਹੈ ਕਿ ਰੱਬ ਨੂੰ ਲੱਗ ਰਿਹਾ ਹੈ ਕਿ ਭੋਲਾ ਕੁਛ ਕਰੂਗਾ ਅਤੇ ਮੈਨੂੰ ਲੱਗ ਰਿਹਾ ਕਿ ਰੱਬ ਮੇਰੇ ਲਈ ਕੁਛ ਕਰੂਗਾ। ਬਸ ਇਸੇ ਦੁਚਿੱਤੀ 'ਚ ਨਾ ਨਾ ਮੈਂ ਕੁਛ ਕਰ ਰਿਹਾ ਅਤੇ ਨਾ ਰੱਬ ਮੇਰੇ ਲਈ ਕੁਛ ਕਰ ਰਿਹਾ। ਗੱਲ ਇਹ ਹੈ ਜੀ ਕਿ ਜਿਹਨੇ ਕੁਛ ਨਹੀਂ ਨਾ ਕਰਨਾ ਉਹਨੇ ਕੰਮ ਨਾ ਕਰਨ ਦੇ ਬਹਾਨੇ ਕਰਨੇ ਹੁੰਦੇ ਨੇ। ਪਰ ਸੋਹਣੀ ਸਵੇਰ ਪ੍ਰੋਗਰਾਮ 'ਚ ਹੁਣ ਅਸੀਂ ਉਹ ਕੰਮ ਕਰਨਾ ਜੋ ਇਸ ਵੇਲੇ ਕਰਦੇ ਹੁੰਦੇ ਹਾਂ, ਯਾਨੀ ਕਿ ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ ਜੀ। ਅੱਜ ਦੇ ਦਿਨ ਦਾ ਇਤਿਹਾਸ ਦਾ ਪੰਨਾ ਇਹ ਕਹਿੰਦਾ ਹੈ ਕਿ ਅੱਜ ਹੀ 10 ਜੁਲਾਈ 1973 ਨੂੰ ਬਹਾਮਾਜ਼ ਨੇ ਬ੍ਰਿਟਿਸ਼ ਸ਼ਾਸਨ ਤੋਂ ਪੂਰੀ ਤਰ੍ਹਾਂ ਦੇ ਨਾਲ ਆਜ਼ਾਦੀ ਪ੍ਰਾਪਤ ਕੀਤੀ ਸੀ ਅਤੇ ਉਹ ਰਾਸ਼ਟਰਮੰਡਲ ਦਾ ਹਿੱਸਾ ਬਣ ਗਿਆ ਸੀ। ਅੱਜ ਦੇ ਹੀ ਦਿਨ ਮਸ਼ਹੂਰ ਵਿਗਿਆਨੀ ਨਿਕੋਲਾ ਟੈਸਲਾ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਅਲਟਰਨੇਟਿੰਗ ਕਰੰਟ ਬਿਜਲੀ ਪ੍ਰਣਾਲੀ ਦੀ ਖੋਜ ਕੀਤੀ ਸੀ। ਸਾਲ 1856 'ਚ ਉਹਨਾਂ ਦਾ ਜਨਮ ਹੋਇਆ ਸੀ। ਅੱਜ ਦੇ ਦਿਨ ਸਾਡੇ ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਹੋਰਾਂ ਦਾ ਵੀ ਜਨਮ ਹੋਇਆ ਸੀ। ਸਾਲ 1949 'ਚ ਮੁੰਬਈ 'ਚ ਉਹਨਾਂ ਦਾ ਜਨਮ ਹੋਇਆ ਸੀ, ਜਿਨ੍ਹਾਂ ਨੇ ਟੈਸਟ ਕ੍ਰਿਕਟ ਵਿੱਚ ਸਭ ਤੋਂ ਪਹਿਲਾਂ 10,000 ਦੌੜਾਂ ਬਣਾਉਣ ਦਾ ਮਾਣ ਹਾਸਲ ਕੀਤਾ ਸੀ। ਅੱਜ ਦੇ ਦਿਨ ਨਾ ਜੀ, ਸਾਲ 1913 ਵਿੱਚ ਅਮੈਰੀਕਾ ਦੀ ਕੈਲੀਫੋਰਨੀਆ ਦੀ ਡੈਥ ਵੈਲੀ ਵਿੱਚ ਧਰਤੀ ਦਾ ਸਭ ਤੋਂ ਵੱਧ ਹਵਾ ਦਾ ਤਾਪਮਾਨ 56.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। 10 ਜੁਲਾਈ 1991 ਨੂੰ, ਯਾਨੀ ਅੱਜ ਦੇ ਦਿਨ ਹੀ, ਬੋਰਿਸ ਯੈਲਸਿਨ ਰੂਸ ਦੇ ਇਤਿਹਾਸ ਵਿੱਚ ਪਹਿਲੇ ਜਨਤਕ ਤੌਰ ਤੇ ਚੁਣੇ ਗਏ ਰਾਸ਼ਟਰਪਤੀ ਵਜੋਂ ਉਹਨਾਂ ਨੇ ਅਹੁਦੇ ਦੀ ਸਹੁੰ ਚੁੱਕੀ ਸੀ। ਸੋ ਅੱਜ ਦੇ ਦਿਨ ਦੇ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸਿਆਣੇ ਕਹਿੰਦੇ ਨੇ ਜੀ ਕਿ ਜੇ ਪਿਆਰ ਦੇ ਜਜ਼ਬੇ ਨਾਲ ਤੁਹਾਨੂੰ ਪਿਆਰ ਹੋ ਜਾਏ, ਤੁਹਾਡੇ ਮਨ ਵਿੱਚ ਸਿਰਫ ਤੇ ਸਿਰਫ ਪਿਆਰ ਹੋਵੇ, ਤੇ ਫਿਰ ਤੁਸੀਂ ਜਿੱਧਰ ਜਾਓਗੇ ਉਧਰ ਖੁਸ਼ੀ ਹੋਏਗੀ, ਜਿੱਧਰ ਮੂੰਹ ਕਰੋਗੇ ਉਧਰ ਖੁਸ਼ਹਾਲੀ ਤੁਹਾਡਾ ਸਵਾਗਤ ਕਰੇਗੀ। ਆਪਣੇ ਰਿਸ਼ਤਿਆਂ ਨਾਲ, ਆਪਣੇ ਕੰਮ ਨਾਲ ਜਿਨ੍ਹਾਂ ਨੇ ਪਿਆਰ ਕੀਤਾ ਨਾ, ਉਹਨਾਂ ਨੇ ਇਸ ਧਰਤੀ ਤੇ ਸਵਰਗ ਪਾ ਲਿਆ। ਹੁਣ ਵੇਖੋ, ਸਾਡੇ ਪੰਜਾਬ ਦਾ ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਵਿਭਾਗ ਕਿਸਾਨਾਂ ਨੂੰ ਇਹ ਕਹਿ ਰਿਹਾ ਹੈ ਕਿ ਜੇ ਤੁਸੀਂ ਖੇਤੀ ਦੇ ਨਵੇਂ ਢੰਗ ਤਰੀਕਿਆਂ ਦੇ ਨਾਲ ਪਿਆਰ ਕਰਦੇ ਹੋ, ਅਸੀਂ ਇਹਦੇ 'ਚ ਤੁਹਾਡੀ ਮਦਦ ਕਰਾਂਗੇ। ਹੁਣ ਜੇ ਤੁਸੀਂ ਮਸ਼ਰੂਮਸ ਨਾਲ, ਖੁੰਬਾਂ ਦੇ ਕੰਮ ਦੇ ਨਾਲ ਪਿਆਰ ਕਰਦੇ ਹੋ ਨਾ, ਇਹਦਾ ਯੂਨਿਟ ਲਾਉਂਦੇ ਹੋ, ਤੇ ਯੂਨਿਟ ਲਾਉਣ ਤੇ ਜਿਹੜਾ 2 ਲੱਖ ਰੁਪਏ ਦਾ ਖਰਚਾ ਹੋਣਾ, ਇਹਦੇ 'ਚੋਂ 80,000 ਰੁਪਏ ਦੀ ਸਬਸਿਡੀ ਅਸੀਂ ਤੁਹਾਨੂੰ ਦਿਆਂਗੇ। ਹੁਣ ਵੇਖੋ ਜੀ, ਖੁੰਬਾਂ ਦੇ ਕੰਮ 'ਚ ਪਾਣੀ ਘੱਟ ਲੱਗਦਾ, ਰਕਬਾ ਘੱਟ ਲੱਗਦਾ ਤੇ ਮੁਨਾਫਾ ਵੱਧ ਮਿਲਦਾ। ਸੋ ਖੇਤੀ ਦੇ ਇਦਾਂ ਦੇ ਵੱਖਰੇ ਤਰੀਕਿਆਂ ਨਾਲ ਕੀਤਾ ਪਿਆਰ ਕਿਸਾਨਾਂ ਦਾ

ਅਕਾਲੀ ਦੇ ਨਾਲ ਮਿਲਾਪ ਕਰਾ ਸਕਦਾ। ਤੇ ਇੱਕ ਗੱਲ ਹੋਰ ਅਸੀਂ ਸਾਰੇ ਜਾਣਦੇ ਹਾਂ ਜੀ ਕਿ ਸਾਡੇ ਸਮਾਜ ਦਾ ਖੁਸ਼ਹਾਲੀ ਨਾਲ ਉਦੋਂ ਤੱਕ ਮਿਲਾਪ ਨਹੀਂ ਹੋ ਸਕਦਾ ਜਦੋਂ ਤੱਕ ਸਾਡੇ ਨੌਜਵਾਨ ਨਸ਼ਿਆਂ ਦੀ ਕੈਦ ਚੋਂ ਆਜ਼ਾਦ ਨਹੀਂ ਹੁੰਦੇ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਲੁਧਿਆਣਾ ਵਿੱਚ ਨਾ ਜੀ ਆਪਰੇਸ਼ਨ ਪ੍ਰਹਾਰ 3 ਤਹਿਤ ਲੁਧਿਆਣਾ ਪੁਲਿਸ ਦੀਆਂ 60 ਟੀਮਾਂ ਦੇ 360 ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਤੜਕੇ 4 ਵਜੇ ਕੁਝ ਦਿਨ ਪਹਿਲਾਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਰੇਡ ਕੀਤੀ ਤੇ 132 ਸ਼ੱਕੀ ਬੰਦਿਆਂ ਤੇ ਨਸ਼ਾ ਕਾਰੋਬਾਰ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ। ਨਸ਼ਿਆਂ ਦੇ ਖਿਲਾਫ਼ ਜਿੱਦਾਂ ਸਾਡੀਆਂ ਸੁਰੱਖਿਆ ਫੋਰਸਿਸ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਨੇ ਨਾ, ਅਸੀਂ ਵੀ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਈਏ। ਤੇ ਆਓ ਵੇਖੋ, ਆਓ ਭਾਜੀ ਕਿੰਨੀ ਗਲਤ ਗੱਲ ਕਰਨ ਜਾ ਰਹੇ ਨੇ। ਬ੍ਰੈਡ ਤੇ ਸਬਜ਼ੀ ਲੈਣ ਚੱਲੇ ਨੇ ਪਰ ਆਪਣਾ ਕੱਪੜੇ ਵਾਲਾ ਬੈਗ ਲੈ ਕੇ ਨਹੀਂ ਜਾ ਰਹੇ। ਸੋ ਵੇਖੋ, ਇਹ ਪਲਾਸਟਿਕ ਦੇ ਲਿਫਾਫੇ 'ਚ ਆਪਣਾ ਸਮਾਨ ਲਿਆਉਣਗੇ ਜੋ ਪਲਾਸਟਿਕ ਪ੍ਰਦੂਸ਼ਣ ਵਧਾਏਗਾ। ਸੋ ਜੀ, ਇਹਨਾਂ ਭਾਜੀ ਨੂੰ ਰਿਕੁਐਸਟ ਹੈ, ਭਾਜੀ ਪਲੀਜ਼ ਸਾਡੀ ਬੇਨਤੀ ਹੈ, ਪਿੱਛੇ ਮੁੜੋ ਤੇ ਆਪਣਾ ਕੱਪੜੇ ਵਾਲਾ ਝੋਲਾ ਲੈ ਕੇ ਜਾਓ ਤੇ ਜੋ ਵੀ ਤੁਸੀਂ ਦੁਕਾਨ ਤੋਂ ਲੈਣ ਚੱਲੇ ਹੋ ਨਾ ਇਸ ਝੋਲੇ 'ਚ ਪਾ ਕੇ ਲਿਆਓ। ਪੋਲੀਥੀਨ ਦਾ ਲਿਫਾਫਾ ਨਾ ਇਸਤੇਮਾਲ ਕਰੋ। ਆਪਾਂ ਸਾਰੇ ਜਾਣੇ ਇਹ ਇਰਾਦਾ ਕਰ ਲਈਏ ਕਿ ਪਲਾਸਟਿਕ ਪ੍ਰਦੂਸ਼ਣ ਅਸੀਂ ਨਹੀਂ ਫੈਲਾਉਣਾ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਭੋਲੇ ਨੇ ਇੱਕ ਬੋਰਡ ਤੇ ਪੜਿਆ ਜਿਸ ਤੇ ਲਿਖਿਆ ਸੀ ਕਿ ਜੇ ਘਰ ਵਾਲੀ ਪਰੇਸ਼ਾਨ ਕਰਦੀ ਹੈ ਤੇ ਸਾਨੂੰ ਫੋਨ ਕਰੋ। ਭੋਲੇ ਨੇ ਉਸੇ ਵੇਲੇ ਫੋਨ ਕਰਕੇ ਆਪਣੀ ਪਰੇਸ਼ਾਨੀ ਦੱਸੀ। ਅੱਗਿਓਂ ਫੋਨ ਚੁੱਕਣ ਵਾਲਾ ਕਹਿੰਦਾ ਕਿ ਦਰਅਸਲ ਮੈਂ ਵੀ ਆਪਣੀ ਘਰ ਵਾਲੀ ਤੋਂ ਪਰੇਸ਼ਾਨ ਹਾਂ ਤੇ ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਮੇਰੇ ਵਾਂਗ ਹੋਰ ਕਿੰਨੇ ਲੋਕ ਪਰੇਸ਼ਾਨ ਨੇ। ਕਾਫੀ ਫੋਨ ਆ ਰਹੇ ਨੇ। ਗੱਲ ਇਹ ਜੀ ਕਿ ਮੀਆਂ ਬੀਵੀ ਦੇ ਦਰਮਿਆਨ ਜੇ ਕੋਈ ਪਰੇਸ਼ਾਨੀ ਹੋਵੇ ਨਾ ਤੇ ਇਹ ਆਪ ਹੀ ਗੱਲ ਕਰਕੇ ਇੱਕ ਦੂਜੇ ਨੂੰ ਸਮਝ ਕੇ ਸਬਰ ਨਾਲ ਦੂਰ ਕਰਨੀ ਪੈਂਦੀ ਹੈ। ਤੇ ਆਉਣ ਵਾਲੇ ਮੌਸਮ ਤੋਂ ਹੋਣ ਵਾਲੀ ਜਿਹੜੀ ਪਰੇਸ਼ਾਨੀ ਹੈ ਨਾ ਜੀ, ਇਹ ਯੋਜਨਾ ਨਾਲ, ਹਿੰਮਤ ਨਾਲ, ਵੇਲੇ ਸਿਰ ਕੀਤੇ ਉੱਦਮ ਨਾਲ ਦੂਰ ਕੀਤੀ ਜਾ ਸਕਦੀ ਹੈ। ਹੁਣ ਪਿਛਲੇ ਸਾਲ ਹੋਈ ਬਾਰਿਸ਼ ਕਰਕੇ ਰਾਵੀ ਦਰਿਆ ਨੇ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹੇ 'ਚ ਕਿੰਨੀ ਪਰੇਸ਼ਾਨੀ ਕੀਤੀ ਸੀ। 23 ਥਾਵਾਂ ਤੋਂ ਰਾਵੀ ਦਰਿਆ ਦੇ ਵਿੱਚ ਪਾੜ ਪੈ ਗਿਆ ਸੀ, ਜਿਸ ਕਰਕੇ 198 ਪਿੰਡਾਂ ਦੇ ਹਜ਼ਾਰਾਂ ਲੋਕ ਪਰੇਸ਼ਾਨ ਹੋਏ ਸੀ। ਪਿਛਲੇ ਸਾਲ ਦੀ ਇਸੇ ਪਰੇਸ਼ਾਨੀ ਨੂੰ ਵੇਖਦਿਆਂ ਨਾ ਜੀ, ਜਲ ਸੰਸਾਧਨ ਵਿਭਾਗ ਰਾਵੀ ਦਰਿਆ ਦੇ ਧਰਮਕੋਟ ਕੋਨੇਵਾਲ ਖੇਤਰ ਵਿੱਚ ਵੱਡੇ ਪੱਧਰ ਤੇ ਦਰਿਆ ਨੂੰ ਡੀਸਿਲਟ ਕਰਨ ਦਾ ਕੰਮ, ਸਾਫ਼ ਸਫਾਈ ਕਰਨ ਦਾ ਕੰਮ ਕਰ ਰਿਹਾ ਤਾਂ ਕਿ ਇਸ ਇਲਾਕੇ 'ਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ ਜਦੋਂ ਬਾਰਿਸ਼ਾਂ। ਤੁਹਾਨੂੰ ਦੱਸਾਂ ਜੀ, ਵਾਤਾਵਰਣ ਤੇ ਮੌਸਮ ਨਾਲ ਜੁੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਘੱਟ ਜਾਣਗੀਆਂ, ਮੁੱਕ ਜਾਣਗੀਆਂ ਜੇ ਅਸੀਂ ਵੱਧ ਤੋਂ ਵੱਧ ਬੂਟੇ ਲਾਵਾਂਗੇ, ਹਰਿਆਵਲ ਪੈਦਾ ਕਰਾਂਗੇ। ਇਸੇ ਲਈ ਜੀ ਜਿਹੜੀ ਮੁਹਿੰਮ ਚੱਲ ਰਹੀ ਹੈ ਨਾ ਸਾਡੇ ਦੇਸ਼ ਵਿੱਚ, ਇੱਕ ਪੇੜ ਮਾਂ ਕੇ ਨਾਮ, ਇਸ ਤਹਿਤ ਪੰਜਾਬ ਦੇ ਸਕੂਲਾਂ 'ਚ 9,33,000 ਬੂਟੇ ਲਾਉਣ ਦੀ ਯੋਜਨਾ। ਹਰ ਸਕੂਲ 30 ਤੋਂ 35 ਬੂਟੇ ਜ਼ਰੂਰ ਲਾਏਗਾ ਤੇ ਇਹ ਵੀ ਕਿਹਾ ਗਿਆ ਹੈ ਕਿ ਬੂਟੇ ਵਣ ਵਿਭਾਗ ਨਾਲ ਮਿਲ ਕੇ ਨਿੰਮ, ਟਾਹਲੀ, ਪਿੱਪਲ ਤੇ ਹੋਰ ਜਿਹੜੇ ਮੈਡੀਸੀਨਲ ਬੂਟੇ ਨੇ ਨਾ ਉਹੀ ਲਾਏ ਜਾਣ। ਵਾਤਾਵਰਣ ਸੋਹਣਾ ਕਰਨ ਲਈ ਨਾ ਇਹ ਚੰਗਾ ਕਦਮ ਬਹੁਤ ਜ਼ਰੂਰੀ ਹੈ। ਤੇ ਸਾਡਾ ਅਗਲਾ ਕਦਮ ਗੀਤ ਵੱਲ ਹੈ ਤੇ ਤੁਹਾਨੂੰ ਦੱਸਾਂ ਜੀ ਕਿ ਇਸ ਤੋਂ ਪਹਿਲਾਂ ਮੈਂ ਗੀਤ ਸੁਣਾਵਾਂ, ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋ। ਵਾਸ਼ਰੂਮ 'ਚ ਨਾ ਪਾਣੀ ਭਰਨ ਲਈ ਜਿਹੜੀ ਬਾਲਟੀ ਤੁਸੀਂ ਲਾਈ ਸੀ ਉਹ ਭਰ ਗਈ ਹੈ, ਇਸ ਕਰਕੇ ਵਾਸ਼ਰੂਮ ਦੀ ਟੂਟੀ ਬੰਦ ਕਰ ਰਿਹਾ। ਆਪਾਂ ਸੁਰਾਂ ਦੀ ਟੂਟੀ ਖੋਲ ਲੈਂਦੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਹੈ, ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ।

ਬਿਲਕੁਲ ਜੀ, ਤੁਸੀਂ ਕਿਹਦੇ ਆਖੇ ਲੱਗਦੇ ਹੋ ਤੁਹਾਡਾ ਸੁੱਖ ਦੁੱਖ ਇਸੇ 'ਤੇ ਨਿਰਭਰ ਕਰਦਾ। ਜੇ ਅਸੂਲਾਂ ਦੇ ਆਖੇ ਲੱਗ ਕੇ ਜ਼ਿੰਦਗੀ ਦੀਆਂ ਰਾਹਾਂ 'ਤੇ ਤੁਸੀਂ ਤੁਰਦੇ ਹੋ ਤਾਂ ਤੁਹਾਡੇ ਮਨ ਵਿੱਚ ਕਦੇ ਬੇਚੈਨੀ ਨਹੀਂ ਹੋਏਗੀ, ਰਾਤ ਨੂੰ ਤੁਸੀਂ ਸਕੂਨ ਦੀ ਨੀਂਦ ਸੌਂਵੋਗੇ, ਹਮੇਸ਼ਾ ਚੜ੍ਹਦੀ ਕਲਾ 'ਚ ਰਹੋਗੇ। ਪਰ ਜੇ ਕੁਝ ਬੰਦੇ ਇੱਦਾਂ ਦੇ ਹੁੰਦੇ ਨੇ ਜੋ ਮੂਰਖ ਸੋਚ ਦੇ ਆਖੇ ਲੱਗ ਕੇ ਜ਼ਿੰਦਗੀ ਨੂੰ ਹਨੇਰੇ 'ਚ ਹੀ ਗਾਲ ਦਿੰਦੇ ਨੇ, ਜਿੱਦਾਂ ਸਾਡਾ ਉਜਾਗਰ। ਉਜਾਗਰ ਤੋਂ ਜਦੋਂ ਉਹਦੇ ਦੋਸਤ ਨੇ ਪੁੱਛਿਆ ਨਾ ਕਿ ਯਾਰ ਤੂੰ ਆਪਣੇ ਘਰ ਦਾ ਪੱਕਾ ਲੈਂਟਰ ਢਾਹ ਕੇ ਛੱਪਰ ਕਿਉਂ ਪਵਾ ਰਿਹਾ, ਤਾਂ ਅੱਗੇ ਉਜਾਗਰ ਕਹਿੰਦਾ ਕਿ ਯਾਰ ਦਰਅਸਲ ਰੱਬ ਜਦੋਂ ਦਿੰਦਾ ਛੱਪਰ ਫਾੜ ਕੇ ਦਿੰਦਾ, ਅਤੇ ਮੈਂ ਲੈਂਟਰ ਪਵਾਇਆ ਇਸ ਲਈ ਮੈਨੂੰ ਕੁਛ ਮਿਲ ਨਹੀਂ ਰਿਹਾ, ਹੁਣ ਮੈਂ ਛੱਪਰ ਪਵਾਉਂਗਾ ਅਤੇ ਰੱਬ ਛੱਪਰ ਫਾੜ ਕੇ ਦਊਗਾ। ਸੋ ਜੀ, ਉਜਾਗਰ ਜਿੱਦਾਂ ਦੇ ਚਮਤਕਾਰ ਦੀ ਉਡੀਕ ਕਰ ਰਿਹਾ ਨਾ, ਉਹ ਕਦੇ ਨਹੀਂ ਹੋਣਾ। ਪਰ ਹਾਂ, ਇਸ ਵੇਲੇ ਜਲੰਧਰ ਵਿੱਚ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਦੇ ਟੇਬਲ ਟੈਨਿਸ ਹਾਲ ਵਿੱਚ ਨਾ ਇੱਕ ਚਮਤਕਾਰ ਜ਼ਰੂਰ ਹੋ ਰਿਹਾ। ਦਰਅਸਲ ਪੰਜਾਬ ਟੇਬਲ ਟੈਨਿਸ ਐਸੋਸੀਏਸ਼ਨ ਨੇ ਇੱਕ ਰੋਬੋਟ ਮਸ਼ੀਨ ਮੰਗਵਾਈ ਹੈ ਜੋ ਘੰਟਿਆਂ ਬੱਧੀ ਪਲੇਅਰਾਂ ਦੇ ਨਾਲ ਓਪੋਨੈਂਟ ਦੇ ਤੌਰ 'ਤੇ ਪ੍ਰੈਕਟਿਸ ਕਰਦੀ ਹੈ। ਹਰ ਤਰ੍ਹਾਂ ਦੀ ਸਪਿਨ ਪਾਉਂਦੀ ਹੈ, ਹਰ ਰਫ਼ਤਾਰ 'ਚ ਸ਼ਾਟ ਖੇਡਦੀ ਹੈ। ਪ੍ਰੈਕਟਿਸ ਕਰਦਿਆਂ ਪਲੇਅਰ ਥੱਕ ਜਾਂਦੇ ਹੈ, ਪਰ ਇਹ ਰੋਬੋਟ ਮਸ਼ੀਨ ਨਹੀਂ ਥੱਕਦੀ। ਸੋ ਜੀ, ਖੇਡਾਂ ਵਿੱਚ ਇੱਦਾਂ ਦੀ ਜਿਹੜੀ ਟੈਕਨੋਲੋਜੀ ਹੈ, ਇੱਦਾਂ ਦੇ ਜਿਹੜੇ ਸਾਧਨ ਨੇ ਨਾ, ਉਹ ਤੁਹਾਡੀ ਖੇਡ ਦੇ ਹੁਨਰ ਨੂੰ ਨਿਖਾਰਦੇ ਨੇ। ਇੱਦਾਂ ਦੇ ਸਾਧਨ ਹਰ ਖੇਡ ਵਿੱਚ ਮੁਹੱਈਆ ਹੋਣੇ ਚਾਹੀਦੇ ਨੇ। ਫਿਲਹਾਲ ਜੀ, ਸੋਹਣੇ ਸਵੇਰ ਪ੍ਰੋਗਰਾਮ 'ਚ ਸੁਰਾਂ ਦੀ ਖੇਡ ਖੇਡੀ ਜਾ ਰਹੀ ਹੈ। ਆਓ ਇਹ ਗੀਤ ਸੁਣੀਏ ਅਤੇ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ ਤੋਂ ਸੋਹਣੇ ਸਵੇਰ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

0: ਹਰ ਇੱਕ ਸਾਰੀ ਕਿਰਤੀ ਆਪਣੇ ਬੱਚੇ ਨੂੰ ਪੜ੍ਹਾਈ ਕਰਾਉਂਦਾ, ਹਰ ਸਾਰੀ ਕਿਰਤੀ ਇਹ ਵੀ ਚਾਹੁੰਦਾ ਕਿ ਉਹਦਾ ਬੱਚਾ ਉਸ ਤੋਂ ਵੀ ਅੱਗੇ ਨਿਕਲੇ। ਇਸ ਤੋਂ ਇਲਾਵਾ ਜਿਹੜਾ ਹੈਗਾ ਕਿ ਅਸੀਂ ਪਹਿਲੇ ਦੋ ਬੱਚੇ ਲੜਕੀਆਂ ਦੀ ਸ਼ਾਦੀ ਲਈ 51,000 ਰੁਪਏ ਦਾ ਸ਼ਗਨ ਵੀ ਦਿੰਦੇ ਹਾਂ। ਅਗਰ ਕਿਸੇ ਸਾਰੀ ਕਿਰਤੀ ਦੀ ਬੇਟੀ ਦੀ ਸ਼ਾਦੀ ਹੈ ਤੇ 51,000 ਸ਼ਗਨ ਦਿੱਤਾ ਜਾਂਦਾ ਪਹਿਲੀ ਦੋ ਬੇਟੀਆਂ ਲਈ। ਇਸ ਤੋਂ ਬਾਅਦ ਅਗਰ ਕਿਰਤੀ ਨੇ ਆਪਣੇ ਆਪਣੇ ਪਰਿਵਾਰਕ ਮੈਂਬਰਾਂ ਲਈ ਐਨਕ ਲਗਵਾਉਣੀ ਹੈ ਤੇ ਉਹਦਾ 800 ਰੁਪਏ ਦਿੱਤਾ ਜਾਂਦਾ, ਦੰਦਾਂ ਵਾਸਤੇ 5,000 ਰੁਪਏ ਤੇ ਸੁਣੀ ਯੰਤਰ ਵਾਸਤੇ ਜਿਹੜਾ ਹੈਗਾ 6,000 ਰੁਪਏ ਦਾ ਲਾਭ ਦਿੱਤਾ ਜਾਂਦਾ। ਇਸ ਸੰਬੰਧੀ ਉਹ ਆਪਣਾ ਜਿਹੜਾ ਸਿਵਲ ਹੋਸਪਿਟਲ ਜਾਂ ਸਿਵਲ ਸਰਜਨ ਆਫਿਸ ਤੋਂ ਲਿਖਵਾ ਸਕਦਾ ਹੈ ਕਿ ਉਸ ਨੂੰ ਜਾਂ ਉਸਦੇ ਪਰਿਵਾਰਕ ਮੈਂਬਰ ਨੂੰ ਐਨਕ ਦਾ ਜਾਂ ਦੰਦਾਂ ਦਾ ਕੰਮ ਕਰਾਉਣ ਲਈ ਜਾਂ ਬੀਡਿੰਗ ਮਸ਼ੀਨ ਲਈ ਸੁਣੀ ਯੰਤਰ ਲਗਾਉਣ ਲਈ ਦੀ ਜ਼ਰੂਰਤ ਹੈ ਤੇ ਉਹਦਾ ਬੈਨੀਫਿਟ ਜਿਹੜਾ ਉਹਦੇ ਖਾਤੇ 'ਚ ਟ੍ਰਾਂਸਫਰ ਕੀਤਾ ਜਾਂਦਾ। ਠੀਕ ਆ, ਅਸੀਂ ਇਹ ਵੀ ਸੁਣਿਆ ਕਿ ਕਈ ਵਾਰ ਕੰਮ ਕਰਦੇ ਦੌਰਾਨ ਵਰਕਰ ਗਿਰ ਗਿਆ, ਉਹਦੇ ਕੋਈ ਪਰਮਾਨੈਂਟ ਡਿਸੇਬਲਮੈਂਟ ਹੋ ਗਈ, ਜਿਸਦਾ ਕਿ ਸਰਟੀਫਿਕੇਟ ਹੈਗਾ ਸਿਵਲ ਸਰਜਨ ਤੋਂ ਜਾਰੀ ਕੀਤਾ ਜਾਂਦਾ, ਤੇ ਜਿੰਨੇ ਪਰਸੈਂਟ ਦਾ ਡਿਸੇਬਲਮੈਂਟ ਹੋਏਗੀ ਪਰ ਪਰਸੈਂਟੇਜ 4,000 ਰੁਪਏ ਦੇ ਹਿਸਾਬ ਨਾਲ ਕਿਰਤੀ ਦੇ ਖਾਤੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ।
1: ਵਾਕਈ ਜੀ ਕੁੰਵਰ ਡਾਵਰ ਜੀ, ਬਹੁਤ ਸਾਰੀਆਂ ਯੋਜਨਾਵਾਂ ਨੇ ਜੋ ਬਹੁਤ ਸਾਰੇ ਸਾਧਨ ਸਾਡੇ ਕਿਰਤੀਆਂ ਸਾਡੇ ਮਜ਼ਦੂਰਾਂ ਨੂੰ ਦਿੰਦੀਆਂ ਨੇ। ਇਹ ਦੱਸੋ ਕਿ ਇਹਨਾਂ ਸਕੀਮਾਂ ਦਾ ਫਾਇਦਾ ਲੈਣ ਲਈ ਰਜਿਸਟਰ ਕਿੱਦਾਂ ਕਰਾਉਣੇ? ਕੰਮ
0: ਰਜਿਸਟਰੇਸ਼ਨ ਦਾ ਜਿਹੜਾ ਪ੍ਰੋਸੈਸ ਹੈਗਾ ਉਹ ਬਹੁਤ ਹੀ ਸਿੰਪਲ ਐਂਡ ਈਜ਼ੀ ਹੈ। ਵਰਕਰ ਬਸ ਕੰਸਟਰਕਸ਼ਨ ਐਕਟੀਵਿਟੀਆਂ ਰਿਲੇਟਡ ਉਹ ਸਾਰੀ ਕਿਰਤੀ ਹੋਏ ਉਹ ਸਾਰਾ ਕੰਮ ਉਹ ਸਾਰੀ ਕੰਮ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ ਉਹਦੀ ਮੈਂ ਐਗਜ਼ਾਮਪਲ ਦੱਸ ਦਿੰਦਾ। ਜਿਵੇਂ ਕਿ ਆਪਾਂ ਘਰ ਦੀ ਨੀਹਾਂ ਤੋਂ ਲੈ ਕੇ ਫਾਈਨਲ ਟੱਚ ਅਪ ਤੱਕ ਸਾਨੂੰ ਜਿਹੜੇ ਜਿਹੜੇ ਬੰਦਿਆਂ ਦੀ ਲੋੜ ਪੈਂਦੀ ਹੈ, ਚਾਹੇ ਉਹ ਮਕਾਨ ਢਾਣ ਵਾਲਾ, ਚਾਹੇ ਚਨਾਈ ਵਾਲਾ, ਪਲਸਤਰ ਵਾਲਾ, ਟੋਲ ਸੀਲਿੰਗ ਵਾਲਾ, ਰਗੜਾਈ ਵਾਲਾ, ਬਿਜਲੀ ਵਾਲਾ, ਸ਼ਟਰਿੰਗ ਵਾਲਾ, ਲੈਂਟਰ ਵਾਲਾ, ਜਾਂ ਪੇਂਟਰ ਹੈ ਜਾਂ ਕਾਰਪੇਂਟਰ ਹੈ। ਇਸ ਤੋਂ ਇਲਾਵਾ ਜਿਹੜੇ ਸੜਕਾਂ ਵੀ ਬਣਾਉਂਦੇ ਹਨ, ਅਹੁਦੀਆਂ ਪੜ੍ਹਦੇ ਹਨ ਜਾਂ ਨਹਿਰਾਂ ਦਾ ਕੰਮ ਕਰਦੇ ਹਨ, ਨਹਿਰਾਂ ਬਣਾਉਣ ਦਾ ਕੰਮ ਕਰਦੇ ਹਨ, ਜਿਸ ਕੰਮ 'ਚ ਵੀ ਉਹ ਸਾਰੇ ਇਹਨਾਂ ਰਿਲੇਟਿਡ ਕੁਛ ਵੀ ਹੈ, ਉਹ ਸਾਰੇ ਵਰਕਰ ਜਿਹੜੇ ਇਹਦੇ ਵਿੱਚ ਰਜਿਸਟਰਡ ਹੋ ਸਕਦੇ ਨੇ। ਜਾਂ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਹੈ ਉਹਦੇ ਵਿੱਚ ਉਮਰ ਜਿਹੜੀ ਰੱਖੀ ਗਈ ਹੈ ਉਹ ਹੈ ਕਿ 18 ਸਾਲ ਤੋਂ ਲੈ ਕੇ 60 ਸਾਲ ਦੇ ਵਿੱਚ ਕਿਰਤੀ ਆਪਣੇ ਆਪ ਨੂੰ ਰਜਿਸਟਰਡ ਕਰਾ ਸਕਦਾ। ਉਹ ਚਾਹੇ ਪ੍ਰਵਾਸੀ ਕਿਰਤੀ ਹੋਵੇ ਚਾਹੇ ਗੈਰ ਪ੍ਰਵਾਸੀ ਕਿਰਤੀ ਹੋਵੇ, ਕੋਈ ਵੀ ਰਜਿਸਟਰਡ ਕਰਵਾ ਸਕਦਾ, ਚਾਹੇ ਉਹ ਮੇਲ ਕੰਮ ਹੋਵੇ ਚਾਹੇ ਫੀਮੇਲ ਕੰਮ ਹੋਵੇ। ਇਸ ਤਰ੍ਹਾਂ ਵੀ ਅਗਰ ਕੋਈ ਕੰਮ ਕਰਦੀ ਉਹ ਰਜਿਸਟਰਡ ਕਰਾ ਸਕਦੀ ਆਪਣੇ ਆਪ ਨੂੰ, ਕਈ ਅਗਰ ਕੋਈ ਮੇਲ ਹੈ ਤੇ ਪੁਰਸ਼ ਹੈ ਉਹ ਵੀ ਕਰਵਾ ਸਕਦਾ। ਤੇ ਇਸ ਵਿੱਚ ਇਹ ਵੀ ਹੈ ਕਿ ਅਗਰ ਇੱਕ ਪਰਿਵਾਰ ਵਿੱਚ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਕੋਈ ਕਾਰਪੈਂਟਰ ਹੁੰਦਾ ਤੇ ਉਹਦਾ ਅੱਗੇ ਬੱਚਾ ਵੀ ਕਾਰਪੈਂਟਰ ਹੁੰਦਾ ਜਾਂ ਇਲੈਕਟ੍ਰੀਸ਼ੀਅਨ ਹੁੰਦਾ, ਤੇ ਇੱਕ ਪਰਿਵਾਰ 'ਚ ਅਗਰ ਇੱਕ ਤੋਂ ਵੱਧ ਜੀ ਵੀ ਸਾਰੀ ਦਾ ਕੰਮ ਕਰਦੇ ਹਨ ਤੇ ਉਹ ਵੱਖਰੇ ਵੱਖਰੇ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਇਸ ਤੋਂ ਇਲਾਵਾ ਜਿਹੜੇ ਮਨਰੇਗਾ ਵਰਕਰ ਨੇ ਜਿਨ੍ਹਾਂ ਨੇ 90 ਦਿਨ ਕੰਮ ਕਰ ਲਿਆ ਹੋਵੇ, ਉਹਨਾਂ ਦਾ ਅਸੀਂ ਪੋਰਟਲ ਤੋਂ ਉਹਨਾਂ ਜੋਬ ਕਾਰਡ ਤੋਂ ਚੈੱਕ ਕਰ ਲਈਦਾ, ਉਹ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ। ਤੇ ਸਰਕਾਰ ਵੱਲੋਂ ਹੁਣੇ ਹੀ ਇਸੇ ਹਫ਼ਤੇ ਜਿਹੜੀ ਹੈਗੀ ਰਜਿਸਟ੍ਰੇਸ਼ਨ ਫੀਸ ਵੀ ਮਾਫ਼ ਕਰ ਦਿੱਤੀ ਗਈ ਹੈ, ਜੋ ਕਿ ਪਹਿਲੇ 25 ਰੁਪਏ ਸੀਗੀ ਵਨ ਟਾਈਮ ਰਜਿਸਟ੍ਰੇਸ਼ਨ ਫੀਸ, ਤੇ 10 ਰੁਪਏ ਉਹਦਾ ਅੰਸ਼ਦਾਨ ਸੀ ਪ੍ਰਤੀ ਮਹੀਨੇ ਦੇ ਹਿਸਾਬ ਨਾਲ, 145 ਰੁਪਏ ਦੇ ਕੇ ਉਹ ਬੰਦਾ ਵਰਕਰ ਆਪਣੇ ਆਪ ਨੂੰ ਰਜਿਸਟਰ ਕਰਾ ਸਕਦਾ ਸੀ 1 ਸਾਲ ਵਾਸਤੇ। ਰਜਿਸਟ੍ਰੇਸ਼ਨ ਸਮੇਂ ਸਾਨੂੰ ਕਿਰਤੀ ਦਾ ਪੈਨ ਕਾਰਡ, ਇੱਕ ਆਧਾਰ ਕਾਰਡ ਚਾਹੀਦਾ ਹੁੰਦਾ। ਅਗਰ ਉਹ ਕੋਲ ਪੈਨ ਕਾਰਡ ਨਹੀਂ ਹੈਗਾ, ਸਾਨੂੰ ਜਨਮ ਦੇ ਸਬੂਤ ਵਜੋਂ ਚਾਹੇ ਉਹਦਾ ਕੋਈ 10ਵੀਂ ਕਲਾਸ ਦਾ ਸਰਟੀਫਿਕੇਟ ਜਾਂ 8ਵੀਂ ਕਲਾਸ ਦਾ ਸਰਟੀਫਿਕੇਟ ਜਾਂ 12ਵੀਂ ਕਲਾਸ ਦਾ ਸਰਟੀਫਿਕੇਟ ਚਾਹੀਦਾ ਹੁੰਦਾ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੇ ਜਿਹੜੇ ਸਾਰੇ ਆਧਾਰ ਕਾਰਡ ਵੀ ਨਾਲ ਲੈ ਕੇ ਜਾਂਦਾ। ਤੇ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਵਰਕਰ ਆਪਣੇ ਰਜਿਸਟਰ ਕਰਾਉਂਦਾ ਉਹਦੀ ਵੇਰਵਾ ਤੇ ਪੋਰਟਲ ਤੇ ਆ ਜਾਂਦਾ ਨਾਲ ਦੇ ਨਾਲ, ਔਰ ਪਰਿਵਾਰਕ ਮੈਂਬਰ ਦਾ ਵੀ ਪੋਰਟਲ ਤੇ ਡਿਟੇਲ ਵੇਰਵਾ ਆ ਜਾਂਦਾ, ਤਾਂ ਜੋ ਕੱਲ ਨੂੰ ਅਗਰ ਉਹਨੇ ਕੋਈ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਲੈਣਾ ਹੈ ਤਾਂ ਸਾਡੇ ਪੋਰਟਲ ਤੇ ਪਹਿਲੇ ਹੀ ਉਹਦੇ ਪੂਰੇ ਪਰਿਵਾਰ ਦਾ ਜਿਹੜਾ ਹੈਗਾ ਪਰਿਵਾਰਕ ਮੈਂਬਰਾਂ ਦਾ ਵੇਰਵਾ ਰਜਿਸਟਰਡ ਪੋਰਟਲ ਤੇ ਅਪਲੋਡ ਹੋ ਜਾਂਦਾ। ਮਤਲਬ July 2025 ਤੋਂ ਲੈ ਕੇ July 2026 ਚ ਉਹਨੇ ਸਿਰਫ 90 ਦਿਨ ਸਾਰੀ ਦਾ ਕੰਮ ਕੀਤਾ ਹੋਣਾ ਚਾਹੀਦਾ। ਉਹ 27 ਨੰਬਰ ਫਾਰਮ ਚ ਉਹਦੀ ਐਂਟਰੀ ਕਰ ਦਿੰਦਾ, ਉਹ 27 ਨੰਬਰ ਫਾਰਮ ਨੂੰ ਠੇਕੇਦਾਰ ਵੀ ਟੈਸਟ ਕਰ ਸਕਦਾ, ਮਿਊਂਸੀਪਲ ਕਾਉਂਸਲਰ ਵੀ ਟੈਸਟ ਕਰ ਸਕਦਾ, ਜਾਂ ਪਿੰਡ ਦਾ ਸਰਪੰਚ ਵੀ ਟੈਸਟ ਕਰ ਸਕਦਾ। ਅਗਰ ਉਹ ਉੱਥੋਂ ਟੈਸਟ ਨਹੀਂ ਕਰਵਾ ਪਾਉਂਦਾ ਤੇ ਜਿਹੜੇ ਸਾਡੇ ਵੱਖ ਵੱਖ ਮਹਿਕਮੇ ਦੇ ਸਬ ਡਿਵੀਜ਼ਨਲ ਆਫਿਸਰ ਨੇ, ਜੂਨੀਅਰ ਇੰਜੀਨੀਅਰ ਨੇ, ਜੋ ਕਿ ਕੰਸਟਰਕਸ਼ਨ ਐਕਟੀਵਿਟੀ ਦੇ ਡਿਪਾਰਟਮੈਂਟਸ ਨੇ, ਤੇ ਉਹਨਾਂ ਤੋਂ ਵੀ ਰਜਿਸਟਰਡ ਆਪਣਾ ਫਾਰਮ ਅਟੈਚ ਕਰਾ ਸਕਦਾ। ਅਗਰ ਉਹ ਉੱਤੋਂ ਵੀ ਟੈਸਟ ਨਹੀਂ ਕਰਵਾ ਪਾਉਂਦਾ ਤਾਂ ਸਾਡੇ ਜਿਹੜੇ ਲੇਬਰ ਇੰਸਪੈਕਟਰ ਹੈ, ਕਿਰਤ ਇੰਸਪੈਕਟਰ ਹੈ, ਉਹਨਾਂ ਕੋਲੋਂ ਵੀ ਫਾਰਮ ਅਟੈਚ ਕਰਾ ਸਕਦਾ ਕਿ ਇਹ ਜਿਹੜਾ ਹੈ ਕਿ ਉਸਾਰੀ ਦਾ ਕੰਮ ਕਰਦਾ ਹੈ।
1: ਕੁੰਵਰ ਡਾਵਰ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਤੇ ਸਾਨੂੰ ਦੱਸਣ ਲਈ ਕਿ ਕਿੰਨੀਆਂ ਵਧੀਆ ਇਹ ਯੋਜਨਾਵਾਂ ਨੇ ਜਿਨ੍ਹਾਂ ਦਾ ਲਾਭ ਇਹ ਕਿਰਤੀ ਇਹ ਮਜ਼ਦੂਰ ਸਾਡੇ ਦੇਸ਼ ਨੂੰ ਬਣਾਉਣ ਵਾਲੇ ਲੈ ਸਕਦੇ ਨੇ। ਸੋਹਣੀ ਸੁਰ ਪ੍ਰੋਗਰਾਮ 'ਚ ਸਾਡੇ ਨਾਲ ਸਨ ਅਸਿਸਟੈਂਟ ਲੇਬਰ ਕਮਿਸ਼ਨਰ ਕੁੰਵਰ ਡਾਵਰ, ਜੋ ਸਾਨੂੰ ਇਹਨਾਂ ਸਕੀਮਾਂ ਬਾਰੇ ਦੱਸ ਰਹੇ ਸਨ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸੋਹਣੀ ਸਵੇਰ ਪ੍ਰੋਗਰਾਮ ਦਾ ਮਜ਼ਾ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਲੈ ਰਹੇ ਹੋ ਜੀ ਸਾਡੀਆਂ ਵੱਖ ਵੱਖ ਫ੍ਰੀਕੁਐਂਸੀਜ਼ 'ਤੇ ਅਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਪਣੇ ਦੋਸਤ ਵੀਰਿੰਦਰ ਦੇ ਨਾਲ ਨਾਲ ਨਾਲ ਮੋਬਾਈਲ ਵੀ ਦੇਖ ਰਹੇ ਹੋਵੋਗੇ ਆਮ ਤੌਰ 'ਤੇ ਬੰਦੇ ਕਹੇ ਸੁਣੇ ਜਾਂਦੇ ਨੇ ਕਿ ਪਤਾ ਨਹੀਂ ਮੋਬਾਈਲ ਵਿੱਚ ਕਿਹੜੇ ਵਿਟਾਮਿਨ ਕਿਹੜੇ ਪ੍ਰੋਟੀਨ ਕਿਹੜੇ ਕਾਰਬੋਹਾਈਡਰੇਟਸ ਨੇ ਕਿ ਜੇ ਇਹ ਨਾਲ ਨਾ ਹੋਵੇ ਤਾਂ ਸਰੀਰ 'ਚ ਕਮਜ਼ੋਰੀ ਜਿਹੀ ਮਹਿਸੂਸ ਹੋਣ ਲੱਗ ਪੈਂਦੀ ਹੈ ਪਰ ਸੱਚੀ ਗੱਲ ਇਹ ਹੈ ਕਿ ਜਿਹੜਾ ਮੋਬਾਈਲ ਦਾ ਜ਼ਿਆਦਾ ਇਸਤੇਮਾਲ ਹੈ ਨਾ ਉਹ ਸਾਡੀ ਸੋਚ ਵਿੱਚ ਸਾਡੇ ਕੰਮ ਵਿੱਚ ਅਤੇ ਸਾਡੀ ਸਿਹਤ ਵਿੱਚ ਕਮਜ਼ੋਰੀ ਪੈਦਾ ਕਰਦਾ ਸਭ ਤੋਂ ਪਹਿਲਾਂ ਤਾਂ ਮੋਬਾਈਲ ਦੀ ਸਕਰੀਨ ਸਾਡੀਆਂ ਅੱਖਾਂ 'ਤੇ ਜ਼ੁਲਮ ਕਰਦੀ ਹੈ ਜੇ ਅਸੀਂ ਘੰਟਿਆਂ ਬੱਧੀ ਮੋਬਾਈਲ ਵੇਖਦੇ ਰਹਿੰਦੇ ਹਾਂ ਸੋ ਇਸ ਕਰਕੇ ਜਿਹੜੇ ਆਈ ਸਪੈਸ਼ਲਿਸਟ ਨੇ ਉਹ ਅਕਸਰ ਸਾਨੂੰ ਇਹ ਕਹਿੰਦੇ ਨੇ ਕਿ ਸਾਨੂੰ T20 ਖੇਡਣਾ ਚਾਹੀਦਾ ਯਾਨੀ ਕਿ 20 ਮਿੰਟ ਮੋਬਾਈਲ ਦੀ ਸਕਰੀਨ ਦੇਖਣ ਤੋਂ ਬਾਅਦ 20 ਸੈਕਿੰਡ ਲਈ ਆਪਣੀਆਂ ਅੱਖਾਂ ਮੋਬਾਈਲ ਦੀ ਸਕਰੀਨ ਤੋਂ ਹਟਾ ਲਈਏ ਇਹਦੇ ਨਾਲ ਸਾਡੀਆਂ ਅੱਖਾਂ 'ਚੋਂ ਪਾਣੀ ਵੀ ਨਹੀਂ ਨਿਕਲੇਗਾ ਅਤੇ ਜ਼ਿਆਦਾ ਸਟ੍ਰੇਨ ਵੀ ਨਹੀਂ ਪਾਏਗਾ ਅਤੇ ਇਹਦਾ ਇਸਤੇਮਾਲ ਜ਼ਰੂਰਤ ਦੇ ਮੁਤਾਬਕ ਕੀਤਾ ਜਾਵੇ ਸੋ ਆਪਣੇ ਸਾਧਨਾਂ ਦਾ ਇਸਤੇਮਾਲ ਜੇ ਤਾਂ ਅਸੀਂ ਸਹੀ ਤਰੀਕੇ ਦੇ ਨਾਲ ਕਰਦੇ ਹਾਂ ਤਾਂ ਉਹ ਸਾਡੇ ਲਈ ਵਰਦਾਨ ਸਾਬਿਤ ਹੁੰਦੇ ਨੇ ਨਹੀਂ ਤਾਂ ਫਿਰ ਉਹੀ ਸਾਡੀ ਕਮਜ਼ੋਰੀ ਬਣ ਜਾਂਦੇ ਨੇ ਇਸ ਗੱਲ ਦਾ ਖਿਆਲ ਰੱਖੀਏ ਸੋਹਣੀ ਸਵੇਰ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ

ਹੁਣ ਸਵਾਲ ਤਾਂ ਇਹ ਹੈ ਜੀ ਕਿ ਅੱਜ ਬੱਦਲ ਭੰਗੜਾ ਪਾਉਣਗੇ ਕਿ ਨਹੀਂ ਪਾਉਣਗੇ, ਕਿਉਂਕਿ ਜਦੋਂ ਬੱਦਲ ਭੰਗੜਾ ਪਾਉਂਦੇ ਨੇ ਸਾਡਾ ਮਨ ਤਾਂ ਉਦੋਂ ਹੀ ਨੱਚਦਾ ਹੈ ਨਾ। ਚੰਡੀਗੜ੍ਹ ਦਾ ਮੌਸਮ ਵਿਭਾਗ ਪਿਛਲੇ 24 ਘੰਟਿਆਂ ਦੇ ਵੱਖ ਵੱਖ ਸ਼ਹਿਰਾਂ ਦੇ ਮੌਸਮ ਬਾਰੇ ਦੱਸ ਰਿਹਾ ਕਿ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਅਤੇ ਕਿਤੇ ਕਿਤੇ ਤੇਜ਼ ਹਵਾ ਚੱਲਣ ਦੇ ਨਾਲ ਨਾਲ ਗਰਜ ਦੇ ਨਾਲ ਛਿੱਟਾਂ ਵੀ ਪਈਆਂ ਨੇ। ਪਿਛਲੇ 24 ਘੰਟਿਆਂ 'ਚ ਸੂਬੇ 'ਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ ਰਿਕਾਰਡ ਕੀਤਾ ਗਿਆ ਜੀ 37.3 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ ਫਰੀਦਕੋਟ 'ਚ ਰਿਕਾਰਡ ਕੀਤਾ ਗਿਆ 25.2 ਡਿਗਰੀ ਸੈਲਸੀਅਸ। ਨਵਾਂਸ਼ਹਿਰ ਵਿੱਚ 5 ਸੈਂਟੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ, ਫਰੀਦਕੋਟ 'ਚ 2 ਸੈਂਟੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ, ਸਮਾਣਾ ਅਤੇ ਪਟਿਆਲਾ ਵਿੱਚ 1 ਸੈਂਟੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸੋ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਵੀ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਏਗੀ। ਸੋ ਜੀ, ਇਸ ਜਾਣਕਾਰੀ ਦੇ ਨਾਲ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਹੁਣ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

ਪ੍ਰੋਗਰਾਮ ਇੰਜੋਏ ਕਰ ਰਹੇ ਸੀ ਸੋਹਣੀ ਸਵੇਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। 8 ਵਜੇ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਮੋਰਨਿੰਗ ਨਿਊਜ਼, 8:30 ਵਜੇ ਪੰਜਾਬੀ 'ਚ ਖ਼ਬਰਾਂ। ਬਣੇ ਰਹੋ ਆਕਾਸ਼ਵਾਣੀ ਜਲੰਧਰ ਦੇ ਨਾਲ।

0: England defeated India by 9 wickets in the 4th T20 International at the County Ground in Bristol last night. With this, England clinched the 5-match series, taking an unassailable lead of 3-0, giving a major setback to the men in blue who have lost the second consecutive T20 International series. India's women's cricket team will create history today when they play the first test match at the iconic Lord's Cricket Ground in London against England. It'll be the first ever women's test to be held at Lord's. Led by Harmanpreet Kaur, India will look to make the occasion memorable in this historic encounter. The match comes after India's early exit from the T20 World Cup, providing the team with valuable preparation time. This will be the 16th test meeting between England and India women. England have won only once, while India have 3 victories, while the remaining 11 matches ended in draws. The last test between the two sides in England in June 2021 ended in a draw. And now, for a look at today's newspapers, it's over to Shagun.
1: Thank you, Sunil. Prime Minister Narendra Modi's three-nation tour is the top headline in most dailies. India secures landmark uranium deal with Australia, headlines in the Sun Times. 3 antiquities from Tamil Nadu dating back to 11th and 12th centuries are to finally come home with Australia, writes the Indian Express. Pakistan-occupied Kashmir is on the boil, with the Joint Awami Action Committee pledging to avenge Pakistani atrocities, reports the Asian Age. India Meteorological Department is extensively quoted in dailies on the latest news on monsoon. Monsoon has covered the entire country a day later than normal, announces IMD, is the headline in the Hindu. Deficit falls to 14%, writes the Times of India. And finally, the Pioneer reports that India may soon get a common police uniform after 77 years. And with that, it's back to you, Sunil.
0: Thank you, Shagun. And now, before we end the bulletin, the headlines once again. India and Australia agree to operationalize their civil nuclear cooperation agreement, paving the way for uranium exports to India. Prime Minister Narendra Modi to arrive in Auckland today on a 2-day visit to New Zealand. Home Minister Amit Shah says, secure border, prosperous border region and vigilant society together can make the country secure. Maharashtra government formed 7-member committee to draft uniform civil code for the state. Iran's late Supreme Leader Ayatollah Ali Khamenei buried in Mashhad 4 months after US-Israeli strikes killed him. France storm into semi-finals of FIFA World Cup after defeating Morocco 2-0. And in men's cricket, England beat India by 9 wickets in 4th T20 International to take 3-0 lead in 5-match series. For details of these stories and more, log on to our website www.newsonair.gov.in and News on AIR app. And with that, we end the morning news. Have a nice day.
2: Namaskar. E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਭਾਰਤ ਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ ਖੁੱਲ੍ਹੇ ਦੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਇੱਕ ਨਵਾਂ ਸੰਯੁਕਤ ਐਲਾਨਨਾਮਾ ਅਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੂਟ ਮੈਪ ਅਪਣਾਇਆ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ ਖੁਸ਼ਹਾਲ ਸਰਹੱਦੀ ਖੇਤਰ ਅਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਰਕਾਰ ਖਾਸ ਤੌਰ 'ਤੇ ਤਿਆਰ ਕੀਤੇ ਗਏ ਵਾਹਨਾਂ ਲਈ ਮਿਆਰੀ E20 ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਲੀਟਰ ਸਸਤਾ E85 ਇੰਧਨ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨਈ ਨੂੰ ਮਸ਼ਹਦ ਦੀ ਇਮਾਮ ਰਜ਼ਾ ਦਰਗਾਹ 'ਚ ਅੰਤਿਮ ਵਿਦਾਈ ਦਿੱਤੀ ਗਈ ਅਤੇ ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਅਮਰੀਕਾ ਦੇ ਬੋਸਟਨ ਵਿੱਚ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਈ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਮੈਲਬੋਰਨ ਵਿਖੇ 3ਜਾ ਆਸਟ੍ਰੇਲੀਆ ਭਾਰਤ ਸਲਾਨਾ ਸਿਖਰ ਸੰਮੇਲਨ ਕੀਤਾ ਵਫਦ ਪੱਧਰੀ ਗੱਲਬਾਤ ਦੌਰਾਨ ਦੋਵਾਂ ਆਗੂਆਂ ਨੇ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਚਰਚਾ ਕੀਤੀ ਹਿੰਦ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਦੋਵਾਂ ਦੇਸ਼ਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਤੇ ਇੱਕ ਇਤਿਹਾਸਕ ਸਾਂਝਾ ਐਲਾਨਨਾਮਾ ਅਪਣਾਇਆ ਸਲਾਨਾ ਰੱਖਿਆ ਮੰਤਰੀਆਂ ਦੀ ਗੱਲਬਾਤ ਨੂੰ ਸੰਸਥਾਗਤ ਬਣਾਇਆ ਗਿਆ ਅਤੇ ਸਮੁੰਦਰੀ ਸੁਰੱਖਿਆ ਸਹਿਯੋਗ ਲਈ ਇੱਕ ਢਾਂਚਾ

ਰਹੀ ਹੈ, ਜੋ ਕਿ ਮਿਆਰੀ E20 ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਲੀਟਰ ਸਸਤਾ ਹੋਏਗਾ। ਉਹਨਾਂ ਕਿਹਾ ਕਿ E85 ਸਿਰਫ ਉਹਨਾਂ ਵਾਹਨਾਂ ਲਈ ਉਪਲਬਧ ਹੋਏਗਾ ਜੋ ਖਾਸ ਤੌਰ ਤੇ ਇਸ ਈਂਧਨ ਦੀ ਵਰਤੋਂ ਲਈ ਤਿਆਰ ਕੀਤੇ ਗਏ ਨੇ। ਇੱਕ ਨਿੱਜੀ ਨਿਊਜ਼ ਚੈਨਲ ਨਾਲ ਇੱਕ ਇੰਟਰਵਿਊ ਵਿੱਚ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਇਸ ਤਜਵੀਜ਼ਸ਼ੁਦਾ ਕਦਮ ਦਾ ਉਦੇਸ਼ ਖਪਤਕਾਰਾਂ ਨੂੰ ਆਰਥਿਕ ਰਾਹਤ ਪ੍ਰਦਾਨ ਕਰਨਾ ਅਤੇ ਸਰਕਾਰ ਦੇ ਈਥਨੋਲ ਮਿਸ਼ਰਣ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਹੈ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮਨਈ ਨੂੰ ਮਸ਼ਹਦ ਦੀ ਇਮਾਮ ਰਜ਼ਾ ਦਰਗਾਹ 'ਚ ਅੰਤਮ ਵਧਾਈ ਦਿੱਤੀ ਗਈ। ਹਜ਼ਾਰਾਂ ਹਮਾਇਤੀ ਉਹਨਾਂ ਨੂੰ ਅੰਤਮ ਸ਼ਰਧਾਂਜਲੀ ਦੇਣ ਲਈ ਇਕੱਤਰ ਹੋਏ। ਈਰਾਨੀ ਮੀਡੀਆ ਨੇ ਦੱਸਿਆ ਕਿ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਸਈਦ ਮੁਸਤਫਾ ਖਮਨਈ ਨੇ ਅੰਤਮ ਰਸਮਾਂ ਨਿਭਾਈਆਂ। ਇਸ ਸਾਲ 28 ਫਰਵਰੀ ਨੂੰ ਅਮਰੀਕਾ ਇਸਰਾਈਲ ਲਈ ਹਮਲਿਆਂ ਵਿੱਚ ਆਯਾਤੁੱਲਾ ਅਲੀ ਖਮਨਈ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਨਾਲ ਪੱਛਮੀ ਏਸ਼ੀਆਈ ਖੇਤਰ ਵਿੱਚ ਟਕਰਾਅ ਸ਼ੁਰੂ ਹੋ ਗਿਆ। ਖਾਮਨਈ ਦੀ ਮੌਤ ਤੋਂ ਬਾਅਦ ਉਹਨਾਂ ਦੇ ਪੁੱਤਰ ਮੋਸ਼ਤਬਾ ਖਾਮਨਈ ਨੇ ਇਸਲਾਮੀ ਗਣਰਾਜ ਦਾ ਨਵਾਂ ਸੁਪਰੀਮ ਲੀਡਰ ਚੁਣਿਆ ਗਿਆ। ਖੇਡਾਂ ਵਿੱਚ ਮੈਡ੍ਰਿਡ ਵਿੱਚ ਵਿਸ਼ਵ ਕੱਪ ਦੇ ਚੌਥੇ ਪੜਾਅ ਵਿੱਚ ਭਾਰਤ ਦੇ ਧੀਰਜ ਮੋਮਾਦੇਵਰਾ ਅਤੇ ਕੀਰਤੀ ਸ਼ਰਮਾ ਰਿਕਾਊਟ ਮਿਕਸ ਮੁਕਾਬਲੇ ਵਿੱਚ ਕਾਂਸੀ ਦੇ ਤਮਗੇ ਦੇ ਪਲੇਆਫ ਵਿੱਚ ਪਹੁੰਚ ਗਏ ਨੇ। ਨੀਦਰਲੈਂਡਸ ਅਤੇ ਜਾਪਾਨ ਨੂੰ ਤੀਰਅੰਦਾਜ਼ੀ 'ਚ ਹਰਾਉਣ ਤੋਂ ਬਾਅਦ ਇਹ ਜੋੜੀ ਸੈਮੀਫਾਈਨਲ ਵਿੱਚ ਚੀਨ ਤੋਂ 5-3 ਨਾਲ ਹਾਰ ਗਈ। ਹੁਣ ਇਹਨਾਂ ਦਾ ਸਾਹਮਣਾ ਕਾਂਸੀ ਦੇ ਤਮਗੇ ਲਈ ਇਟਲੀ ਨਾਲ ਹੋਏਗਾ। ਔਰਤਾਂ ਦੀ ਟੀਮ ਦੇ ਫਾਈਨਲ ਵਿੱਚ ਪਹੁੰਚਣ ਦੇ ਨਾਲ ਭਾਰਤ ਨੇ ਮਿਕਸ ਮੁਕਾਬਲੇ ਵਿੱਚ ਆਪਣਾ ਤਮਗਾ ਪੱਕਾ ਕਰ ਲਿਆ ਹੈ। ਮਰਦਾਂ ਦੇ ਕ੍ਰਿਕਟ ਵਿੱਚ ਬੀਤੀ ਰਾਤ ਭਾਰਤ ਨੇ ਤੇ ਇੰਗਲੈਂਡ ਦਰਮਿਆਨ 5 ਮੈਚਾਂ ਦੀ 2020 ਅੰਤਰਰਾਸ਼ਟਰੀ ਲੜੀ ਦੇ ਚੌਥੇ ਮੈਚ ਵਿੱਚ ਇੰਗਲੈਂਡ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ 3-0 ਦੀ ਅਜੇਤੂ ਲੀਡ ਬਣਾ ਕੇ 5 ਮੈਚਾਂ ਦੀ ਲੜੀ ਜਿੱਤ ਲਈ ਏ। ਔਰਤਾਂ ਦੇ ਕ੍ਰਿਕਟ ਵਿੱਚ ਅੱਜ ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ ਵਿੱਚ ਭਾਰਤ ਦਾ ਇੰਗਲੈਂਡ ਖਿਲਾਫ਼ ਪਹਿਲਾ ਇੱਕ ਰੋਜ਼ਾ ਟੈਸਟ ਮੈਚ ਖੇਡਿਆ ਜਾਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਣਾ ਹੈ। ਇਹ ਲਾਰਡਸ ਵਿਖੇ ਖੇਡਿਆ ਜਾਣ ਵਾਲਾ ਔਰਤਾਂ ਦਾ ਪਹਿਲਾ ਟੈਸਟ ਮੈਚ ਵੀ ਹੋਏਗਾ। ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਭਾਰਤੀ ਟੀਮ ਇਸ ਇਤਿਹਾਸਕ ਮੁਕਾਬਲੇ ਨੂੰ ਯਾਦਗਾਰ ਬਣਾਉਣ ਦਾ ਟੀਚਾ ਰੱਖੇਗੀ। ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿੱਚ ਅਮਰੀਕਾ ਦੇ ਬੋਸਟਨ ਵਿੱਚ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਦੂਜੇ ਕੁਆਟਰ ਫਾਈਨਲ ਵਿੱਚ ਅੱਜ ਸਪੇਨ ਦਾ ਮੁਕਾਬਲਾ ਬੈਲਜੀਅਮ ਨਾਲ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਭਾਰਤ ਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ ਖੁੱਲ੍ਹੇ ਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਤੇ ਸੁਰੱਖਿਆ ਸਹਿਯੋਗ ਤੇ ਇੱਕ ਨਵਾਂ ਸਾਂਝਾ ਐਲਾਨਨਾਮਾ ਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਅਪਣਾਇਆ ਏ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ, ਖੁਸ਼ਹਾਲ ਸਰਹੱਦੀ ਖੇਤਰ ਅਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨਈ ਨੂੰ ਮਸ਼ਹਦ ਦੀ ਇਮਾਮ ਰਜ਼ਾ ਦਰਗਾਹ 'ਚ ਅੰਤਮ ਵਿਦਾਈ ਦਿੱਤੀ ਗਈ ਤੇ ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿੱਚ ਅਮਰੀਕਾ ਦੇ ਬੋਸਟਨ ਵਿੱਚ ਫਰਾਂਸ ਨੇ ਮੋਰੱਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇੜੇ ਪ੍ਰੋਗਰਾਮ ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਮੀਡੀਅਮ ਵੇਵ 343.6 meter ਯਾਨੀ 873 kHz ਦੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮਹਿਕ ਪੰਜਾਬ ਦੀ, ਮੈਂ ਅੰਜਨਾ ਜੱਗਾ ਰਹਾਂਗੇ ਅੱਜ ਤੁਹਾਡੇ ਨਾਲ, ਜਿਸ ਵਿੱਚ

0: ਚਲੋ
1: ਕਿੱਥੇ
0: ਐਡਮਿਸ਼ਨ ਲੈਣ ਲਈ ਖਾਤਾ ਹੋਇਆ ਐਕਟਿਵ
2: ਆਰਬੀਆਈ ਕਹਿੰਦਾ ਹੈ
3: ਜਾਣਕਾਰ ਬਣੋ ਸੁਚੇਤ ਰਹੋ
4: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ ਪ੍ਰਸਾਰ ਭਾਰਤੀ ਆਪਣੀ
5: ਆਓ ਸੁਣਦੇ ਹਾਂ ਫਿਲਮ ਜੱਟ ਐਂਡ ਜੂਲੀਅਟ ਦਾ ਗੀਤ ਗਾਇਕ ਤੇ ਗਲਾਕਾਰ ਦਿਲਜੀਤ ਦੋਸਾਂਝ ਦਾ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਮਹਿਕ ਪੰਜਾਬ ਦੀ ਸਾਡੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਪੇਸ਼ ਹੈ ਗਾਇਕ ਸਤਿੰਦਰ ਸਰਤਾਜ ਦਾ ਗੀਤ ਫਿਲਮ ਸ਼ਾਇਰ ਤੋਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਟੂਡੀਓ ਦੇ ਕੜੀ ਮੁਤਾਬਿਕ ਇਸ ਵਾਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਟੂਡੀਓ ਦੇ ਕੜੀ ਮੁਤਾਬਿਕ ਇਸ ਵਾਲੇ ਸਵੇਰ ਦੇ 9 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਇੱਕ ਨਵਾਂ ਸਾਂਝਾ ਐਲਾਨਨਾਮਾ ਅਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡਮੈਪ ਅਪਣਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਸੁਪਰਡੈਂਟਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ, ਇੱਕ ਸੁਰੱਖਿਅਤ ਸਰਹੱਦ ਇੱਕ ਖੁਸ਼ਹਾਲ

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਸਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਕੁਝ ਹੀ ਪਲਾਂ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਗਜ਼ਲਾਂ।

ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗਜ਼ਲਾਂ ਅਤੇ ਮੈਂ ਤੁਹਾਡੀ ਮੇਜ਼ਬਾਨ ਅੰਜਨਾ ਜੱਗਾ। ਦਿਲ ਦੀਆਂ ਗਹਿਰਾਈਆਂ 'ਚੋਂ ਨਿਕਲੇ ਅਹਿਸਾਸਾਂ, ਖੂਬਸੂਰਤ ਅਲਫਾਜ਼ਾਂ ਅਤੇ ਰੂਹ ਨੂੰ ਸਕੂਨ ਦੇਣ ਵਾਲੀਆਂ ਧੁਨਾਂ ਨਾਲ ਸਜੀ ਇਸ ਮਹਿਫਿਲ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ। ਗਜ਼ਲ ਉਹ ਸਕੂਨ ਹੈ ਜੋ ਘੱਟ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਜਾਂਦੀ ਹੈ। ਕਦੇ ਇਸ਼ਕ ਦੀ ਗੱਲ ਕਰਦੀ ਹੈ, ਕਦੇ ਵਿਛੋੜੇ ਦਾ ਦਰਦ ਸੁਣਾਉਂਦੀ ਹੈ ਅਤੇ ਕਦੇ ਜ਼ਿੰਦਗੀ ਦੀਆਂ ਹਕੀਕਤਾਂ ਨਾਲ ਰੂਬਰੂ ਕਰਵਾ ਦਿੰਦੀ ਹੈ। ਅਗਲੇ ਅੱਧੇ ਘੰਟੇ ਤੱਕ ਅਸੀਂ ਸੁਣਾਂਗੇ ਕੁਝ ਅਜਿਹੀਆਂ ਬੇਮਿਸਾਲ ਗਜ਼ਲਾਂ ਜਿਨ੍ਹਾਂ ਨੇ ਸਾਲਾਂ ਬਾਅਦ ਵੀ ਆਪਣੀ ਮਿਠਾਸ ਅਤੇ ਅਸਰ ਕਾਇਮ ਰੱਖਿਆ ਹੈ। ਤਾਂ ਆਓ ਇਸ ਖੂਬਸੂਰਤ ਸਫ਼ਰ ਦੀ ਸ਼ੁਰੂਆਤ ਕਰੀਏ ਅਤੇ ਪੇਸ਼ ਕਰਦੇ ਹਾਂ ਅੱਜ ਦੀ ਪਹਿਲੀ ਗਜ਼ਲ ਪੰਕਜ ਉਦਾਸ ਦੀ ਆਵਾਜ਼ ਵਿੱਚ।

ਕਿੰਨੀ ਖੂਬਸੂਰਤੀ ਨਾਲ ਇਸ ਗਜ਼ਲ ਨੇ ਦਿਲ ਦੀਆਂ ਗੱਲਾਂ ਨੂੰ ਅਲਫਾਜ਼ਾਂ ਵਿੱਚ ਪਰੋ ਦਿੱਤਾ। ਇਹੀ ਤਾਂ ਗਜ਼ਲ ਦੀ ਖਾਸੀਅਤ ਹੈ ਕਿ ਹਰ ਸੁਣਨ ਵਾਲਾ ਇਸ ਵਿੱਚ ਆਪਣੇ ਜਜ਼ਬਾਤ ਲੱਭ ਲੈਂਦਾ ਹੈ। ਕਿਸੇ ਨੂੰ ਆਪਣੀ ਪਹਿਲੀ ਮੁਹੱਬਤ ਯਾਦ ਆ ਜਾਂਦੀ ਹੈ, ਕਿਸੇ ਨੂੰ ਵਿਛੜਿਆ ਹੋਇਆ ਸਾਥੀ, ਅਤੇ ਕਿਸੇ ਨੂੰ ਜ਼ਿੰਦਗੀ ਦੇ ਉਹ ਪਲ ਜੋ ਅੱਜ ਵੀ ਯਾਦਾਂ ਵਿੱਚ ਜ਼ਿੰਦਾ ਹਨ। ਸੰਗੀਤ ਅਤੇ ਸ਼ਾਇਰੀ ਦਾ ਇਹ ਮੇਲ ਸਿਰਫ ਮਨੋਰੰਜਨ ਨਹੀਂ ਕਰਦਾ, ਸਗੋਂ ਰੂਹ ਨੂੰ ਵੀ ਸਕੂਨ ਦੇ ਜਾਂਦਾ ਹੈ। ਇਸੇ ਖੂਬਸੂਰਤ ਅਹਿਸਾਸ ਨੂੰ ਅੱਗੇ ਵਧਾਉਂਦੇ ਹੋਏ ਹੁਣ ਸੁਣਦੇ ਅੱਜ ਦੀ ਅਗਲੀ ਬੇਮਿਸਾਲ ਗਜ਼ਲ ਜਗਜੀਤ ਸਿੰਘ ਦੀ ਆਵਾਜ਼ ਵਿੱਚ।

ਕਹਿੰਦੇ ਹਨ ਕੁਝ ਗੀਤ ਸਮੇਂ ਦੇ ਨਾਲ ਪੁਰਾਣੇ ਹੋ ਜਾਂਦੇ ਹਨ, ਪਰ ਗਜ਼ਲਾਂ ਕਦੇ ਪੁਰਾਣੀਆਂ ਨਹੀਂ ਹੁੰਦੀਆਂ। ਹਰ ਵਾਰ ਜਦੋਂ ਇਹਨਾਂ ਨੂੰ ਸੁਣਿਆ ਜਾਂਦਾ ਹੈ, ਇਹ ਇੱਕ ਨਵਾਂ ਅਹਿਸਾਸ ਜਗਾ ਜਾਂਦੀਆਂ ਹਨ। ਇਹੀ ਵਜ੍ਹਾ ਹੈ ਕਿ ਗਜ਼ਲਾਂ ਅੱਜ ਵੀ ਹਰ ਉਮਰ ਦੇ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਬੈਠੀਆਂ ਹਨ। ਆਓ ਇਸ ਮਹਿਫਿਲ ਨੂੰ ਹੋਰ ਵੀ ਅਸੀਨ ਬਣਾਈਏ ਅਤੇ ਸੁਣਦੇ ਹਾਂ ਅਗਲੀ ਖੂਬਸੂਰਤ ਪੇਸ਼ਕਸ਼ ਤਲਤ ਅਜ਼ੀਜ਼ ਦੀ ਆਵਾਜ਼ ਵਿੱਚ।

ਤੁਸੀਂ ਸੁਣ ਰਹੇ ਹੋ ਸਾਡੀ ਖਾਸ ਗਜ਼ਲ ਮਹਿਫਿਲ, ਜਿੱਥੇ ਹਰ ਪੇਸ਼ਕਸ਼ ਆਪਣੇ ਨਾਲ ਇੱਕ ਨਵਾਂ ਅਹਿਸਾਸ ਲੈ ਕੇ ਆਉਂਦੀ ਹੈ। ਉਮੀਦ ਹੈ ਕਿ ਹੁਣ ਤੱਕ ਦੀਆਂ ਸਾਰੀਆਂ ਗਜ਼ਲਾਂ ਨੇ ਤੁਹਾਡੇ ਦਿਲ ਨੂੰ ਛੂਹਿਆ ਹੋਵੇਗਾ। ਜੇ ਐਸਾ ਹੈ ਤਾਂ ਅਜੇ ਇਸ ਮਹਿਫਿਲ ਵਿੱਚ ਹੋਰ ਵੀ ਬਹੁਤ ਕੁਝ ਬਾਕੀ ਹੈ। ਆਓ ਬਿਨਾਂ ਦੇਰ ਕੀਤੇ ਸੁਣਦੇ ਹਾਂ ਅੱਜ ਦੀ ਇਸ ਪ੍ਰੋਗਰਾਮ ਦੀ ਆਖਰੀ ਗਜ਼ਲ ਭੁਪਿੰਦਰ ਸਿੰਘ ਦੀ ਆਵਾਜ਼ ਵਿੱਚ, ਅਤੇ ਇਸ ਦੇ ਨਾਲ ਹੀ ਅੰਜਨਾ ਜੱਗਾ ਨੂੰ ਦਿਓ ਇਜਾਜ਼ਤ। ਨਮਸਕਾਰ।

ਪ੍ਰੋਗਰਾਮ ਚੱਲ ਰਿਹਾ ਸੀ ਗਜ਼ਲਾਂ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 10 ਵੱਜ ਰਹੇ ਨੇ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਆਜ਼ਾਦ ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ ਪ੍ਰਸ਼ਾਂਤ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਰੱਖਿਆ ਅਤੇ ਸੁਰੱਖਿਆ ਸਹਿਯੋਗ 'ਤੇ ਇੱਕ ਨਵਾਂ ਸੰਯੁਕਤ ਐਲਾਨਨਾਮਾ ਅਤੇ ਇੱਕ ਸਮੁੰਦਰੀ ਸੁਰੱਖਿਆ ਸਹਿਯੋਗ ਰੋਡ ਮੈਪ ਅਪਣਾਇਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਸੁਰੱਖਿਅਤ ਸਰਹੱਦ, ਖੁਸ਼ਹਾਲ ਸਰਹੱਦੀ ਖੇਤਰ ਅਤੇ ਚੌਕਸ ਸਮਾਜ ਰਲ ਕੇ ਦੇਸ਼ ਨੂੰ ਸੁਰੱਖਿਅਤ ਬਣਾ ਸਕਦੇ ਨੇ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਭਾਰਤ ਆਲਮੀ ਸਮਰੱਥਾ ਕੇਂਦਰਾਂ ਲਈ ਪਸੰਦੀਦਾ ਸਥਾਨ ਵਜੋਂ ਉਭਰ ਰਿਹਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਸਰਕਾਰ ਖਾਸ ਤੌਰ 'ਤੇ ਤਿਆਰ ਕੀਤੇ ਗਏ ਵਾਹਨਾਂ ਲਈ ਮਿਆਰੀ E20 ਪੈਟਰੋਲ ਨਾਲੋਂ ਕਰੀਬ 20 ਰੁਪਏ ਫੀ ਲੀਟਰ ਸਸਤਾ E85 ਈਂਧਣ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸੜਕ ਆਵਾਜਾਈ ਖੇਤਰ ਲਈ ਸਾਫ਼ ਵਿਕਲਪ ਈਂਧਣ ਅਤੇ ਅਤਿ ਆਧੁਨਿਕ ਤਕਨਾਲੋਜੀ ਵੱਲ ਤੁਰੰਤ ਤਬਦੀਲੀ ਸਭ ਤੋਂ ਵੱਡੀ ਲੋੜ ਹੈ। ਪੰਜਾਬ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਤਹਿਤ 11 ਅਤੇ 12 ਜੁਲਾਈ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਗਣਨਾ ਫਾਰਮ ਜਮ੍ਹਾਂ ਕਰਾਉਣ ਲਈ 2 ਦਿਨਾਂ ਵਿਸ਼ੇਸ਼ ਕੈਂਪ ਲਾਇਆ ਜਾਏਗਾ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਧੂਸੀ ਬੰਨ 'ਤੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਦੀ ਹਦਾਇਤ ਕੀਤੀ। ਪੰਜਾਬ ਦੇ ਵਪਾਰ ਅਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਅਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ ਕੀਤੀ। ਈਰਾਨ ਦੇ ਸਾਬਕਾ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਮੇਨੀ ਨੂੰ ਮਸ਼ਹਦ ਦੀ ਇਮਾਮ ਰਜ਼ਾ ਦਰਗਾਹ 'ਚ ਅੰਤਿਮ ਵਿਦਾਈ ਦਿੱਤੀ ਗਈ। ਔਰਤਾਂ ਦੇ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦਰਮਿਆਨ ਪਹਿਲਾ ਇੱਕ ਰੋਜ਼ਾ ਟੈਸਟ ਵਿੱਚ ਅੱਜ ਲੰਡਨ ਦੇ ਇਤਿਹਾਸਿਕ ਲਾਰਡਸ ਮੈਦਾਨ ਵਿਖੇ ਦੁਪਹਿਰ ਬਾਅਦ 3:30 ਵਜੇ ਖੇਡਿਆ ਜਾਏਗਾ। ਇਹ ਲਾਰਡਸ ਵਿਖੇ ਖੇਡਿਆ ਜਾਣ ਵਾਲਾ ਔਰਤਾਂ ਦਾ ਪਹਿਲਾ ਟੈਸਟ ਮੈਚ ਵੀ ਹੋਵੇਗਾ। ਫੀਫਾ ਵਿਸ਼ਵ ਕੱਪ ਦੇ ਪਹਿਲੇ ਕੁਆਟਰ ਫਾਈਨਲ ਵਿੱਚ ਅਮਰੀਕਾ ਦੇ ਬੋਸਟਨ ਵਿੱਚ ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ।

0: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਲਓ ਜੀ 10 ਵਜਦੇ ਹੀ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਹੈਲੋ ਫਰਮਾਇਸ਼। ਅੱਜ ਮੈਂ ਤੁਹਾਡੀ ਦੋਸਤ ਰਹਾਂਗੀ ਤੁਹਾਡੇ ਨਾਲ ਅੰਜਨਾ ਜੱਗਾ। ਪੂਰੀਆਂ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰਨ ਦੇ ਲਈ। ਕਾਲ ਕਰਨਾ 081-2342-173 'ਤੇ। ਤਾਂ ਲਓ ਜੀ ਸ਼ੁਰੂਆਤ ਕਰਦੇ ਹਾਂ ਇਸ ਪ੍ਰੋਗਰਾਮ ਦੀ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਦਿਲ ਦੇ ਹਾਲ ਨੂੰ ਸ਼ਬਦਾਂ 'ਚ ਪੇਸ਼ ਕਰਦੇ ਨੇ ਇਹ ਗੀਤ। ਦੇਖਦੇ ਹਾਂ ਜੀ ਸਾਡੇ ਅਗਲੇ ਲਿਸਨਰ ਕੌਣ ਨੇ। ਹੈਲੋ ਜੀ, ਕੌਣ ਗੱਲ ਕਰ ਰਿਹਾ ਹੈ? ਹੈਲੋ, ਲੱਗਦਾ ਹੈ ਫਿਰ ਕਾਲ ਡਿਸਕਨੈਕਟ ਕਰ ਦਿੱਤੀ ਹੈ ਇਹਨਾਂ ਨੇ। ਕਾਲ ਆਈ ਸੀ ਜੀ ਸਾਨੂੰ ਬਲਵਿੰਦਰ ਸਿੰਘ ਜੀ ਦੀ ਰਾਜਸਥਾਨ ਤੋਂ। ਇਹ ਸੁਣਨਾ ਚਾਹੁੰਦੇ ਨੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਇਹ ਗੀਤ, ਤਾਂ ਇੰਜੋਏ ਕਰਦੇ ਹਾਂ।

ਪਿਆਰ ਦੀ ਗੱਲ ਹੋਵੇ ਜਾਂ ਦੋਸਤੀ ਦੀ, ਮਿਊਜ਼ਿਕ ਹਰ ਸ਼ਬਦ ਨੂੰ ਪੂਰਾ ਕਰ ਦਿੰਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਫਰਮਾਇਸ਼, ਦੇਖਦੇ ਹਾਂ ਸਾਡੇ ਅਗਲੇ ਲਿਸਨਰ ਕੌਣ ਨੇ। ਹੈਲੋ ਹੈਲੋ, ਲੱਗਦਾ ਕੁਛ ਤਕਨੀਕੀ ਖਰਾਬੀ ਕਰਕੇ ਰਾਬਤਾ ਨਹੀਂ ਹੋ ਰਿਹਾ ਉਹਨਾਂ ਦੇ ਨਾਲ। ਕਾਲ ਆਇਆ ਸੀ ਜੀ ਕੁਲਦੀਪ ਜੀ ਦਾ, ਜ਼ਿਲ੍ਹਾ ਫਾਜ਼ਿਲਕਾ ਤੋਂ। ਸੁਣਦੇ ਹਾਂ ਉਹਨਾਂ ਦੀ ਫਰਮਾਇਸ਼ ਦਾ ਗੀਤ ਮੁਕੇਸ਼ ਦੀ ਆਵਾਜ਼ ਵਿੱਚ।

0: ਮੈਡਮ ਮੈਂ ਸਤਪਾਲ ਬੋਲਦਾ ਲੁਧਿਆਣੇ ਤੋਂ।
1: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਕਿਹੜਾ ਗਾਣਾ ਸੁਣਨਾ ਚਾਹੋਗੇ?
0: ਹਾਂਜੀ,
1: ਕਿਹੜਾ ਗਾਣਾ ਸੁਣਨਾ ਚਾਹੋਗੇ?
0: ਗਾਣਾ ਮੈਡਮ ਜੀ ਫਿਲਮ ਸ਼੍ਰੀ ਫਰਹਾਦ ਹੈ, ਗੁਜ਼ਰਾ ਹੁਆ ਜ਼ਮਾਨਾ, ਲਤਾ ਮੰਗੇਸ਼ਕਰ ਦੀ ਆਵਾਜ਼।
1: ਠੀਕ ਹੈ ਜੀ, ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਸੁਣਦੇ ਹਾਂ ਜੀ ਇਹ ਗੀਤ।

0: ਪ੍ਰੋਗਰਾਮ 'ਚ ਜੁੜੇ ਰਹੋ ਸਾਡੇ ਨਾਲ, ਮਿਲਦੇ ਹਾਂ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in। ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ

0: ਸਪੋਂਸਰਿੰਗ ਸਪੋਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: ਸੁਰਾਂ ਦੀ ਇਹ ਮਹਿਫਿਲ ਮੁੱਕਦੀ ਨਹੀਂ, ਬਸ ਰੰਗ ਬਦਲਦੇ ਰਹਿੰਦੇ ਨੇ। ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਫਰਮਾਇਸ਼, ਦੇਖਦੇ ਹਾਂ ਸਾਡੇ ਅਗਲੇ ਲਿਸਨਰ ਕੌਣ ਨੇ। ਹੈਲੋ ਹੈਲੋ, ਕੌਣ ਗੱਲ ਕਰ ਰਿਹਾ ਜੀ?
2: ਹੈਲੋ ਜੀ, ਨਮਸਕਾਰ।
1: ਨਮਸਕਾਰ ਜੀ, ਕੀ ਹਾਲ ਚਾਲ?
2: ਬੜੀਆ ਜੀ, ਆਪ ਸੁਣਾਈਏ।
1: ਬਸ ਠੀਕ ਹੈ। ਕੌਣ ਗੱਲ ਕਰ ਰਿਹਾ?
2: ਗ੍ਰਾਮ ਨੰਗਲਾ ਕਾਚਿਆਨ, ਪੋਸਟ ਔਰੰਗਾਬਾਦ, ਜ਼ਿਲ੍ਹਾ ਕਾਸਗੰਜ, ਉੱਤਰ ਪ੍ਰਦੇਸ਼ ਸੇ ਰੂਪ ਸਿੰਘ ਸਾਹਿਬ ਬਾਤ ਕਰ ਰਹਾ ਹੂੰ।
1: ਕਿਹੜਾ ਗਾਣਾ ਸੁਣਨਾ ਚਾਹੋਗੇ
2: ਜੀ?
1: ਕਿਹੜਾ ਗਾਣਾ ਸੁਣਨਾ ਚਾਹੋਗੇ?
2: ਆਪਕੀ ਆਵਾਜ਼ ਕੱਟ ਕੇ ਆ ਰਹੀ ਹੈ ਮੈਮ।
1: ਮੈਂ ਕਹਿ ਰਹੀ ਹਾਂ, ਕਿਹੜਾ ਗਾਣਾ ਸੁਣਨਾ ਚਾਹੋਗੇ ਤੁਸੀਂ?
2: ਦਿਲਵਾਲੇ ਕਾ ਕਿਤਨਾ ਹਸੀਨ ਚਿਹਰਾ।
1: ਠੀਕ ਹੈ ਜੀ, ਗਾਣਾ ਸੁਣਦੇ ਹਾਂ ਜੀ, ਕੁਮਾਰ ਸਾਨੂ ਦੀ ਆਵਾਜ਼ ਵਿੱਚ। ਇੰਜੋਏ ਕਰਦੇ ਹਾਂ।

0: ਜਿੱਥੇ ਉਮੀਦ ਹੁੰਦੀ ਹੈ ਉੱਥੇ ਰਾਹ ਵੀ ਆਪਣੇ ਆਪ ਬਣ ਜਾਂਦੇ ਨੇ। ਦੇਖਦੇ ਹਾਂ ਅਗਲੀ ਕਾਲਰ ਕੌਣ ਹੈ ਸਾਡੇ। ਹੈਲੋ ਹੈਲੋ ਹੈਲੋ। ਲੱਗਦਾ ਇਹਨਾਂ ਨਾਲ
1: ਹੈਲੋ।
0: ਰਾਬਤਾ ਨਹੀਂ ਹੋ ਪਾ ਰਿਹਾ, ਪਰ ਅਸੀਂ ਇਹਨਾਂ ਦਾ ਫਰਮਾਇਸ਼ ਦਾ ਗੀਤ ਜ਼ਰੂਰ ਸੁਣਾਂਗੇ ਅਲਕਾ ਯਾਗਨਿਕ ਦੀ ਆਵਾਜ਼ ਵਿੱਚ।
1: ਹੈਲੋ। ਹੈ ਤਾਂ ਗੱਲ ਹੋਈ ਨਹੀਂ ਗਈ।

0: ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਦੇਖਦੇ ਹਾਂ ਜੀ ਸਾਡੇ ਅਗਲੇ ਕਾਲਰ ਕੌਣ ਨੇ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਹੈ?
1: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਹੋਰ ਜੀ, ਹੋਰ ਕੀ ਹਾਲ ਚਾਲ ਨੇ?
1: ਬਹੁਤ ਵਧੀਆ ਹਾਲ ਚਾਲ ਭੈਣ ਜੀ, ਤੁਸੀਂ ਸੁਣਾਓ ਠੀਕ ਹੋ ਜੀ?
0: ਕਿਹੜਾ ਗਾਣਾ ਸੁਣਨਾ ਚਾਹੋਗੇ?
1: ਤੀਸਰੀ ਕਸਮ ਮੂਵੀ ਦਾ ਗਾਣਾ ਸੁਣਾਂਗੇ। ਸਜਣ ਰੇ ਝੂਠ ਮਤ ਬੋਲੋ, ਖੁਦਾ ਕੇ ਪਾਸ ਜਾਣਾ ਹੈ, ਨਾ ਹਾਥੀ ਹੈ ਨਾ ਘੋੜਾ ਹੈ, ਵਹਾਂ ਪੈਦਲ ਹੀ ਜਾਣਾ ਹੈ।
0: ਠੀਕ ਹੈ ਜੀ, ਸੁਣਦੇ ਹਾਂ ਜੀ ਮੁਕੇਸ਼ ਦੀ ਆਵਾਜ਼ ਵਿੱਚ ਇਹ ਗੀਤ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਜੀ, ਹੈਲੋ ਫਰਮਾਇਸ਼, ਦੇਖਦੇ ਹਾਂ ਸਾਡੇ ਅਗਲੇ ਕਾਲਰ ਕੌਣ ਨੇ। ਹੈਲੋ,
2: ਹੈਲੋ ਮੈਡਮ ਜੀ, ਨਮਸਕਾਰ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ?
2: ਮੈਡਮ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
1: ਕਿਹੜਾ ਗਾਣਾ ਸੁਣਨਾ ਚਾਹੋਗੇ?
2: ਗੀਤ ਮੈਡਮ ਸੁਣਾ ਦਿਓ, ਹਮਰਾਜ ਪਿਕਚਰ ਦਾ ਗੀਤ ਦੇ ਬੋਲ ਹੈ, ਤੁਮ ਮਗਰ ਸਾਥ ਦੇਨੇ ਕਾ ਵਾਦਾ ਕਰੋ, ਮੈਂ ਯੂਹੀ ਮਸਤ ਨਾ ਸੁਣਾ ਪਾ ਰਹਾ ਹੂੰ।
1: ਗਾਣਾ ਸੁਣਦੇ ਹਾਂ ਜੀ, ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਇਹ ਗੀਤ।

0: ਅੱਜ ਦੇ ਇਸ ਪ੍ਰੋਗਰਾਮ ਦੇ ਆਖਰੀ ਕਾਲਰ ਨੇ
1: ਤੇ ਔਨ ਦਾ ਲਾਈਨ ਤੁਹਾਡੀ ਕਾਲ ਹੋਲਡ ਕੀਤੀ ਗਈ ਹੈ, ਕਿਰਪਾ ਕਰਕੇ ਲਾਈਨ ਤੇ ਬਣੇ ਰਹੋ, ਆਪਕਾ ਕਾਲ ਹੋਲਡ ਪਰ ਹੈ, ਲਾਈਨ ਪਰ ਬਣੇ ਰਹੇ।
0: ਹੈਲੋ, ਕੌਣ ਗੱਲ ਕਰ ਰਿਹਾ ਹੈ? ਹੈਲੋ, ਲੱਗਦਾ ਇਹਨਾਂ ਦੇ ਨਾਲ ਰਾਬਤਾ ਨਹੀਂ ਹੋ ਪਾ ਰਹੀ। ਕਾਲ ਆਈ ਸੀ ਜੀ ਗੁਰਮੁਖ ਜੀ ਦੀ ਸ਼ਾਹਕੋਟ ਤੋਂ, ਇਹ ਸੁਣਨਾ ਚਾਹੁੰਦੇ ਨੇ ਮੁਹੰਮਦ ਰਫੀ ਦੀ ਆਵਾਜ਼ ਵਿੱਚ ਇਹ ਗੀਤ। ਤਾਂ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਗੀਤ। ਇਸ ਗੀਤ ਦੇ ਨਾਲ ਅੰਜਨਾ ਜੱਗਾ ਨੂੰ ਦਿਓ ਇਜਾਜ਼ਤ। ਨਮਸਕਾਰ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਆਓ ਤੁਹਾਡੀਆਂ ਫਰਮਾਇਸ਼ਾਂ ਪੜ੍ਹ ਲੈਂਦੇ ਹਾਂ। ਭੇਜ ਰਹੇ ਨੇ ਜੀ ਯਮੁਨਾਨਗਰ ਤੋਂ ਰਣਧੀਰ ਬਾਂਗੜ, ਗੁਰਮੇਜੋ, ਗੌਰਵ, ਪ੍ਰਵੀਨ, ਯੁਗਮ, ਵਿਰੇਨ, ਮਨਕਿਰਤ ਅਤੇ ਮਨਰਾਜ। ਫਰਮਾਇਸ਼ ਕਰ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਪਟਿਆਲਾ ਤੋਂ। ਪਰਮਜੀਤ ਸਿੰਘ ਫਰਮਾਇਸ਼ ਭੇਜ ਰਹੇ ਨੇ, ਕਹਿ ਰਹੇ ਨੇ ਜੀ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਜਿੰਦਰ ਪਾਬਲਾ, ਹਰਮਨ ਪਾਬਲਾ, ਰੀਤੂ ਸੈਣੀ, ਗੁਰਮਨ ਸੈਣੀ, ਗ੍ਰੀਨ ਪਾਰਕ ਕਲੋਨੀ ਪਟਿਆਲਾ ਤੋਂ। ਇਹ ਵੀ ਕਹਿ ਰਹੇ ਨੇ ਜੀ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਵਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਰਾਧੇ ਭਾਵਿਕ ਢੀਂਗਰਾ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਪੰਚਕੂਲਾ ਸੈਕਟਰ 9 ਤੋਂ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਇਹ ਗੀਤ।

ਲਓ ਜੀ, ਸਾਡੇ ਤੱਕ ਅਗਲੀ ਫਰਮਾਇਸ਼ ਪਹੁੰਚ ਗਈ ਹੈ। ਭੇਜਣ ਵਾਲੇ ਨੇ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਇਹ ਫਰਮਾਇਸ਼ ਕਰ ਰਹੇ ਨੇ ਜੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਲਾਲਗਿਰੀ ਗੋਸਵਾਮੀ, ਹੇਮਲਤਾ, ਹੀਨਾ, ਹਰਸ਼ਿਤ, ਖੁਸ਼ੀ ਗੋਸਵਾਮੀ। ਇਹ ਫਰਮਾਇਸ਼ ਭੇਜ ਰਹੇ ਨੇ ਜੀ ਰਾਜਸਥਾਨ ਤੋਂ, ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਫਾਜ਼ਿਲਕਾ ਤੋਂ, ਜਤਿੰਦਰ ਬੁੱਕ, ਜਸਵੀਰ ਕੌਰ, ਭਗਤ, ਸੁਰਿੰਦਰ, ਬਿੱਟੂ, ਸੰਨੀ, ਜੰਨਤ, ਕੀਰਤ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਪਿੰਡ ਕੰਦੋਲਾ ਕਲਾਂ ਤੋਂ ਅਮਰਜੀਤ ਸਿੰਘ ਕੰਦੋਲਾ, ਹਰਜਿੰਦਰ ਕੌਰ, ਦੀਪਕ, ਅੰਜਲੀ। ਫਰਮਾਇਸ਼ ਕਰ ਰਹੇ ਨੇ ਜੀ ਹਰਚਰਨ ਗਰੇਵਾਲ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ, ਮਨੀਸ਼ ਬਜਾਜ। ਇਹ ਕਹਿ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜਣ ਵਾਲੇ ਨੇ ਜੀ ਮੁੱਲਾਪੁਰ ਦਾਖਾ ਮੰਡੀ ਤੋਂ, ਰਜੇਸ਼ ਜੈਨ, ਅਰੁਣਾ ਜੈਨ, ਦੀਪਕ ਜੈਨ, ਗੌਤਮ ਜੈਨ, ਅਭਿਸ਼ੇਕ ਜੈਨ, ਮਨਜਿੰਦਰ ਸੰਧੂ, ਜਸ਼ਨਪ੍ਰੀਤ ਸੰਧੂ ਅਤੇ ਬੇਬੀ ਸੰਧੂ, ਆਸ਼ੀਸ਼ ਖੁਰਾਨਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਇਹ ਵੀ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਹੀ ਇਹ ਗੀਤ ਸੁਣਨਾ ਚਾਹੁੰਦੇ ਨੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਇਹ ਗੀਤ।

0: ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ ਅਤੇ ਤੱਗੜ ਪਰਿਵਾਰ ਇਹ ਸਾਰਾ ਫਰਮਾਇਸ਼ ਭੇਜ ਰਿਹਾ ਜੀ। ਫਰਮਾਇਸ਼ ਕਰ ਰਹੇ ਨੇ ਜੀ ਦੇਬੀ ਮਕਸੂਰਪੁਰੀ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਪਦਮਪੁਰ ਤੋਂ, ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ ਤਨੇਜਾ, ਮੋਹਿਤ ਮੱਕੜ, ਮੁਖੀ ਰਾਮ ਜੀ, ਮਨਜੀਤ ਤਨੇਜਾ, ਪੂਜਾ ਅਤੇ ਗਿੱਦੜਵਾਹਾ ਤੋਂ ਫਰਮਾਇਸ਼ ਭੇਜ ਰਹੇ ਨੇ ਜੀ ਹਿਨਾਸ਼ਾ ਤਨੇਜਾ, ਪਾਇਲ, ਨਿਤਾਸ਼ਾ, ਪਰਵੀਨ ਤਨੇਜਾ। ਇਸੇ ਪ੍ਰੋਗਰਾਮ ਵਿੱਚ ਇਸ ਗੀਤ ਨੂੰ ਸੁਣਨ ਦੀ ਹੋਰ ਫਰਮਾਇਸ਼ ਭੇਜ ਰਹੇ ਨੇ ਜੀ ਜਲਾਲਾਬਾਦ ਵੈਸਟ ਤੋਂ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਸ਼ਾਨੀ, ਨਿਮਿਤ ਆਹੂਜਾ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਦੇਬੀ ਮਖਸੂਸ ਪੁਰੀ ਦੀ ਆਵਾਜ਼ ਵਿੱਚ ਇਹ ਗੀਤ।
1: ਉਹ ਪਹਿਲਾਂ ਦਿਲ ਵਿੱਚ

ਪ੍ਰੋਗਰਾਮ ਧਮਕ ਜਲੰਧਰ ਪੈਂਦੇ ਵਿੱਚ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਭੇਜਣ ਵਾਲੇ ਨੇ ਜੀ ਪਿੰਡ ਬੁਰਜ ਮਾਨਸਾ ਤੋਂ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਧੱਗੜ, ਪਿੰਦਰ ਕੌਰ ਧੱਗੜ, ਕਮਲਪ੍ਰੀਤ ਸਿੰਘ ਧੱਗੜ, ਸੁਰਿੰਦਰ ਜੌਲਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨਸਾ ਕਲਾ

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਕੋਟਲੀ ਕਲਾਂ ਤੋਂ। ਯਾਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਫਰਮਾਇਸ਼ ਕਰ ਰਹੇ ਨੇ ਜੀ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਰਾਮਗੰਜ ਮੱਧ ਪ੍ਰਦੇਸ਼ ਤੋਂ ਵਿਜੇ ਮਹੋਬੀਆ, ਕਵਿਤਾ ਮਹੋਬੀਆ, ਵਿਸ਼ਾਲ, ਵਿਵੇਕ, ਸੋਨੂ, ਮੋਨੂ, ਰਾਨੂ, ਈਸ਼ੂ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਕਰ ਰਹੇ ਨੇ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਤੇ ਇਸੇ ਗੀਤ ਨੂੰ ਸੁਣਨ ਦੀ ਫਰਮਾਇਸ਼ ਕਰ ਰਹੇ ਨੇ ਜੀ ਜਗਸੀਰ ਸਿੰਘ, ਮੰਦਰ ਸਿੰਘ, ਲਛਮਣ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਇਹ ਫਰਮਾਇਸ਼ ਭੇਜ ਰਹੇ ਨੇ ਜੀ ਜ਼ਿਲ੍ਹਾ ਬਠਿੰਡਾ ਤੋਂ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਮੇਰਠ ਤੋਂ ਦਿਗਦਰਸ਼ਨ ਸਿੰਘ, ਕਵਿਤਾ ਗੌੜ। ਇਹ ਫਰਮਾਇਸ਼ ਕਾਰਨ ਹੈ ਜੀ, ਬਰਸਾਤ 'ਤੇ ਆਧਾਰਿਤ ਕੋਈ ਵੀ ਪੰਜਾਬੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਨਦੀਮ ਅੰਸਾਰੀ, ਆਇਸ਼ਾ, ਨਦੀਮ, ਅਜ਼ੀਮ, ਆਲਿਆ ਅੰਸਾਰੀ, ਅਰਹਮ ਅੰਸਾਰੀ। ਇਹ ਕਹਿ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਅੰਬਾਲਾ ਤੋਂ, ਮਹਿੰਦਰ ਰੋਇਲਾ, ਰਣਜੀਤ ਰੋਇਲਾ, ਮਨੀ ਰੋਇਲਾ, ਰੂਬੀ ਰੋਇਲਾ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦਾ ਸਾਰਾ ਰੋਇਲਾ ਪਰਿਵਾਰ। ਫਰਮਾਇਸ਼ ਕਰ ਰਹੇ ਨੇ ਜੀ ਗੀਤਾ ਜ਼ੈਲਦਾਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਜ਼ਿਲ੍ਹਾ ਫਾਜ਼ਿਲਕਾ ਤੋਂ, ਮਦਨ ਟੇਲਰ, ਹਰੀ ਟੇਲਰ, ਭਗਵਤੀ ਬਾਟੂ, ਯੋਗੇਸ਼ ਕੁਮਾਰ, ਸਾਗਰ, ਸੰਗੀਤਾ, ਜਯੋਤੀ, ਪਾਰੁਲ, ਮਮਤਾ, ਪੁਸ਼ਪਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਫਰਮਾਇਸ਼ ਭੇਜ ਰਹੇ ਨੇ ਕਿ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਵੇ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੀਤਾ ਜ਼ੈਲਦਾਰ ਦੀ ਆਵਾਜ਼ ਵਿੱਚ ਮੀਂਹ 'ਤੇ ਆਧਾਰਿਤ ਇਹ ਗੀਤ।

ਪ੍ਰੋਗਰਾਮ ਸੁਣ ਰਹੇ ਹੋ ਜੀ ਤੁਸੀਂ ਧਮਕ ਜਲੰਧਰ ਪੈਂਦੀ। ਅੱਜ ਦੇ ਇਸ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਪੜ੍ਹਦੇ ਹਾਂ ਜੋ ਭੇਜ ਰਹੇ ਨੇ ਹਰਿਆਣਾ ਤੋਂ ਇੰਦਰਪਾਲਪੁਰੀ, ਬਿੱਟੂ ਸਟੈਮ ਮੇਕਰ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ ਅਤੇ ਪੋਤਾ ਪ੍ਰਿੰਸਪੁਰੀ ਅਤੇ ਜੀਵਨ ਸਿੰਘ ਬੁੱਕ ਅਤੇ ਇਹਨਾਂ ਦਾ ਸਾਰਾ ਬੁੱਕ ਪਰਿਵਾਰ ਫਰਮਾਇਸ਼ ਕਰ ਰਹੇ ਨੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਸਾਨੂੰ ਭੇਜ ਰਹੇ ਨੇ ਜੀ ਸ਼੍ਰੀ ਗੰਗਾਨਗਰ ਤੋਂ। ਪ੍ਰੇਮ ਸਹਾਰਨ, ਮੋਨਿਕਾ, ਮਨੀਸ਼ ਸਹਾਰਨ ਕਹਿ ਰਹੇ ਨੇ ਕੋਈ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਆ ਰਹੀ ਹੈ ਜੀ ਸਾਨੂੰ ਫਾਜ਼ਿਲਕਾ ਤੋਂ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਬੇਬੀ ਗਰਿਮਾ ਬਗੜੀਆ, ਰਜਤ, ਮਨੀਸ਼ ਚੌਧਰੀ ਇਹ ਵੀ ਫਰਮਾਇਸ਼ ਕਰ ਰਹੇ ਨੇ ਜੀ ਸਤਿੰਦਰ ਸਰਤਾਜ ਦੀ ਹੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ ਖੁਸ਼ਦਿਲ, ਹੰਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਸਾਰਾ ਹੀ ਖੁਸ਼ਦਿਲ ਪਰਿਵਾਰ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇਹ ਗੀਤ।

ਸੋਨੂੰ ਅਮਨਦੀਪ ਫਰਮਾਇਸ਼ ਕਰ ਰਹੇ ਨੇ ਕਿਸੇ ਵੀ ਪੰਜਾਬੀ ਗੀਤ 'ਚ ਸ਼ਾਮਿਲ ਕਰ ਲਿਆ ਜਾਏ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਸਾਨੂੰ ਜਸਵੰਤ ਸਿੰਘ ਪੋਤਾ ਏਕਮ ਅਤੇ ਇਹਨਾਂ ਦੀ ਪੋਤੀ ਹੈ ਜੀ ਮਨਕੀਰਤ ਜੰਡ। ਫਰਮਾਇਸ਼ ਭੇਜ ਰਹੇ ਨੇ ਜੀ ਫਾਜ਼ਿਲਕਾ ਤੋਂ, ਕਹਿ ਰਹੇ ਨੇ ਨਿਮਰਤ ਖਹਿੜਾ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਜ਼ਿਲ੍ਹਾ ਲੁਧਿਆਣਾ ਤੋਂ ਦਰਸ਼ਨ ਸਿੰਘ, ਅਵਤਾਰ ਸਿੰਘ, ਜਬਰਜੰਗ ਸਿੰਘ ਚੀਮਾ, ਇਹ ਵੀ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਗੀਤ ਸੁਣਨਾ ਚਾਹੁੰਦੇ ਨੇ। ਅਗਲੀ ਫਰਮਾਇਸ਼ ਭੇਜਣ ਵਾਲੇ ਨੇ ਜੀ ਨਰਿੰਦਰ ਚਾਵਲਾ ਪਿੰਡ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਮੁਸਕਾਨ, ਪ੍ਰਾਚੀ, ਮਹਿਕ, ਤਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ। ਅਗਲੀ ਫਰਮਾਇਸ਼ ਭੇਜ ਰਹੇ ਨੇ ਜੀ ਮਹਾਰਾਸ਼ਟਰ ਤੋਂ ਅਭਿਜੀਤ, ਸਰਿਤਾ, ਇਕਾਂਸ਼, ਪ੍ਰਣੀਤਾ, ਸਿਧਾਂਤ, ਅਰਜੁਨ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾ

0: ਨਾਲ ਇੱਕ ਹੋਰ ਵੀ ਚੀਜ਼ ਹੈ, ਤੁਸੀਂ ਇੱਕ ਵੈਸੇ ਬੜਾ ਇਸ਼ਾਰਾ ਅੱਛਾ ਕੀਤਾ, ਇੱਕ ਉਹਨਾਂ ਨੇ ਲਿਖ ਕੇ ਲਗਾਇਆ ਹੁੰਦਾ ਉਧਾਰ ਮਤਲਬ ਮੰਗ ਕੇ ਸਾਨੂੰ ਸ਼ਰਮਿੰਦਾ ਨਾ ਕਰੋ, ਦੂਸਰਾ ਇਹ ਕਿਹਾ ਕਿ ਇਹ ਜਿਹੜਾ ਸਾਡਾ ਫਿਕਸ ਪ੍ਰਾਈਸ ਸ਼ੌਪ ਹੈਗੀ ਆ ਸਾਡੀ ਜਿਹੜੀ ਦੁਕਾਨ ਹੈ, ਅਤੇ ਅਸੀਂ ਕੋਈ ਮੋਲ ਭਾਅ ਨਹੀਂ ਕਰਦੇ, ਇੱਕ ਜਿਹੜਾ ਰੇਟ ਦੱਸਿਆ ਗਿਆ ਉਹਦੇ 'ਤੇ ਹੀ ਦਿੱਤੀ ਜਾਏਗੀ, ਅਤੇ ਇਹਦੇ ਨਾਲ ਨਾ ਕਈ ਵਾਰੀ ਤਾਂ ਚੰਗਾ ਪ੍ਰਭਾਵ ਵੀ ਪੈਂਦਾ ਇਸ ਚੀਜ਼ ਦਾ, ਸਾਡੀ ਜਿਹੜੀ ਸ਼ੋਪਿੰਗ ਆਸਾਨ ਹੋ ਜਾਂਦੀ ਹੈ, ਅਤੇ ਕਈ ਵਾਰੀ ਅਸੀਂ ਸੋਚਣ ਲੱਗ ਜਾਂਦੇ ਹਾਂ ਕਿ ਸ਼ਾਇਦ ਇਹ ਦੁਕਾਨਦਾਰ ਬਾਰਗੇਨਿੰਗ ਨਹੀਂ ਕਰਦਾ ਜਾਂ ਅਸੀਂ ਇੱਥੇ ਬਾਰਗੇਨਿੰਗ ਨਹੀਂ ਕਰ ਪਾਵਾਂਗੇ, ਅਤੇ ਸ਼ਾਇਦ ਅਸੀਂ ਕਿਤੇ ਮਹਿੰਗਾ ਹੀ ਨਾ ਖਰੀਦ ਲਈਏ।
1: ਔਰ ਬਾਰਗੇਨਿੰਗ ਕਰਨ ਵਾਲੇ ਜਿਹੜੇ ਸ਼ੌਕੀਨ ਹੁੰਦੇ ਨਾ ਅਰਚਨਾ, ਉਹ ਉਸ ਦੁਕਾਨ 'ਚ ਬਹੁਤਾ ਜਾਣਾ, ਕਹਿੰਦੇ ਨਹੀਂ ਨਾ ਰੇਟ ਨਹੀਂ ਬਣਾਉਂਦਾ, ਹੈ ਨਾ। ਅਤੇ ਦੇਖੋ ਬੇਸ਼ੱਕ ਤੁਸੀਂ ਮੋਲ ਭਾਵ ਕਰ ਰਹੇ ਹੋ, ਪਰ ਥੋੜ੍ਹੀ ਜਿਹੀ ਉਸ ਵੇਲੇ ਬਹਿਸ ਵੀ ਹੁੰਦੀ ਹੈ, ਲੇਕਿਨ ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਵੀ ਆਪਣੇ ਸ਼ਬਦਾਂ ਦਾ ਸਹੀ ਇਸਤੇਮਾਲ ਕਰਨਾ ਹੈ। ਅਸੀਂ ਇੱਜ਼ਤ ਦੇ ਨਾਲ ਭਾਅ ਜੀ, ਦੀਦੀ ਅਤੇ ਭੈਣ ਜੀ ਜਾਂ ਪਾਪਾ ਜੀ ਕਹਿ ਕੇ ਹੀ ਅਸੀਂ ਗੱਲ ਕਰਨੀ ਹੁੰਦੀ ਹੈ। ਇਹ ਨਹੀਂ ਹੈ ਕਿ ਤੁਸੀਂ ਆਪਸ 'ਚ ਹੀ ਲੜ ਪਾਓ ਤਾਂ ਖਰੀਦਦਾਰੀ ਰਹਿ ਜਾਵੇ ਇੱਕ ਪਾਸੇ, ਅਤੇ ਔਰ ਆਪਸ 'ਚ ਲੜਨਾ ਨਹੀਂ ਹੈ। ਔਰ ਮੋਲ ਭਾਵ ਜਿਹੜੀ ਬਾਰਗੇਨਿੰਗ ਦਾ ਮਤਲਬ ਲੜਾਈ ਨਹੀਂ ਹੁੰਦਾ, ਬਲਕਿ ਇੱਕ ਜਿੱਤ ਦਾ ਸੌਦਾ ਹੁੰਦਾ ਹੈ। ਔਰ ਜਿਹਦੇ 'ਚ ਤੁਸੀਂ ਖੁਸ਼ ਹੁੰਦੇ ਹੋ, ਤੁਹਾਨੂੰ ਸਸਤਾ ਮਿਲ ਜਾਂਦਾ ਹੈ ਅਤੇ ਦੁਕਾਨਦਾਰ ਨੂੰ ਵੀ ਥੋੜ੍ਹਾ ਮੁਨਾਫਾ ਮਿਲ ਜਾਂਦਾ।
0: ਬਿਲਕੁਲ ਬਿਲਕੁਲ, ਅਤੇ ਇਹਦੇ ਨਾਲ ਨਾਲ ਅੱਜ ਕੱਲ੍ਹ ਜਿਹੜਾ ਇਹ ਮੌਸਮ ਸਟਾਰਟ ਹੋ ਜਾਂਦਾ ਨਾ, ਜਿੱਦਾਂ ਹੀ ਜੂਨ ਟੱਪਦਾ ਅਤੇ ਨਿਕਲ ਕੇ ਜਾਣਾ, ਅਤੇ ਜੁਲਾਈ ਦੇ ਵਿੱਚ ਅਸੀਂ ਆ ਜਾਂਦੇ ਹਾਂ, ਅਤੇ ਇਹਨਾਂ ਦਿਨਾਂ 'ਚ ਨਾ ਜਗ੍ਹਾ ਜਗ੍ਹਾ ਦੇ ਉੱਤੇ, ਕਿਉਂਕਿ ਮੌਸਮ ਦਾ ਬਦਲਾਵ ਇੱਕ ਤਰ੍ਹਾਂ ਨਾਲ ਸ਼ੁਰੂ ਹੋ ਜਾਂਦਾ, ਅਤੇ ਜਗ੍ਹਾ ਜਗ੍ਹਾ ਦੇ ਉੱਤੇ ਮੌਨਸੂਨ ਸਪੈਸ਼ਲ ਇੱਦਾਂ ਕਰਕੇ ਵੀ ਬੜੀਆਂ ਅਟਰੈਕਸ਼ਨ ਲਗਾਈਆਂ ਜਾਂਦੀਆਂ ਨੇ ਵੀ ਲੋਕਾਂ ਨੂੰ ਆਕਰਸ਼ਿਤ ਕਰਨ ਵਾਸਤੇ, ਕਿ ਉਹ ਲੋਕ ਆਉਣ ਅਤੇ ਸ਼ੋਪਿੰਗ ਕਰਨ, ਅਤੇ ਉਹ ਸੇਲ ਦੇ ਨਾਮ ਦੇ ਉੱਤੇ ਵੀ ਬੜਾ ਜਿਹੜਾ ਵਪਾਰ ਉਹ ਕੀਤਾ ਜਾਂਦਾ ਹੈ। ਅਤੇ ਅਸੀਂ ਕੀ ਕਰਦੇ ਹਾਂ, ਸਾਨੂੰ ਲੱਗਦਾ ਕਿ ਇਹ ਚੀਜ਼ ਸਾਨੂੰ 50% ਲੈਸ 'ਤੇ ਮਿਲਦੀ ਪਈ ਹੈ, ਅਤੇ ਅਸੀਂ ਜਿੰਨੀਆਂ ਸੇਵਿੰਗਸ ਹੁੰਦੀਆਂ ਚੱਕ ਕੇ ਫਟਾਫਟ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਵੀ ਹੁੰਦੀ ਉਹਨਾਂ ਨੂੰ ਖਰੀਦ ਬੈਠਦੇ ਹਾਂ। ਅਤੇ ਇਹ ਵੀ ਇੱਕ ਬਹੁਤ ਕੋਈ ਮੈਂ ਸਮਝਦਾਰੀ ਵਾਲੀ ਗੱਲ ਨਹੀਂ ਕਹਾਂਗੀ ਵੈਸੇ, ਵੀ ਸ਼ੋਪਿੰਗ ਤਾਂ ਸਾਰਿਆਂ ਨੇ ਹੀ ਕਰਨੀ ਹੁੰਦੀ, ਅਸੀਂ ਪੈਸੇ ਜੋੜਦੇ ਵੀ ਹਾਂ, ਕਮਾਉਂਦੇ ਵੀ ਹਾਂ, ਇਸੇ ਕਰਕੇ ਕਿ ਆਪਣੇ ਸ਼ੌਕ ਨੂੰ ਪੂਰੇ ਕਰ ਸਕੀਏ। ਬਟ ਕਹਿੰਦੇ ਨੇ ਨਾ, ਬੂੰਦ ਬੂੰਦ ਦੇ ਨਾਲ ਘੜਾ ਭਰਦਾ, ਜਿਹੜੀ ਸੇਵਿੰਗ ਹੈ ਉਹ ਵੀ ਸਾਡੇ ਜੀਵਨ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ। ਅਗਰ ਬਾਰਗੇਨਿੰਗ ਕਰਕੇ ਅਸੀਂ ਕੋਈ ਪੈਸੇ ਬਚਾਉਂਦੇ ਹਾਂ, ਅਤੇ ਉਹਨਾਂ ਨੂੰ ਅਸੀਂ ਬੇਫਾਲਤੂ ਕਿਤੇ ਖਰਚ ਨਾ ਕਰੀਏ, ਸਾਨੂੰ ਇੰਨਾ ਵੀ ਸੂਝਵਾਨ ਹੋਣਾ ਪਏਗਾ।
1: ਬਿਲਕੁਲ, ਔਰ ਆਪਣੇ ਬਜਟ ਦਾ ਵੀ ਅਸੀਂ ਧਿਆਨ ਰੱਖਣਾ ਹੈ ਜੀ। ਇਹ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਫਾਲਤੂ ਸਮਾਨ ਨਹੀਂ ਖਰੀਦਣਾ। ਔਰ ਭੈਣਾਂ ਨੂੰ ਆਫਰ ਇਹ ਵੀ ਮਿਲ ਜਾਂਦਾ ਇੱਕ ਨਾ ਇੱਕ ਫ੍ਰੀ, ਅਤੇ ਉਸ ਵੇਲੇ ਭੈਣਾਂ ਇਹ ਕੰਮ ਕਰ ਦਿੰਦੀਆਂ ਨੇ। ਪਰ ਅਰਚਨਾ, ਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਖਰੀਦਦਾਰੀ ਵੇਲੇ ਅਸੀਂ ਕੁਝ ਇੱਕ ਜਗ੍ਹਾਵਾਂ 'ਤੇ ਬਾਰਗੇਨਿੰਗ ਨਹੀਂ ਵੀ ਕਰਨੀ ਹੁੰਦੀ। ਜਿਹੜੇ ਬਹੁਤ ਛੋਟੇ ਰੇੜੀ ਲਗਾ ਕੇ ਕੋਈ ਖੜਾ ਹੈ, ਛੋਟੀ ਰੇੜੀ ਫੜੀ ਹੈ, ਜਾਂ ਕੋਈ ਬਹੁਤ ਬਜ਼ੁਰਗ ਕੋਈ ਸਮਾਨ ਵੇਚ ਰਹੇ ਨੇ, ਅਸੀਂ ਕੋਸ਼ਿਸ਼ ਕਰੀਏ ਕਿ ਉਹਨਾਂ ਨਾਲ ਬਾਰਗੇਨਿੰਗ ਅਸੀਂ ਨਾ ਕਰੀਏ। ਦਵਾਈ ਖਰੀਦਦੇ ਵੇਲੇ ਸਾਨੂੰ ਬਾਰਗੇਨਿੰਗ ਨਹੀਂ ਕਰਨੀ ਚਾਹੀਦੀ, ਹੈ ਨਾ। ਇਹਨਾਂ ਚੀਜ਼ਾਂ ਦਾ ਅਸੀਂ ਧਿਆਨ ਰੱਖਣਾ ਹੈ।
0: ਬਿਲਕੁਲ ਜੀ, ਬਾਰਗੇਨਿੰਗ ਤਾਂ ਕਰਨੀ ਹੈ, ਪਰ ਦੇਖ ਕੇ ਅਤੇ ਸਮਝਦਾਰੀ ਦੇ ਨਾਲ ਕਰਨੀ ਹੈ, ਕਿ ਆਪਣਾ ਵੀ ਫਾਇਦਾ ਕਰ ਲਈਏ, ਪਰ ਉਹਦੇ ਨਾਲ ਨਾਲ ਅਸੀਂ ਦੂਜੇ ਦਾ ਵੀ ਖਿਆਲ ਰੱਖਣਾ, ਕਿ ਕਿਤੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਸਾਹਮਣੇ ਵਾਲੇ ਦਾ ਨੁਕਸਾਨ ਨਾ ਕਰ ਦਈਏ।
1: ਬਿਲਕੁਲ, ਅਤੇ ਹੁਣ ਬਦਲਦੇ ਮੌਸਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਰੀਦਦਾਰੀਆਂ ਹੁੰਦੀਆਂ ਨੇ, ਤਾਂ ਭੈਣਾਂ ਨੇ ਵੀ ਖਰੀਦਣਾ ਹੈ, ਤਾਂ ਭੈਣਾਂ ਨੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ। ਅਤੇ ਹੁਣ ਭੈਣਾਂ ਦਾ ਇੱਕ ਮਨੋਰੰਜਨ ਵੀ ਕਰ ਦਿੰਦੇ ਹਾਂ ਕਿ ਗੀਤ ਸੁਣਾ ਕੇ।
0: ਜੀ ਆਓ ਸੁਣਦੇ ਹਾਂ।

ਨਵਾਂ ਭਾਂਡੇ ਜੋ ਪੁਰਾਣੇ ਮੋਇਆਂ ਦੇ ਵਿੱਚ ਜਾਨ ਪਾ ਦਿਆਂ ਕਰਾਂ ਸਜਾਖੇ ਕਾਣੇ ਸ਼ਾਹਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ ਅੰਮ੍ਰਿਤਸਰ ਜਲੰਧਰ ਏੜੀਏ ਮੇਰੀਆਂ ਸਿਫਤਾਂ ਕਰਦੇ ਮੈਂ ਤੋਂ ਗੋਰੇ ਕਲੀ ਕਰਾਉਂਦੇ ਮੇਮਾਂ ਦੇ ਸੱਦੇ।

ਪੂਰਾ ਟਰੱਕ ਨਿਆਣਿਆਂ ਦਾ ਇੱਕ ਵਿੱਚ ਦਾਜ ਦੇ ਆਇਆ ਜੇ ਆਉਂਦਾ ਅਤਬਾਰ ਨਾ ਤੈਨੂੰ ਮੇਰੇ ਉੱਤੇ ਨਾਰੇ ਦੇਵ ਸਰੀਕਿਆਂ ਵਾਲੇ ਕੋਲੋਂ ਪੁੱਛ ਲਾ ਤੂੰ ਮਟਿਆਰੇ ਆਥਣ ਨੂੰ ਲੈ ਕੇ ਜਾਣਾ ਉਹਨਾਂ ਲਈ ਮੁਰਗੀ ਦਾਣਾ ਜੇ ਘਰੇ ਪਹੁੰਚ ਗਏ ਕੱਲੇ ਲਓ ਬਹੁਤੀ ਗੋਡਿਆਂ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਜੀ, ਇਸ ਜਾਣਕਾਰੀ ਭਰੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਆਪਣੇ ਪ੍ਰੋਗਰਾਮ ਪ੍ਰੋਗਰਾਮ ਚੱਲ ਰਿਹਾ ਜੀ ਬੱਸ ਦੇ ਵਿਹੜੇ,
2: ਔਰ ਅੱਜ ਸ਼ੁੱਕਰਵਾਰ ਦਾ ਦਿਨ ਹੈ। ਔਰ ਅਰਚਨਾ, ਸ਼ੁੱਕਰਵਾਰ ਦਾ ਜਿਹੜਾ ਸਾਡਾ ਸਿਲਸਿਲਾ ਹੁੰਦਾ ਹੈ ਨਾ, ਉਮਰਾਂ ਦੇ ਪੈਂਡੇ, ਉਸ ਸਿਲਸਿਲੇ ਨਾਲ ਜੁੜ ਕੇ ਸਾਨੂੰ ਇੱਦਾਂ ਲੱਗਦਾ ਜਿਵੇਂ ਅਸੀਂ ਕਿਸੇ ਰੁੱਖ ਦੀ ਛਾਵੇਂ ਬੈਠ ਗਏ।
1: ਜੀ ਬਿਲਕੁਲ ਜੀ, ਅਤੇ ਉਹਨਾਂ ਨੇ ਜਿਹੜੀ ਆਪਣੀਆਂ ਉਮਰਾਂ ਦੇ ਜਿਹੜੇ ਪੈਂਡੇ ਕਿਸ ਤਰੀਕੇ ਦੇ ਨਾਲ ਤੈਅ ਕੀਤੇ ਹੁੰਦੇ ਨੇ, ਅਤੇ ਸਾਡੇ ਸਾਰਿਆਂ ਵਾਸਤੇ ਨਾ ਇੱਕ ਮਿਸਾਲ ਬਣ ਜਾਂਦੇ ਨੇ, ਅਤੇ ਬੜਾ ਕੁਝ ਸਿੱਖਣ ਵਾਸਤੇ ਵੀ ਮਿਲਦਾ
2: ਜੀ।
1: ਅਤੇ ਅੱਜ ਦੇਖਦੇ ਹਾਂ ਸਾਡੇ ਜਿਹੜੇ ਵਿਹੜੇ ਨੇ ਉਹ ਆਏ ਨੇ ਗੁਰਮੀਤ ਖਾਨਪੁਰੀ ਜੀ, ਅਤੇ ਆਓ ਦੇਖਦੇ ਹਾਂ ਉਹਨਾਂ ਨਾਲ ਕੀਤੀ ਹੋਈ, ਸੁਣਦਿਆਂ ਕੀਤੀ ਹੋਈ ਗੱਲਬਾਤ।
2: ਔਰ ਉਹਨਾਂ ਨਾਲ ਗੱਲਬਾਤ ਕੀਤੀ ਹੈ ਜੀ ਸੁਖਜੀਤ ਕੌਰ ਜੀ ਨੇ।
3: ਉਮਰਾਂ ਦੇ ਪੈਂਡੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਬਈ। ਅੱਜ ਦੇ ਇਸ ਪ੍ਰੋਗਰਾਮ 'ਚ ਜਿਨ੍ਹਾਂ ਦੇ ਉਮਰਾਂ ਦੇ ਪੈਂਡੇ ਅਸੀਂ ਮਾਪਣੇ ਨੇ ਨਾ, ਵੈਸੇ ਤਾਂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਜਿਹੜੇ ਅਖਬਾਰਾਂ ਦੇ ਨਾਲ ਜੁੜੇ ਹੋਏ ਨੇ, ਜਿਹੜੇ ਰੇਡੀਓ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇਹ ਨਾਮ ਜ਼ਰੂਰ ਯਾਦ ਹੋਵੇਗਾ। ਅਤੇ ਜਾਂ ਫਿਰ ਜੇ ਗੱਲ ਕਰੀਏ ਜਿਨ੍ਹਾਂ ਨੂੰ ਸ਼ਾਮ 84 ਵਾਲਾ ਮੇਲਾ ਯਾਦ ਹੈ, ਅਤੇ ਉਹਨਾਂ ਨੂੰ ਗੁਰਮੀਤ ਖਾਨਪੁਰੀ ਜੀ ਵੀ ਯਾਦ ਹੋਣਗੇ। ਗੁਰਮੀਤ ਖਾਨਪੁਰੀ ਜੀ, ਬਹੁਤ ਬਹੁਤ ਸਵਾਗਤ ਅਤੇ ਜੀ ਆਇਆਂ ਨੂੰ ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਵਿੱਚ।
4: ਤੁਹਾਡਾ ਵੀ ਧੰਨਵਾਦ ਹੈ, ਤੁਸੀਂ ਮੈਨੂੰ ਇੱਥੇ ਬੁਲਾਇਆ
3: ਜੀ,
4: ਆਪਣੀਆਂ ਗੱਲਾਂ ਕਹਿਣ ਵਾਸਤੇ ਮੌਕਾ ਦਿੱਤਾ।
3: ਗੁਰਮੀਤ ਖਾਨਪੁਰੀ ਜੀ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਅਧਿਆਪਕ ਦੇ ਤੌਰ 'ਤੇ ਕਿਹੜੇ ਸਨ ਵਿੱਚ ਰਿਟਾਇਰ ਹੋਏ ਸੀ?
4: ਮੈਂ 2008 ਵਿੱਚ ਰਿਟਾਇਰ ਹੋਇਆ।
3: 2008 ਵਿੱਚ?
4: 2008 ਵਿੱਚ
3: ਜੀ।
4: ਹਾਂਜੀ,
3: ਕਿਹੜਾ ਵਿਸ਼ਾ ਹੁੰਦਾ ਸੀ ਜੀ ਤੁਹਾਡਾ?
4: ਪੰਜਾਬੀ ਅਧਿਆਪਕ ਸੀ ਮੈਂ
3: ਜੀ। ਵੈਸੇ ਕਹਿੰਦੇ ਨੇ ਕਿ ਜਿਹੜਾ ਮਾਂ ਬੋਲੀ ਦਾ ਅਧਿਆਪਕ ਹੋਵੇ ਨਾ, ਬੱਚਿਆਂ ਦਾ ਉਸ ਦੇ ਨਾਲ ਕੁਝ ਜ਼ਿਆਦਾ ਹੀ ਲਗਾਵ ਹੁੰਦਾ ਹੈ। ਠੀਕ ਹੈ ਜੀ,
4: ਬਿਲਕੁਲ ਤੁਸੀਂ ਦਰੁਸਤ ਗੱਲ ਕੀਤੀ ਜੀ। ਕਿਉਂ ਭਾਸ਼ਾ ਜਿਹੜੀ ਆਪਣੀ ਮਾਂ ਬੋਲੀ ਆ, ਅਸੀਂ ਇਹਨੂੰ ਵਿਸਾਰ ਨਹੀਂ ਸਕਦੇ, ਸਾਡੀ ਰਗ ਰਗ ਵਿੱਚ ਸਮਾਈ ਹੁੰਦੀ ਹੈ
3: ਜੀ।
4: ਅਤੇ ਇਸ ਕਰਕੇ ਪੰਜਾਬੀ ਬੋਲੀ ਨਾਲ ਤਾਂ ਪਿਆਰ ਹੋਣਾ ਕੁਦਰਤੀ ਆ, ਅਤੇ ਕੁਦਰਤੀ ਕੰਮ ਵੀ ਇਸ ਤਰ੍ਹਾਂ ਦੇ ਮੈਨੂੰ ਪੈਂਦੇ ਰਹੇ। ਪੰਜਾਬੀ ਬੋਲੀ ਨਾਲ ਹੀ ਸੰਬੰਧ ਰਿਹਾ, ਪੰਜਾਬੀ ਸੱਭਿਆਚਾਰ ਨਾਲ ਮੇਰਾ ਰਿਸ਼ਤਾ ਰਿਹਾ
3: ਜੀ। ਔਰ ਅਸੀਂ ਹੁਣ ਜਾਣਨਾ ਚਾਹਾਂਗੇ ਕਿ ਗੁਰਮੀਤ ਖਾਨਪੁਰੀ ਜੀ ਜਿਹੜੇ ਮੇਲਿਆਂ ਦੇ ਵੀ ਸਰਦਾਰ, ਔਰ ਨਾਲ ਦੀ ਨਾਲ ਅਖਬਾਰਾਂ 'ਚ ਵੀ ਇਹਨਾਂ ਦੇ ਆਰਟੀਕਲ ਸ਼ਿੰਗਾਰ ਬਣਦੇ ਰਹੇ, ਔਰ ਰੇਡੀਓ ਨਾਲ ਇਹਨਾਂ ਦਾ ਡਾਢਾ ਚੋਖਾ ਪਿਆਰ, ਕਿੱਥੇ ਪੈਦਾ ਹੋਏ, ਕਿੱਥੇ ਹਾਸਲ ਕੀਤੀ ਮੁੱਢਲੀ ਸਿੱਖਿਆ?
4: ਵੈਸੇ ਮੇਰੇ ਪਿਤਾ ਜੀ ਆਰਮੀ ਵਿੱਚ ਸੀਗੇ, ਅਤੇ ਉਹ ਮੇਰਠ ਰਹਿੰਦੇ ਸੀ, ਅਤੇ ਦੱਸਿਆ ਜਾਂਦਾ ਕਿ ਮੇਰਾ ਜਨਮ ਮੇਰਠ 'ਚ ਹੋਇਆ, ਮੈਨੂੰ ਤਾਂ ਨਹੀਂ ਸੁਰਤ
3: ਜੀ।
4: ਅਤੇ ਮੈਨੂੰ ਇੰਨਾ ਪਤਾ ਜਦੋਂ ਇਹ ਵਾਪਸ ਉੱਥੋਂ ਰਿਟਾਇਰਮੈਂਟ ਉਹਨਾਂ ਦੀ ਹੋਈ ਆ, ਫੌਜ 'ਚੋਂ ਆਏ ਆ, ਅਤੇ ਆਪਣੇ ਪਿੰਡ ਪਹੁੰਚੇ ਆ, ਫਿਰ ਮੈਨੂੰ ਪਤਾ ਕਿ ਮੈਂ ਮੇਰਠ 'ਚ ਪੈਦਾ ਹੋਇਆ ਸੀ। ਮੇਰਠ ਨਾਲ ਥੋੜ੍ਹਾ ਜਿਹਾ ਜਨੀ ਤੌਰ 'ਤੇ ਮੇਰਾ ਸੰਬੰਧ ਹੈ।
3: ਭੈਣਾਂ ਭਰਾਵਾਂ 'ਚੋਂ ਕਿੰਨਵਾਂ ਨੰਬਰ ਤੁਹਾਡਾ?
4: ਭੈਣਾਂ ਭਰਾਵਾਂ 'ਚੋਂ ਮੈਂ ਸਭ ਤੋਂ ਵੱਡਾ, ਮੈਂ ਇੱਕੋ ਇੱਕ ਹੈਗਾ।
3: ਅੱਛਾ ਅੱਛਾ,
4: ਇਕਲੌਤਾ ਪੁੱਤਰ ਹਾਂ
3: ਜੀ।
4: ਤਿੰਨ ਭੈਣਾਂ ਮੇਰੇ ਤੋਂ ਛੋਟੀਆਂ
3: ਜੀ।
4: ਅਤੇ ਹੁਣ ਤੁਹਾਡੇ ਸਵਾਲ ਪੁੱਛਣ ਤੋਂ ਪਹਿਲਾਂ ਮੈਂ ਦੱਸਾਂ ਕਿ ਥੋੜ੍ਹੀ ਬਦਕਿਸਮਤ ਇਹ ਹੋਈ ਕਿ ਫਾਦਰ ਹੁਣੇ ਦੀ ਡੈਥ ਹੋ ਗਈ
3: ਜੀ।
4: ਨੌਕਰੀ ਮਿਲਣ ਦੇ ਕੁਛ ਦਿਨ ਹੀ ਹੋਏ ਸੀਗੇ, ਅਤੇ ਉਹ ਫਿਰ ਸਾਰੇ ਵਿਆਹ ਸ਼ਾਦੀਆਂ ਵਗੈਰਾ ਹੋਰ ਜੋ ਜ਼ਿੰਮੇਵਾਰੀਆਂ ਇੱਕਦਮ ਪੈ ਗਈਆਂ
3: ਜੀ।
4: ਉਹਦੇ ਵਿੱਚ ਮੇਰੇ ਥੋੜ੍ਹੇ ਜਿਹੇ ਸਾਹਿਤਕ ਜਾਂ ਸੱਭਿਆਚਾਰਕ ਪਿੰਡ ਵਿੱਚ ਥੋੜ੍ਹੀ ਖਲੋਤ ਪੈਦਾ ਹੋਈ ਹੈ।
3: ਉਹ ਕਹਿੰਦੇ ਹੁੰਦੇ ਨੇ ਇੱਕ ਵੀਰ ਦਹੀਂ ਵੀਰ ਅੱਬਾ, ਮੇਰੀ ਸਾਰੀ ਉਮਰ ਦੇ ਮਾਪੇ।
4: ਹਾਂਜੀ,
3: ਬਸ ਉਹੀ ਤੁਹਾਡੀਆਂ ਤਿੰਨਾਂ ਭੈਣਾਂ ਲਈ ਤੁਸੀਂ ਸਾਬਤ ਹੋਏ। ਅੱਛਾ, ਗੁਰਮੀਤ ਖਾਨਪੁਰੀ ਜੀ,

0: ਮਜ਼ਾ ਆਉਂਦਾ ਸੀ, ਬਹੁਤ ਮਜ਼ੇ ਵਾਲੀ
1: ਇੱਕ
0: ਗੱਲ।
1: ਵਾਰੀ ਦੀ ਗੱਲ ਤਾਂ ਹੋਰ ਹੋ ਗਈ ਵੀ ਇੱਕ ਆਈਡੀਆ ਆਇਆ ਇੱਕ ਵੀ ਇੱਦਾਂ ਕਰੀਏ ਕਿ ਉਹਨਾਂ ਦੇ ਘਰੋਂ ਲਿਆਈਏ
0: ਅੱਛਾ ਜੀ
1: ਕਿ ਬੈਂਡ ਬਾਜੇ, ਇੱਕ ਟੀਮ ਭੇਜਤੀ ਇੱਕ ਗੱਡੀ ਭੇਜਤੀ ਬੈਂਡ ਵਾਲਿਆਂ ਦੀ ਕਿ ਤੁਸੀਂ ਮਤਲਬ ਉਹਨਾਂ ਦੇ ਘਰ ਜਾ ਕੇ ਬਾਜਾ ਵਜਾਉਣਾ
0: ਅੱਛਾ
1: ਅਤੇ ਤੁਹਾਡੇ ਅਵਿਨਾਸ਼ ਭਾਖੜੀ ਸੀਗੇ ਮਾਸਟਰ ਜੀ ਹੁੰਦੇ ਸੀ ਨਾ
0: ਜੀ
1: ਅਤੇ ਉਹਨਾਂ ਦੇ ਘਰ ਜਾ ਕੇ ਬਾਜਾ ਵਜਾਉਣ ਲੱਗ ਪਏ। ਉਹ ਲੋਕ ਸਾਰੇ ਕਹਿੰਦੇ ਨਾ ਕਿ ਨਿਆਣੇ ਆ ਛੋਟੇ ਛੋਟੇ ਆ ਵਿਆਹ ਤਾਂ ਇਹਨਾਂ ਦੇ ਕੋਈ ਹੈ ਨਹੀਂ ਉਹ
0: ਜੀ
1: ਅਤੇ ਇਹ ਕੀ ਗੱਲ ਹੋ ਗਈ ਬਾਜਾ ਵੱਜਦਾ ਆ ਅਤੇ ਉਹ ਬਾਹਰ ਨਿਕਲੇ। ਉਹ ਕਹਿੰਦੇ ਵੀ ਇੱਦਾਂ ਦੀ ਖੁਸ਼ੀ ਅਸੀਂ ਨਹੀਂ ਦੇਖੀ ਕਦੀ ਅੱਜ ਤੱਕ। ਇਸ ਤਰ੍ਹਾਂ ਸਰਦਾਰ ਤੀਰ ਸਿੰਘ ਢਿੱਲੋਂ ਤੁਹਾਡੇ ਰੇਡੀਓ ਵਿੱਚ ਵੀ ਰਹੇ ਆ ਅਤੇ ਦੂਰਦਰਸ਼ਨ ਵਿੱਚ ਰਹੇ ਆ,
0: ਯਾਨੀ ਕਿ ਅਲੱਗ ਅਲੱਗ ਸ਼ਖਸੀਅਤਾਂ ਨੂੰ ਤੁਸੀਂ
1: ਹਾਂ।
0: ਸਨਮਾਨਿਤ ਕੀਤਾ
1: ਅਤੇ ਉਹ ਫਿਰ ਉਹਨਾਂ ਦੀ ਮਦਰ ਨੇ ਜੇ ਦੇਖਿਆ ਤਾਂ ਕਹਿੰਦੇ ਵੀ ਮੇਰੇ ਹੁਣ ਉਹਦੇ ਮਦਰ ਇਸ ਦੁਨੀਆਂ 'ਚੋਂ ਜਾ ਚੁੱਕੇ ਆ, ਕਹਿੰਦੇ ਹੁਣ ਮੈਨੂੰ ਉਹ ਯਾਦ ਆਉਂਦੇ ਆ ਅਤੇ ਮੇਰੇ ਅੱਖਾਂ 'ਚੋਂ ਪਾਣੀ ਆ ਜਾਂਦਾ ਕਿ ਉਹ ਕਿੰਨੇ ਖੁਸ਼ ਹੋਏ ਸੀ ਉਦੋਂ ਕਿ ਬੈਂਡ ਬਾਜੇ ਵਜਾ ਕੇ ਮੈਨੂੰ ਲਗਾਇਆ ਉੱਥੇ। ਇਹ ਥੋੜ੍ਹੀ ਸੋਚ ਸੀਗੀ ਜ਼ਿਆਦਾ, ਵੈਸੇ ਚਾਹੇ ਪਾਰਸ਼ਲਿਟੀ ਕਹਿ ਲਓ ਕੁਛ ਕਹਿ ਲਓ, ਜ਼ਿਆਦਾ ਮੀਡੀਆ ਵਾਲਿਆਂ ਨਾਲ ਮੇਰਾ ਲਗਾ ਹੁਣ ਤੱਕ ਵੀ ਮੈਂ ਘਰ ਬੈਠੇ ਹੋਏ ਯਾਦ ਕਰਦਾ।
0: ਜੀ
1: ਅਤੇ ਜਿਸ ਤਰ੍ਹਾਂ ਤੁਸੀਂ ਉਹ ਸ਼ਾਇਦ ਇਹ ਕਹਿਣਾ ਵਾਜਬ ਨਹੀਂ ਹੋਵੇ ਚੰਗਾ ਮਾੜਾ, ਪਰ ਮੈਂ ਸੋਚਿਆ ਸੀ ਕਿ ਜੇ ਪਹਿਲੇ ਅਨਾਊਂਸਰ ਆ ਬਹੁਤ ਵਧੀਆ, ਭਾਅ ਤੁਸੀਂ ਆਏ ਇੱਕ ਨਵਾਂ ਯੁੱਗ ਆਇਆ।
0: ਅੱਛਾ
1: ਪਰ ਇਸ ਤੋਂ ਬਾਅਦ ਹੁਣ ਵੀ ਮੈਂ ਦੇਖਦਾ ਕਿ ਨਵੇਂ ਐਂਕਰ ਆਏ ਆ, ਨਵੀਆਂ ਕੁੜੀਆਂ ਆਈਆਂ।
0: ਉਹ ਕਹਿੰਦੇ ਨੇ ਨਾ ਕਿ ਤਬਦੀਲੀ ਕੁਦਰਤ ਦਾ ਇੱਕ ਨਿਯਮ ਹੈ,
1: ਹਾਂਜੀ
0: ਠੀਕ ਹੈ ਨਾ ਜੀ। ਬਸ ਇਸੇ ਤਰ੍ਹਾਂ ਹੀ ਪਿੱਪਲ ਦੇ ਪੱਤਿਆਂ ਵਿੱਚ ਹੀ ਖੜ ਖੜ ਲਾਈ ਹੈ, ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਹੈ। ਜਦੋਂ ਕੋਈ ਨਵਾਂ ਆਉਂਦਾ ਤੇ ਫਿਰ ਬਦਲਾਅ ਤੇ ਆਉਂਦਾ ਹੀ ਆਉਂਦਾ। ਖਾਨਪੁਰੀ ਜੀ, ਤੁਹਾਡਾ ਇਹ ਲਗਾ, ਤੁਹਾਡਾ ਇਹ ਪਿਆਰ ਸਿਰਫ ਮੀਡੀਆ ਕਰਮੀਆਂ ਦੇ ਨਾਲ ਹੀ ਨਹੀਂ, ਰੰਗ ਕਰਮੀਆਂ ਦੇ ਨਾਲ ਹੀ ਨਹੀਂ, ਬਲਕਿ ਤੁਹਾਡੇ ਇਸ ਮੇਲੇ ਦੇ ਵਿੱਚ ਹਰ ਵੱਡੇ ਤੋਂ ਵੱਡਾ ਗਾਇਕ ਔਰ ਹਰ ਛੋਟੇ ਤੋਂ ਛੋਟਾ ਗਾਇਕ ਵੀ ਪਹੁੰਚਿਆ। ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਹੈ, ਭਾਵੇਂ ਉਹ ਗੁਰਦਾਸ ਮਾਨ ਹੋਣ ਜਾਂ ਹੋਰ ਵੱਡੇ ਤੋਂ ਵੱਡੇ ਕਲਾਕਾਰ ਹੋਣ, ਉਹਨਾਂ ਨੇ ਵੀ ਇਸ ਮੇਲੇ ਦੇ ਵਿੱਚ ਹਾਜ਼ਰੀ ਭਰੀ ਹੈ ਔਰ ਲੋਕਾਂ ਨੇ ਪੂਰੇ ਦਾ ਪੂਰਾ ਆਨੰਦ ਉਠਾਇਆ। ਔਰ ਜਦੋਂ ਆਪਾਂ ਇਹ ਮੇਲਾ ਲਗਾਉਂਦੇ ਹਾਂ, ਤੁਸੀਂ ਤਾਂ ਚਲੋ ਆਪਣੇ ਵੱਲੋਂ ਪੂਰੀ ਹਿੰਮਤ ਕੀਤੀ, ਪਰ ਕਹਿੰਦੇ ਨੇ ਕਿ ਪੈਸਾ ਤਾਂ ਖਰਚਣਾ ਹੀ ਪੈਂਦਾ,
1: ਹਾਂਜੀ ਹਾਂਜੀ,
0: ਇਹਦਾ ਫਿਰ ਕਿੱਦਾਂ ਇੰਤਜ਼ਾਮ ਕਰਦੇ ਹੁੰਦੇ ਸੀ?
1: ਬਸ ਇੱਦਾਂ ਹੋਵੇ, ਇੱਕ ਤਾਂ ਮੈਨੂੰ ਪਹਿਲੇ ਵਾਰੀ ਤਾਂ ਇੱਕ ਮੇਰਾ ਸਟੂਡੈਂਟ ਸੀਗਾ ਅਤੇ ਮੈਂ ਉਹਨੂੰ ਪ੍ਰਧਾਨ ਬਣਾ ਦਿੱਤਾ ਮੇਲੇ ਦਾ।
0: ਅੱਛਾ।
1: ਅਤੇ ਉਹ ਕਹਿੰਦਾ ਕੋਈ ਗੱਲ ਨਹੀਂ। ਉਹਨੇ ਫਿਰ ਕੀ ਕੀਤਾ, ਇੱਕ ਕਮੇਟੀ ਪਾਉਂਦਾ ਸੀ, ਉਹ ਰੋਜ਼ ਡਾਕਟਰ ਸੀਗਾ ਅਤੇ ਉਹਨੇ ਕਮੇਟੀ ਪਾ ਕੇ ਤਾਂ ਉਹ 'ਚ ਕਾਫੀ ਪੈਸੇ ਪਾਉਂਦਾ ਸੀ। ਉਹਦੇ ਦਿਮਾਗ ਆ ਗਏ ਕਿ ਇਹ ਮੈਨੂੰ ਹੁਣ ਤਾਂ ਸਰ ਜੀ ਕਹਿੰਦੇ ਆ, ਉਦੋਂ ਮਾਸਟਰ ਜੀ ਕਹਿੰਦੇ ਹੁੰਦੇ ਕਿ ਮਾਸਟਰ ਜੀ ਤੁਹਾਡਾ ਸੁਪਨਾ ਪੂਰਾ ਕਰਨਾ ਮੈਂ। ਉਹਨੇ ਉਹ ਸਾਰੀ ਇਸ ਕਮੇਟੀ ਚੱਕ ਲਈ, ਦੱਸੋ ਕਿੱਦਾਂ ਕਿੱਦਾਂ ਪੈਸੇ ਦੇਣੇ ਆ, ਜਿਹਨਾਂ ਨੂੰ ਪੈਸੇ ਦੇਣੇ ਸੀ, ਐਂਕਰ ਨੂੰ, ਕਲਾਕਾਰ ਨੂੰ, ਜੋ ਵੀ ਸੀਗੇ, ਲਿਫਾਫੇ ਪਾ ਕੇ ਉਹਨੂੰ ਰੱਖ ਦਿੱਤੇ। ਅਤੇ ਉਹ ਕੁਛ ਉਹਨੇ ਇਕੱਠੇ ਵੀ ਉਹਦਾ ਰਸੂਖ ਸੀਗਾ
0: ਜੀ।
1: ਅਤੇ ਉਸ ਤੋਂ ਬਾਅਦ ਫਿਰ ਉਹਦਾ ਕਾਮਯਾਬੀ ਮਿਲ ਗਈ। ਉਸ ਤੋਂ ਬਾਅਦ ਫਿਰ ਸਾਨੂੰ ਥੋੜ੍ਹਾ ਜਿਹਾ ਤਰੀਕਾ ਆ ਗਿਆ, ਪਰ ਇਹ ਆ ਕਿ ਮੇਰੇ 'ਚ ਥੋੜ੍ਹੀ ਕਮੀ ਹੈ ਕਿ ਮੈਂ ਪੈਸੇ ਮੰਗ ਨਹੀਂ ਸਕਦਾ ਕਿਸੇ ਕੋਲ, ਆਪਣੀ ਆਪਣੀ ਆਦਤ ਹੁੰਦੀ ਆ
0: ਜੀ।
1: ਅਤੇ ਫਿਰ ਇੱਕ ਆ ਵੀ ਇੱਕ ਪ੍ਰਭਾਵ ਜਿਹਾ ਮੇਲਾ ਕਰਕੇ ਬਣ ਗਿਆ, ਜਿੱਥੇ ਜਾਣਾ ਅਸੀਂ ਕਹਿੰਦਾ ਅਸੀਂ ਕਾਹਦੇ ਵਾਸਤੇ ਆਏ ਹਾਂ, ਕਹਿੰਦਾ ਅਸੀਂ ਉੱਦਾਂ ਮੰਗਦੇ ਫਿਰਦੇ ਹਾਂ, ਥੋੜ੍ਹੇ ਪੈਸੇ ਹੋ ਜਾਣ ਚੰਗੀ ਗੱਲ ਹੈਗੀ ਆ, ਤੁਸੀਂ ਕਰ ਸਕਦੇ ਠੀਕ ਹੈ, ਜੇ ਨਹੀਂ ਕਰ ਸਕਦੇ ਤਾਂ ਵੀ ਕੋਈ ਗੱਲ ਨਹੀਂ ਆ
0: ਜੀ ਜੀ।
1: ਇੱਦਾਂ ਕਿਸੇ 5,000 ਦੇਣਾ, ਕਿਸੇ 10,000 ਦੇਣਾ, ਇੱਦਾਂ ਪੈਸੇ ਇਕੱਠੇ ਹੁੰਦੇ ਰਹੇ
0: ਜੀ ਜੀ ਜੀ।
1: ਫਿਰ ਇੱਕ ਤਰੀਕਾ ਹੋਰ ਲੱਭਿਆ ਸੀ
0: ਜੀ,
1: ਆਸ ਵਿੱਚ ਇਹ ਰਲ ਗਏ ਸੀ, ਕਮੇਟੀ ਬਣਾ ਲਈ
0: ਜੀ,
1: ਕਿ ਹਰ ਜਿਹਾ ਬੰਦਾ ਸੀਗਾ ਨਾ ਕਿ ਤੂੰ ਟੈਂਟ ਦਾ ਪ੍ਰਬੰਧ ਕਰਨਾ, ਚਾਹੇ ਪੈਸੇ ਲੈ ਕੇ ਕਿਸੇ ਕੋਲੋਂ ਕਰਦੇ, ਜਿੱਦਾਂ ਮਰਜ਼ੀ ਕਰਦੇ,
0: ਜ਼ਿੰਮੇਵਾਰੀ ਲਗਾ ਦਿੱਤੀ ਹਰ ਕਿਸੇ।
1: ਹਾਂ, ਕਿਸੇ ਨੂੰ ਸਾਊਂਡ ਦਾ ਦੇ ਦਿੱਤਾ, ਕਿਸੇ ਨੂੰ ਕਲਾਕਾਰਾਂ ਦੇ ਦਿੱਤਾ
0: ਜੀ,
1: ਅਤੇ ਕੁਝ ਵੀ ਪ੍ਰਭਾਵ ਸਾਡਾ ਵੀ ਬਣ ਗਿਆ ਇੱਕ, ਜਿਹਦੇ ਵਿੱਚ ਇਮਾਨਦਾਰੀ ਆ ਜਾਵੇ ਨਾ, ਉਹ ਕੰਮ ਜਿਹੜੇ ਉਹ ਵਧੀਆ ਹੋ ਜਾਂਦੇ। ਜਦੋਂ ਇਮਾਨਦਾਰੀ ਨਹੀਂ ਹੁੰਦੀ
0: ਜੀ,
1: ਜੇ ਤੁਸੀਂ ਇਮਾਨਦਾਰੀ ਨਹੀਂ ਕਰਦੇ, ਹੌਲੀ ਹੌਲੀ ਲੋਕਾਂ ਨੂੰ ਲੱਗ ਜਾਂਦਾ ਪਤਾ ਕਿ ਇਹ ਬੰਦਾ ਇਮਾਨਦਾਰ ਨਹੀਂ ਹੈ,
0: ਨਹੀਂ ਹੈਗਾ। ਅੱਛਾ, ਗੁਰਮੀਤ ਖਾਨਪੁਰੀ ਜੀ, ਇੱਥੇ ਇੱਕ ਗੱਲ ਆਉਂਦੀ ਹੈ ਕਿ ਬਿਨਾਂ ਪਰਿਵਾਰ ਦੇ ਸਹਿਯੋਗ ਤੋਂ ਆਪਾਂ ਕੋਈ ਵੀ ਕੰਮ ਨਹੀਂ ਕਰ ਸਕਦੇ, ਪਰਿਵਾਰਕ ਸਹਿਯੋਗ ਕਿੱਦਾਂ ਦਾ ਰਿਹਾ?
1: ਪਰਿਵਾਰਕ ਸਹਿਯੋਗ ਤਾਂ ਬਹੁਤ ਵਧੀਆ ਰਿਹਾ। ਪਹਿਲਾਂ ਪਹਿਲਾਂ ਥੋੜ੍ਹਾ ਜਿਹਾ ਮਹਿਸੂਸ ਕਰਦੇ ਸੀ ਵੀ ਤੁਸੀਂ ਕਿਹੜੇ ਕੰਮਾਂ 'ਚ ਪੈ ਗਏ।
0: ਓਹੋ, ਅੱਛਾ,
1: ਹਾਂਜੀ। ਅਤੇ ਫਿਰ ਜਦੋਂ ਰਿਜ਼ਲਟਸ ਆਏ ਆ ਅਤੇ ਤੁਹਾਡੇ ਵਰਗੇ ਜੇ ਸਾਨੂੰ ਜਾਣਨ ਲੱਗ ਪਏ, ਇਹ ਮੈਂ ਆਪਣੀ ਪ੍ਰਾਪਤੀ ਸਮਝਦਾ ਰਿਹਾ ਕਿ ਮੇਰੀ ਬਹੁਤ ਬੜੀ ਪ੍ਰਾਪਤੀ ਆ
0: ਜੀ।
1: ਅਤੇ ਘਰੋਂ ਤਾਂ ਫਿਰ ਕਿ ਮੈਂ ਘਰ ਦਾ ਅਸੂਲ ਇਹ ਰੱਖਿਆ ਵੀ ਘਰ ਦੀ ਫੀਡਬੈਕ ਮੈਂ ਜ਼ਰੂਰ ਰੱਖੀ ਆ। ਅਗਰ ਮੈਂ ਕਿ ਮੇਲੇ 'ਤੇ ਹਾਂ, ਰਾਤ ਦੇ 9 ਵਜੇ ਤੱਕ ਹਾਂ, 10 ਵਜੇ ਤੱਕ ਹਾਂ, ਰਾਤ ਦੇ 3 ਵਜੇ ਤੱਕ ਹਾਂ, ਮੈਂ 3 ਵਜੇ ਘਰ ਆਪਣੇ ਜ਼ਰੂਰ ਆਉਣਾ ਇੱਕ ਵਾਰੀ
0: ਜੀ,
1: ਵੀ ਗਤੀਵਿਧੀਆਂ ਪੁੱਛਣ ਵਾਸਤੇ ਕੀ ਹੋਇਆ ਕੀ ਨਹੀਂ ਹੋਇਆ, ਜਾਂ ਮੈਨੂੰ ਮੁੜ ਕੇ ਦੁਬਾਰਾ ਫਿਰ ਜਾਣਾ ਪੈ ਜਾਏ
0: ਜੀ। ਕਹਿੰਦੇ ਨੇ ਕਿ ਗੁਰਮੀਤ ਖਾਨਪੁਰੀ ਜੀ ਦੇ ਪੈਰਾਂ 'ਚ ਵੈਸੇ ਚੱਕਰ ਹੈ, ਹਰ ਦੁੱਖ ਸੁੱਖ 'ਚ ਸ਼ਰੀਕ ਹੁੰਦੇ ਨੇ ਅਤੇ ਉਹ ਰੋਜ਼ਾਨਾ ਕਿਤੇ ਨਾ ਕਿਤੇ ਜਾਂਦੇ ਨੇ, ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ?
1: ਹੁਣ ਥੋੜ੍ਹਾ ਜਿਹਾ ਮੂਵਮੈਂਟ ਘਟਾਈ ਹੈ ਥੋੜ੍ਹੀ ਜਿਹੀ,
0: ਅੱਛਾ,
1: ਅਤੇ ਥੋੜ੍ਹਾ ਉਮਰ ਦਾ ਤਕਾਜ਼ਾ ਵੀ, ਕੋਈ ਤੁਹਾਡਾ ਪ੍ਰੋਗਰਾਮ ਵੀ ਉਹਨਾਂ ਦੇ ਪੈਂਡੇ ਆ
0: ਜੀ। ਅੱਛਾ, ਖਾਣ ਪੀਣ ਕਿਹੋ ਜਿਹਾ ਗੁਰਮੀਤ ਖਾਨਪੁਰੀ ਦਾ?
1: ਮੇਰਾ ਖਾਣ ਪੀਣ ਆ ਵੀ ਲੱਸੀ ਪੀਣ ਵਾਲੇ ਬੰਦੇ ਅਸੀਂ।
0: ਅੱਛਾ,
1: ਹਾਂਜੀ। ਅਤੇ ਸ਼ਰਾਬ, ਮੀਟ, ਅੰਡੇ, ਇਹ

0: ਇਹ ਚੀਜ਼ ਤਾਂ ਬਿਲਕੁਲ ਮੈਂ ਨਹੀਂ ਸੇਵਨ ਕਰਦਾ, ਨਾ ਸਾਡਾ ਪਰਿਵਾਰ ਕਰਦਾ ਹੈਗਾ। ਅਤੇ ਚਾਹ ਦੇ ਸ਼ੌਕੀਨ ਹੈਗੇ ਆ,
1: ਜੀ
0: ਅਤੇ ਰੋਟੀ ਹੋਵੇ, ਦਾਲ ਹੋਵੇ, ਬਸ।
1: ਅੱਛਾ,
0: ਹਾਂਜੀ, ਬਸ
1: ਸਾਧ ਮੁਰਾਦਾ।
0: ਸਾਧ ਮੁਰਾਦਾ।
1: ਕਹਿੰਦੇ ਨੇ ਕਿ ਤੁਸੀਂ ਜਦੋਂ ਬਾਰ ਬਾਰ ਗੱਲ ਕਰ ਰਹੇ ਹੋ ਕਿ ਉਮਰਾਂ ਦੇ ਪੈਂਡੇ ਪ੍ਰੋਗਰਾਮ ਦਾ ਨਾਮ ਹੈ ਅਤੇ ਹੁਣ ਉਮਰ ਦਾ ਵੀ ਤਕਾਜ਼ਾ ਹੈ, ਕਿਸ ਤਰੀਕੇ ਆਪਣੀ ਦਿਨਾਚਰਿਆ ਨੂੰ ਵੰਡਿਆ ਹੋਇਆ ਤੁਸੀਂ?
0: ਦਿਨ
1: ਅਤੇ ਉਹ ਰੋਜ਼ਾਨਾ ਕਿਤੇ ਨਾ ਕਿਤੇ ਜਾਂਦੇ ਨੇ, ਕਿੰਨੀ ਕੁ ਸੱਚਾਈ ਹੈ ਇਸ ਗੱਲ ਦੇ ਵਿੱਚ?
0: ਹੁਣ ਥੋੜ੍ਹਾ ਜਿਹਾ ਮੂਵਮੈਂਟ ਘਟਾਈ ਹੈ ਥੋੜ੍ਹੀ ਜਿਹੀ,
1: ਅੱਛਾ,
0: ਅਤੇ ਥੋੜ੍ਹਾ ਉਮਰ ਦਾ ਤਕਾਜ਼ਾ ਵੀ, ਫਿਰ ਤੁਹਾਡਾ ਪ੍ਰੋਗਰਾਮ ਵੀ ਉਹਨਾਂ ਦੇ ਪੈਂਡੇ ਆ
1: ਜੀ। ਅੱਛਾ, ਖਾਣ ਪੀਣ ਕਿਹੋ ਜਿਹਾ ਗੁਰਮੀਤ ਖਾਨਪੁਰੀ ਦਾ?
0: ਮੇਰਾ ਖਾਣ ਪੀਣਾ ਵੀ ਲੱਸੀ ਪੀਣ ਵਾਲੇ ਬੰਦੇ ਅਸੀਂ।
1: ਅੱਛਾ,
0: ਹਾਂਜੀ, ਅਤੇ ਸ਼ਰਾਬ, ਮੀਟ, ਅੰਡੇ, ਇਹਨਾਂ ਚੀਜ਼ ਤਾਂ ਬਿਲਕੁਲ ਮੈਂ ਨਹੀਂ ਸੇਵਨ ਕਰਦਾ, ਨਾ ਸਾਡਾ ਪਰਿਵਾਰ ਕਰਦਾ ਹੈਗਾ। ਅਤੇ ਚਾਹ ਦੇ ਸ਼ੌਕੀਨ ਹੈਗੇ ਆ
1: ਜੀ,
0: ਅਤੇ ਰੋਟੀ ਹੋਵੇ, ਦਾਲ ਹੋਵੇ, ਬਸ।
1: ਅੱਛਾ,
0: ਹਾਂਜੀ, ਬਸ
1: ਸਾਧ ਮੁਰਾਦਾ।
0: ਸਾਧ ਮੁਰਾਦਾ।
1: ਕਹਿੰਦੇ ਨੇ ਕਿ ਤੁਸੀਂ ਜਦੋਂ ਬਾਰ ਬਾਰ ਗੱਲ ਕਰ ਰਹੇ ਹੋ ਕਿ ਉਮਰਾਂ ਦੇ ਪੈਂਡੇ ਪ੍ਰੋਗਰਾਮ ਦਾ ਨਾਮ ਹੈ ਅਤੇ ਹੁਣ ਉਮਰ ਦਾ ਵੀ ਤਕਾਜ਼ਾ ਹੈ, ਕਿਸ ਤਰੀਕੇ ਆਪਣੀ ਦਿਨਾਚਰਿਆ ਨੂੰ ਵੰਡਿਆ ਹੋਇਆ ਤੁਸੀਂ?
0: ਦਿਨ ਸਾਰਾ ਦੇਖੋ ਤੁਸੀਂ, ਥੋੜ੍ਹਾ ਜਿਹਾ ਇੱਕ ਚੰਨ ਝੂੜ ਲੱਗੇਗਾ ਕਿ ਮੈਂ 3 ਵਜੇ ਉੱਠਦਾ।
1: ਅੱਛਾ, ਤੜਕੇ?
0: ਤੜਕੇ
1: ਜੀ।
0: ਉਸ ਤੋਂ ਬਾਅਦ ਅੱਗੇ ਤਾਂ ਮੈਂ ਸੈਰ ਬਹੁਤ ਦੌੜਦਾ ਵੀ ਸੀਗਾ, 10 ਕਿਲੋਮੀਟਰ
1: ਜੀ,
0: ਫਿਰ 5 ਕਿਲੋਮੀਟਰ ਸੈਰ ਕਰ ਦਿੱਤੀ ਅਤੇ 5 ਕਿਲੋਮੀਟਰ

0: ਥੋੜ੍ਹਾ ਜਿਹਾ ਇੱਕ ਚੱਲ ਝੂੜ ਲੱਗੇਗਾ ਕਿ ਮੈਂ 3 ਵਜੇ ਉੱਠਦਾ।
1: ਅੱਛਾ, ਤੜਕੇ
0: ਤੜਕੇ
1: ਜੀ।
0: ਉਸ ਤੋਂ ਬਾਅਦ ਅੱਗੇ ਤਾਂ ਮੈਂ ਸੈਰ ਬਹੁਤ ਦੌੜਦਾ ਵੀ ਸੀਗਾ, 10 ਕਿਲੋਮੀਟਰ
1: ਜੀ,
0: ਫਿਰ 5 ਕਿਲੋਮੀਟਰ ਸੈਰ ਕਰ ਦਿੱਤੀ ਅਤੇ 5 ਕਿਲੋਮੀਟਰ ਦੌੜਨਾ ਕਰਤਾ, ਫਿਰ ਇਕੱਲੀ ਸੈਰ, ਫਿਰ ਹੁਣ ਬਾਹਰ ਨਹੀਂ ਮੈਂ ਜਾਂਦਾ
1: ਜੀ,
0: ਅਤੇ ਘਰ
1: ਜੀ
0: ਸੈਰ ਕਰਦਾ, ਕੋਠੇ 'ਤੇ ਕਰਦਾ ਸੀ। ਪਰ ਹੁਣ ਇਹ ਕੁਝ ਦਿਨਾਂ ਤੋਂ ਇੱਕ ਮਸ਼ੀਨ ਲੈ ਲਈ ਆ ਜਿਹੜੀ ਹੁੰਦੀ ਤੁਰਨ ਵਾਲੀ ਹੁੰਦੀ ਆ।
1: ਅੱਛਾ,
0: ਹਾਂਜੀ,
1: ਟ੍ਰੈਡਮਿਲ ਕਹਿੰਦੇ ਜਿਹਨੂੰ।
0: ਹਾਂਜੀ ਹਾਂਜੀ, ਉਹ
1: ਅੱਛਾ,
0: ਅਤੇ ਉਹ 3 ਤੋਂ 4 ਵਜੇ ਤੱਕ ਹੋਊਗਾ
1: ਜੀ,
0: ਫਿਰ 1 ਘੰਟਾ ਅੱਧਾ ਘੰਟਾ ਜਾਂ ਪਸੀਨਾ ਵਗੈਰਾ ਆਇਆ ਹੁੰਦਾ ਸੁਕਾ ਕੇ, ਫਿਰ ਨਹਾਉਣਾ ਧੋਣਾ
1: ਜੀ,
0: ਫਿਰ ਕੰਪਿਊਟਰ ਵੱਲ ਹੋ ਜਾਈਦਾ। ਅਤੇ ਹੋਰ ਕੀ ਬਹੁਤ ਸਾਰੇ ਸ਼ੌਕ ਆ, ਗਾਣੇ ਇਕੱਠੇ ਕੀਤੇ ਹੋ ਆ ਬਹੁਤ ਸਾਰੇ, ਜਿਹੜੇ ਕਿ ਮਤਲਬ ਆਵਾਜ਼ਾਂ ਤੁਹਾਡੇ ਵਰਗੀਆਂ ਦੀਆਂ ਰੱਖੀਆਂ ਕੋਲ, ਜਿਵੇਂ ਪੁਰਾਣੇ ਕਲਾਕਾਰ ਸੀਗੇ ਬਹੁਤ ਪੁਰਾਣੇ ਜਿਹੜੇ, ਉਹਨਾਂ ਦੀ ਆਵਾਜ਼ਾਂ ਮੇਰੇ ਕੋਲ ਹੈਗੀਆਂ।
1: ਅੱਛਾ, ਰਿਕਾਰਡ ਕਰਕੇ ਰੱਖੀਆਂ ਹੋਈਆਂ ਤੁਸੀਂ?
0: ਤੁਹਾਡੀਆਂ ਰੱਖੀਆਂ ਵੈਸੇ, ਐਸੀ ਗੱਲ ਨਹੀਂ।
1: ਉਹ ਟੇਪ ਰਿਕਾਰਡਰ ਹੁੰਦੀ ਹੋਏਗੀ ਉਦੋਂ?
0: ਉਦੋਂ ਟੇਪ ਰਿਕਾਰਡ ਸੀਗੀ ਅਤੇ ਫਿਰ ਉਹਨਾਂ ਨੂੰ ਮੈਂ ਕਨਵਰਟ ਕੀਤਾ ਸੀਡੀਆਂ ਵਿੱਚ, ਹੁਣ ਪੈਨ ਡਰਾਈਵ 'ਚ।
1: ਅੱਛਾ,
0: ਹਾਂਜੀ,
1: ਅਲੱਗ ਅਲੱਗ ਤਰੀਕਿਆਂ ਦੇ ਨਾਲ,
0: ਜਿੱਥੋਂ ਵੀ ਮੈਨੂੰ ਕੋਈ ਆਵਾਜ਼ ਮਿਲ

0: ਮੈਂ ਨਹੀਂ ਸੇਵਨ ਕਰਦਾ, ਨਾ ਸਾਡਾ ਪਰਿਵਾਰ ਕਰਦਾ ਹੈਗਾ। ਅਤੇ ਚਾਹ ਦੇ ਸ਼ੌਕੀਨ ਹੈਗੇ ਆ,
1: ਜੀ
0: ਅਤੇ ਰੋਟੀ ਹੋਵੇ ਦਾਲ ਹੋਵੇ ਬਸ।
1: ਅੱਛਾ,
0: ਹਾਂਜੀ ਬਸ
1: ਸਾਧ ਮੁਰਾਦਾ।
0: ਸਾਧ ਮੁਰਾਦਾ।
1: ਕਹਿੰਦੇ ਨੇ ਕਿ ਤੁਸੀਂ ਜਦੋਂ ਬਾਰ ਬਾਰ ਗੱਲ ਕਰ ਰਹੇ ਹੋ ਕਿ ਉਮਰਾਂ ਦੇ ਪੈਣੇ ਪ੍ਰੋਗਰਾਮ ਦਾ ਨਾਮ ਹੈ ਅਤੇ ਹੁਣ ਉਮਰ ਦਾ ਵੀ ਤਕਾਜ਼ਾ, ਕਿਸ ਤਰੀਕੇ ਆਪਣੀ ਦਿਨਾਚਰਿਆ ਨੂੰ ਵੰਡਿਆ ਹੋਇਆ ਤੁਸੀਂ?
0: ਦਿਨ ਸਾਰਾ ਦੇਖੋ ਤੁਸੀਂ, ਥੋੜ੍ਹਾ ਜਿਹਾ ਇੱਕ ਚੰਨ ਝੂੜ ਲੱਗੇਗਾ ਕਿ ਮੈਂ 3 ਵਜੇ ਉੱਠਦਾ ਸਵੇਰੇ।
1: ਅੱਛਾ, ਤੜਕੇ
0: ਤੜਕੇ
1: ਜੀ।
0: ਉਸ ਤੋਂ ਬਾਅਦ ਅੱਗੇ ਤਾਂ ਮੈਂ ਸੈਰ ਬਹੁਤ ਦੌੜਦਾ ਵੀ ਸੀਗਾ, 10 ਕਿਲੋਮੀਟਰ,
1: ਜੀ
0: ਫਿਰ 5 ਕਿਲੋਮੀਟਰ ਸੈਰ ਕਰ ਦਿੱਤੀ ਅਤੇ 5 ਕਿਲੋਮੀਟਰ ਦੌੜਨਾ ਕਰਤਾ, ਫਿਰ ਇਕੱਲੀ ਸੈਰ, ਫਿਰ ਹੁਣ ਬਾਹਰ ਨਹੀਂ ਮੈਂ ਜਾਂਦਾ
1: ਜੀ,
0: ਅਤੇ ਘਰ
1: ਜੀ
0: ਸੈਰ ਕਰਦਾ। ਕੋਠੇ 'ਤੇ ਕਰਦਾ ਸੀ ਪਰ ਹੁਣ ਇਹ ਕੁਝ ਦਿਨਾਂ ਤੋਂ ਇੱਕ ਮਸ਼ੀਨ ਲੈ ਲਈ ਆ ਜਿਹੜੀ ਹੁੰਦੀ ਤੁਰਨ ਵਾਲੀ ਹੁੰਦੀ ਆ।
1: ਅੱਛਾ,
0: ਹਾਂਜੀ
1: ਟ੍ਰੈਡਮਿਲ ਕਹਿੰਦੇ ਜਿਹਨੂੰ?
0: ਹਾਂਜੀ ਹਾਂਜੀ ਉਹ।
1: ਅੱਛਾ,
0: ਤੇ ਉਹ 3 ਤੋਂ 4 ਵਜੇ ਤੱਕ ਉਹ ਆ,
1: ਜੀ
0: ਫਿਰ 1 ਘੰਟਾ ਅੱਧਾ ਘੰਟਾ ਜਾਂ ਪਸੀਨਾ ਵਗੈਰਾ ਆਇਆ ਹੁੰਦਾ ਸੁਕਾ ਕੇ, ਫਿਰ ਨਹਾਉਣਾ ਧੋਣਾ,
1: ਜੀ
0: ਫਿਰ ਕੰਪਿਊਟਰ ਵੱਲ ਹੋ ਜਾਈਦਾ। ਅਤੇ ਹੋਰ ਕੀ ਬਹੁਤ ਸਾਰੇ ਸ਼ੌਕ ਆ, ਗਾਣੇ ਇਕੱਠੇ ਕੀਤੇ ਹੋ ਆ ਬਹੁਤ ਸਾਰੇ, ਜਿਹੜੇ ਕਿ ਮਤਲਬ ਆਵਾਜ਼ਾਂ ਤੁਹਾਡੇ ਵਰਗੀਆਂ ਦੀਆਂ ਰੱਖੀਆਂ ਕੋਲ,
1: ਜੀ ਜੀ
0: ਜਿਵੇਂ ਪੁਰਾਣੇ ਕਲਾਕਾਰ ਸੀਗੇ ਬਹੁਤ ਪੁਰਾਣੇ ਜਿਹੜੇ, ਉਹਨਾਂ ਦੀ ਆਵਾਜ਼ਾਂ ਮੇਰੇ ਕੋਲ ਹੈਗੀਆਂ।
1: ਅੱਛਾ, ਰਿਕਾਰਡ ਕਰਕੇ ਰੱਖੀਆਂ ਹੋਈਆਂ
0: ਤੁਸੀਂ?
1: ਹਾਂਜੀ,
0: ਤੁਹਾਡੀਆਂ ਰੱਖੀਆਂ ਵੈਸੇ, ਐਸੀ ਗੱਲ ਨਹੀਂ।
1: ਉਹ ਟੇਪ ਰਿਕਾਰਡਰ ਹੁੰਦੀ ਹੋਏਗੀ ਉਦੋਂ?
0: ਉਦੋਂ ਟੇਪ ਰਿਕਾਰਡ ਸੀਗੀ ਅਤੇ ਫਿਰ ਉਹਨਾਂ ਨੂੰ ਮੈਂ ਕਨਵਰਟ ਕੀਤਾ ਸੀਡੀਆਂ ਵਿੱਚ, ਹੁਣ ਪੈਨ ਡਰਾਈਵ 'ਚ।
1: ਅੱਛਾ,
0: ਹਾਂਜੀ,
1: ਅਲੱਗ ਅਲੱਗ ਤਰੀਕਿਆਂ ਦੇ ਨਾਲ,
0: ਅਲੱਗ ਅਲੱਗ, ਜਿੱਥੋਂ ਵੀ ਮੈਨੂੰ ਕੋਈ ਆਵਾਜ਼ ਮਿਲ
1: ਜਾਂਦੀ। ਜਾਂ ਰਿਟਾਇਰ ਹੋਣ ਵਾਲੇ ਨੇ ਕਿ ਬਾਅਦ ਵਿੱਚ ਵੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਪਰਿਵਾਰ 'ਚ ਰਹਿਣਾ ਔਰ ਕਦੀ ਕੋਈ ਸ਼ਿਕਾਇਤ ਨਹੀਂ ਕਰੀ, ਮੇਰਾ ਗੋਡਾ ਦੁਖਦਾ, ਮੇਰਾ ਮੋਢਾ ਦੁਖਦਾ। ਜੇ ਵਰਜਿਸ਼ ਕਰਦੇ ਰਹੋਗੇ, ਜਿੱਦਾਂ ਤੁਸੀਂ ਕੱਲ੍ਹ ਇੱਕ ਟ੍ਰੈਡਮਿਲ ਰੱਖ ਲਿਆ ਉਹਦੇ 'ਤੇ ਚੱਲਦੇ ਹੋ, ਬਾਹਰ ਸੈਰ ਕਰਨ ਜਾ ਸਕਦੇ ਹੋ ਜਿਸ ਤਰੀਕੇ ਤੁਸੀਂ ਜਾਣਾ ਚਾਹੋ, ਵਰਜਿਸ਼ ਜ਼ਰੂਰ ਕਰੋ, ਖਾਣਾ ਸਾਦਾ।
0: ਸਹੀ ਗੱਲ ਜੀ
1: ਜੀ। ਹੁਣ ਆਪਾਂ ਗੱਲ ਕਰਾਂਗੇ ਰੇਡੀਓ ਦੇ ਨਾਲ ਜੁੜੇ ਹੋਏ ਕਲਾਕਾਰਾਂ ਦੀ। ਤੁਸੀਂ ਕਿਹਾ ਕਿ ਮੈਂ ਬਹੁਤ ਪੁਰਾਣੇ ਪੁਰਾਣੇ ਕਲਾਕਾਰਾਂ ਦੀਆਂ ਆਵਾਜ਼ਾਂ ਵੀ ਸੰਭਾਲ ਕੇ ਰੱਖੀਆਂ ਨੇ ਔਰ ਉਹਨਾਂ ਦੀਆਂ ਆਵਾਜ਼ਾਂ ਸੰਭਾਲ ਕੇ ਤੁਸੀਂ ਅੱਜ ਆਪਣੇ ਘਰ ਦੇ ਵਿੱਚ ਸੁਣਦੇ ਹੋਵੋਗੇ, ਬੜਾ ਅੱਛਾ ਲੱਗਦਾ ਹੋਵੇਗਾ, ਪੁਰਾਣਾ ਵੇਲਾ ਵੀ ਯਾਦ ਆਉਂਦਾ ਹੋਵੇਗਾ ਔਰ ਸ਼ਾਇਦ ਤੁਸੀਂ ਉਹ ਦੌਰ ਵੀ ਦੇਖਿਆ ਹੋਣਾ ਜਦੋਂ ਰੇਡੀਓ ਨੂੰ ਐਂਟੀਨਾ ਲੱਗਦਾ ਹੁੰਦਾ ਸੀ।
0: ਹਾਂਜੀ ਹਾਂਜੀ ਹਾਂਜੀ, ਦੇਖਿਆ ਜੀ, ਦੋਨੇ ਪਾਸੇ ਬਾਂਸ ਦੇ ਡੰਡੇ ਵਿਚਕਾਰ ਤਾਰ ਮੈਂ ਖੁਦ ਲਾ ਕੇ ਦੇਖੀ ਆ
1: ਜੀ।
0: ਇੱਥੋਂ ਤੱਕ ਕਿ ਮੈਂ ਇੱਕ ਰੇਡੀਓ ਐਸਾ ਬਣਾਇਆ ਸੀ ਵੀ ਘਰਦਿਆਂ ਤੋਂ ਚੋਰੀ ਬਣਾਇਆ ਸੀਗਾ ਕਿ ਜਿਹੜਾ ਕਿ ਹੈੱਡਫੋਨ ਜ਼ਰੀਏ ਕਲਾ ਆਉਂਦਾ ਸੀਗਾ
1: ਜੀ,
0: ਅਤੇ ਰਾਤ ਨੂੰ ਟ੍ਰਾਂਸਮਿਸ਼ਨ 10:30-11 ਵਜੇ ਤੱਕ ਚੱਲਦੇ ਸੀਗੇ, ਅਤੇ ਹਫ਼ਤੇ 'ਚ ਇੱਕ ਵਾਰੀ ਫਰਮਾਇਸ਼ੀ ਪ੍ਰੋਗਰਾਮ ਆਉਂਦੀ, ਪ੍ਰਕਾਸ਼ ਚੌਧਰੀ ਸਾਹਿਬ ਪੇਸ਼ ਕਰਦੇ ਹੁੰਦੇ ਸੀਗੇ
1: ਜੀ,
0: ਉਹ ਫਿਰ ਰਜਾਈ ਲੈ ਕੇ ਉੱਤੋਂ ਦੀ ਤਾਂ ਕੰਨਾਂ ਸੁਣਦੇ ਰਹਿਣਾ ਘਰਦਿਆਂ ਤੋਂ ਚੋਰੀ, ਅਤੇ ਘਰਦੇ ਇਸ ਗੱਲ ਤੋਂ ਬੁਰਾ ਮਨਾਉਂਦੇ ਸੀਗੇ ਵੀ ਤੁਸੀਂ ਪੜ੍ਹਾਈ ਕਰਨੀ ਕਿ ਇਹ ਕੰਮ ਕਰਨਾ
1: ਜੀ। ਯਾਨੀ ਕਿ ਉਹ ਵਾਲਾ ਦੌਰ ਜਦੋਂ ਪੜ੍ਹਾਈ ਕਰਨੀ ਦੇ ਨਾਲ ਮੱਠਾ ਮੱਠਾ ਰੇਡੀਓ ਵੀ ਵੱਜਦਾ ਹੁੰਦਾ ਸੀ,
0: ਵੱਜਦਾ ਹੁੰਦਾ ਸੀ,
1: ਠੀਕ ਹੈ ਨਾ, ਵਿਵਧ ਭਾਰਤੀ ਦਾ ਹਵਾ ਮਹਿਲ ਚੱਲਣਾ ਹੈ ਨਾ, ਅਤੇ ਬਹੁਤ ਸਾਰੇ ਹੋਰ ਪ੍ਰੋਗਰਾਮ ਚੱਲਣੇ ਨਾਲੋ ਨਾਲ ਗੀਤ ਸੰਗੀਤ।
0: ਮੈਂ ਕਿਹਾ ਮੈਡਮ ਜੀ, ਮੈਂ ਇੱਥੋਂ ਤੱਕ ਸੀਗਾ, ਹੁਣ ਮੈਂ ਥੋੜ੍ਹੇ ਹਟ ਗਿਆ, ਮੈਂ ਸਾਰਾ ਤੁਹਾਡਾ ਫਿਕਸ ਪੁਆਇੰਟ ਚਾਰਟ ਦੱਸ ਸਕਦਾ ਵੀ ਸਾਰਾ, ਮੈਨੂੰ ਜ਼ਬਾਨੀ ਬੋਲੋ ਸਾਰੇ, ਸਾਰਾ ਦੱਸ ਦੂੰਗਾ ਮੈਂ ਸਾਰਾ
1: ਜੀ,
0: ਅਤੇ ਨਾ ਮਹੀਨੇ ਦਾ ਤੁਹਾਡਾ ਪ੍ਰੋਗਰਾਮ, ਉਹ ਤਾਂ ਨਹੀਂ ਦੱਸਦਾ ਵੀ ਕੀ ਆਏਗਾ, ਪ੍ਰੋਗਰਾਮ ਦਾ ਪਤਾ ਵੀ ਜਾਂ
1: ਇੰਨੇ ਵਜੇ ਆਉਂਦਾ, ਇਹ ਇੰਨੇ ਵਜੇ ਆਉਂਦਾ,
0: 6:30 'ਤੇ
1: ਗਿਆਨ ਅੰਮ੍ਰਿਤ
0: ਆਉਣਾ, ਫਿਰ ਆਰਾਧਨਾ ਆਉਣੀਆਂ, ਫਿਰ ਖੇਤੀਬਾੜੀ ਆਉਣਾ, ਫਿਰ ਮਾਨਸ ਗਾਦ ਆਉਣਾ, ਫਿਰ ਪ੍ਰੀਚੇ ਆਉਣਾ, ਫਿਰ ਸਾਰੇ ਖਬਰਾਂ ਆਉਣੀਆਂ, ਫਿਰ 7 ਵਜੇ 2 ਮਿੰਟ ਦੂਰੀਆਂ ਨਿਊਜ਼ ਆ ਕੇ, ਫਿਰ ਉਹ ਸ਼ਾਸਤਰੀ ਸੰਗੀਤ ਆਉਣਾ, ਫਿਰ ਉਹ ਸਪੋਂਸਰ ਪ੍ਰੋਗਰਾਮ 7:30 ਆਉਣਾ, 8 ਵਜੇ ਖਬਰਾਂ, 7:15 ਖਬਰਾਂ, 8:30 ਖਬਰਾਂ ਹੁਣ ਇੱਥੋਂ ਆਉਣ ਲੱਗ ਪਈਆਂ ਜਲੰਧਰ ਤੋਂ, 8:40 'ਤੇ ਸੋਹਣੀ ਸਵੇਰ ਆਉਣ ਲੱਗ ਪਿਆ, ਅਤੇ ਇਸ ਤਰ੍ਹਾਂ 10 ਵੱਜ ਗਏ, 10 ਵਜੇ ਫਿਰ ਖਬਰਾਂ, ਫਿਰ 10 ਵਜੇ ਫਿਰ ਉਹ ਪ੍ਰੋਗਰਾਮ ਹੈਲੋ ਫਰਮਾਇਸ਼, ਫਿਰ 11 ਵਜੇ ਧਮਕ ਜਲੰਧਰ ਪੈਂਦੀ, ਅਤੇ 12 ਵਜੇ ਖਬਰਾਂ, ਅਤੇ 12:05 'ਤੇ ਬੱਸਦੇ ਵਿਹੜੇ ਤੁਹਾਡਾ ਪ੍ਰੋਗਰਾਮ, ਜਿਹਦੇ ਅਕਸਰ ਤੁਸੀਂ ਆਉਂਦੇ ਆ, ਰੌਣਕਾਂ ਮੇਲਾ ਲੱਗਦੇ ਆ, ਅਤੇ ਲੇਕਿਨ ਉਹ ਯਾਦ ਆਉਂਦਾ ਜੋ ਤੁਸੀਂ ਨਵੇਂ ਸਾਲ ਅਤੇ ਲੋਹੜੀ ਨੂੰ ਜਿਹੜੀ ਰੌਣਕ ਲਾਉਂਦੇ ਹਨ,
1: ਉਹ ਖੜਕਦੀ ਹੈ,
0: ਰੱਖੀ ਉਹ ਮੈਂ ਸਾਂਭ ਕੇ ਰੱਖੀ ਉਹ ਵੀ ਹੈਗੀ ਹੈ।
1: ਅੱਛਾ ਜੀ,
0: ਫਿਰ 1 ਵਜੇ ਖਬਰਾਂ ਅਤੇ ਪ੍ਰੋਗਰਾਮਾਂ ਦਾ ਵੇਰਵਾ
1: ਜੀ ਜੀ,
0: ਫਿਰ ਉਸ ਤੋਂ ਬਾਅਦ ਪ੍ਰਦੇਸ਼ ਸਮਾਚਾਰ, ਫਿਰ ਫੌਜੀ ਭਾਈਆਂ ਕੋਲ ਲਈ 1:15
1: ਜੀ, ਫੌਜੀ ਵੀਰਾਂ ਲਈ,
0: ਪਹਿਲਾਂ ਹਿੰਦੀ ਹੁੰਦਾ ਸੀ, ਇੱਦਾਂ ਇਹ ਨਾ ਹੈਗਾ ਮੈਨੂੰ ਮੂੰਹ 'ਤੇ ਇਹ ਚੜ ਜਾਂਦਾ, ਫਿਰ ਨਿਊਜ਼ 1:40 'ਤੇ 1:50 'ਤੇ 2 ਵਜੇ, ਉਹ ਹੁਣ ਅੱਜ ਕੱਲ੍ਹ
1: ਫੌਜੀ ਵੀਰਾਂ ਲਈ ਕੰਟੀਨਿਊ ਹੁੰਦਾ,
0: ਕੰਟੀਨਿਊ ਹੋ ਗਿਆ, ਫਿਰ ਨਿਊਜ਼ ਆ ਗਈਆਂ, ਫਿਰ 2:30 ਵਜੇ
1: ਰੰਗਲੀ ਧਰਤੀ ਆ ਗਿਆ,
0: ਫਿਰ 3 ਵਜੇ ਛੁੱਟੀ ਹੁੰਦੀ ਆ, ਲੇਕਿਨ ਅਸੀਂ ਦੂਜੇ ਪਾਸੇ ਹੋ ਜਾਈਦਾ, ਫਿਰ
1: ਚਿੱਠੀਆਂ ਮਿੱਠੀਆਂ ਵੱਲ,
0: ਚਿੱਠੀਆਂ ਮਿੱਠੀਆਂ ਵੱਲ ਜਾਂ
1: FM ਦੇ ਉੱਤੇ ਯੁਵਾਣੀ ਪ੍ਰੋਗਰਾਮ ਚੱਲਦਾ,
0: ਫਿਰ 4 ਵਜੇ ਉਹ
1: ਮੁੱਖ ਖਬਰਾਂ ਆਉਂਦੀਆਂ ਨੇ,
0: 4:40 'ਤੇ ਫਿਰ ਉਹ ਪ੍ਰੋਗਰਾਮ ਆਉਂਦੇ ਆ, ਸੋਮਵਾਰ ਅਤੇ ਬੁੱਧਵਾਰ ਫਿਲਮੀ ਗੀਤ, ਸਦਾਬਹਾਰ ਗੀਤ, ਫਿਰ 2 ਦਿਨ ਆਉਂਦੇ ਆ ਪੰਜਾਬੀ ਫਿਲਮੀ,
1: ਮੰਗਲਵਾਰ ਅਤੇ ਵੀਰਵਾਰ,
0: ਮੰਗਲਵਾਰ ਵੀਰ ਆਉਂਦੇ, ਫਿਰ ਸਰਗਰਮੀਆਂ ਆਉਂਦੀਆਂ
1: ਜੀ,
0: ਅਤੇ ਉਹ ਮਤਲਬ ਫਿਰ ਸੂਫੀ ਕਲਾਮ ਸ਼ੁਕਰਵਾਰ ਆਉਂਦਾ
1: ਜੀ,
0: ਫਿਰ ਐਤਵਾਰ ਨੂੰ ਆਉਂਦਾ ਸਾਹਿਤਕ ਪ੍ਰੋਗਰਾਮ ਆਉਂਦਾ
1: ਜੀ।

0: ਕਾਨਪੁਰੀ ਜੀ, ਤੁਸੀਂ ਤਾਂ ਐਨਸਾਈਕਲੋਪੀਡੀਆ ਹੀ ਇੱਕ ਕਿਸਮ ਦਾ ਬਣ ਗਏ, ਨਵੇਂ ਅਤੇ ਪੁਰਾਣੇ ਰੇਡੀਓ ਪ੍ਰੋਗਰਾਮ ਤੁਸੀਂ ਸੁਣੇ, ਕੋਈ ਫਰਕ ਮਹਿਸੂਸ ਹੁੰਦਾ?
1: ਵੈਸੇ ਇਹ ਹੈ ਵੀ ਜੇ ਆਪਾਂ ਇਮਾਨਦਾਰੀਆਂ ਸੋਚੀਏ ਨਾ, ਬਹੁਤ ਤਰੱਕੀ ਹੋਈ ਆ। ਕਿੱਥੇ ਟਰਾਂਸਮਿਸ਼ਨ ਅਸੀਂ ਆਪਾਂ ਦੇਖਦੇ ਸੀਗੇ ਕਿ 7-9 ਹੁੰਦੀ ਸੀ, ਜਦੋਂ ਮੈਂ ਸ਼ੁਰੂ ਕੀਤਾ ਰੇਡੀਓ, 7-9, 12-2, ਅਤੇ ਉੱਧਰੋਂ 5:30 ਤੋਂ ਰਾਤ ਦੇ 10:30 ਵਜੇ ਤੱਕ, ਅਸੀਂ ਉਹਨੂੰ ਬਹੁਤ ਵੱਡੀ ਗੱਲ ਸਮਝਦੇ। ਹੁਣ ਤਾਂ ਅਸੀਂ, ਮੈਂ ਨਾ ਕਈ ਵਾਰੀ ਨਾ ਉਸ ਬੰਦ ਪਤਾ ਨਹੀਂ ਹੁੰਦਾ ਸੀ ਨਾ, ਅਤੇ ਲਾ ਕੇ ਨਾ ਹੈੱਡਫੋਨ 'ਚ, ਹੈਲੋ ਹੈਲੋ, ਮੈਂ ਕਿਹਾ ਸ਼ਾਇਦ ਬੋਲੀ ਪਏ ਰੇਡੀਓ ਵਾਲੇ, ਜੀ ਕਰਦੇ ਸਾਡੇ ਨਾਲ ਗੱਲ ਕਰਨ। ਹੁਣ ਦੇਖੋ ਗੱਲ ਕਿੰਨੀ ਕਿਸਮਤ ਵਾਲੇ ਲੋਕ ਆ ਜਿਹੜੇ ਕਾਲਾਂ ਕਰਦੇ ਆ, ਸਿੱਧੀਆਂ ਗੱਲਾਂ ਹੁੰਦੀਆਂ। ਇੱਕ ਤਾਂ ਆਵਾਜ਼ ਤੁਹਾਡੀ ਜਿਹੜੀ ਹੁੰਦੀ ਸੀ ਨਾ, ਆਵਾਜ਼ ਇੱਕ ਰਵਾਇਤੀ ਆਵਾਜ਼ ਸੀ, ਇਹ ਆਕਾਸ਼ਵਾਣੀ ਜਲੰਧਰ ਹੈ, ਹੁਣ ਤੁਸੀਂ ਆਹ ਖਬਰਾਂ ਸੁਣੋ ਜਾਂ ਤੁਸੀਂ ਆਹ ਪ੍ਰੋਗਰਾਮ ਆਹ ਗਾਣਾ ਸੁਣੋ। ਹੁਣ ਦੇ ਜੀ ਆਵਾਜ਼ਾਂ ਜੀ ਜਿਹੜੀਆਂ ਪ੍ਰਾਈਵੇਟ ਆਵਾਜ਼ਾਂ ਹੁੰਦੀਆਂ
0: ਜੀ,
1: ਉਹ ਤੁਹਾਡੀਆਂ ਸੁਣਨ ਨੂੰ ਮਿਲਦੀਆਂ, ਜਦ ਤੁਸੀਂ ਆਮ ਲਾਈਫ ਬੋਲਦੇ ਆ
0: ਜੀ,
1: ਇਹ ਅੱਗੇ ਨਹੀਂ ਸੀਗਾ। ਜਾਂ ਤੁਸੀਂ ਹੁਣ ਵਿੱਚ ਗੱਲਾਂ ਵੀ ਕਰਦੇ, ਅੱਗੇ ਗੱਲਾਂ ਕਰਨ ਦੀ ਜਾਂ ਹੁਕਮ ਨਹੀਂ ਸੀ ਜਾਂ ਨਹੀਂ ਕਰਦੇ ਸੀਗੇ, ਕਿ ਗਾਣੇ ਦੀ ਅਨਾਊਂਸਮੈਂਟ ਹੋਈ, ਗਾਣਾ ਵੱਜ ਗਿਆ, ਫਿਰ ਹੁਣ ਤੁਸੀਂ ਆਹ ਗਾਣਾ ਸੁਣ ਰਹੇ ਸੀ, ਹੁਣ ਸੁਣੋ ਆਹ ਗੀਤ
0: ਜੀ। ਯਾਨੀ ਕਿ ਟ੍ਰੈਂਡ ਹੌਲੀ ਹੌਲੀ ਬਦਲਦਾ ਗਿਆ। ਚੱਲਦੇ ਚੱਲਦੇ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਕਹੂੰਗਾ ਵੀ ਰੇਡੀਓ ਇੱਕ ਅਨਮੋਲ ਦਾਤ ਆ, ਇਹਨੂੰ ਜ਼ਰੂਰ ਕਰੋ, ਕਿਉਂਕਿ ਇਹਦੇ ਵਿੱਚ ਜੋ ਗੱਲਾਂ ਆਉਂਦੀਆਂ ਨਾ, ਅਗਰ ਜ਼ਿੰਦਗੀ ਨੂੰ ਅਸੀਂ ਇੱਕ ਬਹੁਤ ਹੀ ਆਦਰਸ਼ਕ ਬਣਾ ਸਕਦੇ ਹਾਂ, ਸਿਹਤਮੰਦ ਬਣਾ ਸਕਦੇ ਹਾਂ, ਹਰ ਚੀਜ਼ ਆਉਂਦੀ ਹੈ ਸਿਹਤ ਵਾਸਤੇ ਚੀਜ਼ਾਂ ਆਉਂਦੀਆਂ, ਅਤੇ ਤੁਹਾਡੇ ਬੁਢਾਪੇ ਨੂੰ ਕਿਵੇਂ ਹੰਢਾਉਣਾ ਉਹ ਵੀ ਵਿੱਚ ਆਉਂਦਾ ਆ, ਅਤੇ ਯੁਵਾ ਵਰਗ ਨੂੰ ਕੀ ਕਰਨਾ ਚਾਹੀਦਾ, ਭੈਣਾਂ ਨੂੰ ਕੀ ਕਰਨਾ ਚਾਹੀਦਾ, ਅਤੇ ਅਧਿਆਤਮਿਕ ਤੌਰ 'ਤੇ ਵੀ ਸਵੇਰ ਤੋਂ ਸ਼ੁਰੂ ਹੋ ਜਾਂਦਾ, ਕੀ ਕੁਛ ਨਹੀਂ ਹੈਗਾ। ਅਤੇ ਇਹ ਦੂਜੀ ਗੱਲ ਇਹ ਹੈ ਕਿ ਫਿਰ ਤੁਸੀਂ ਕਹੋਗੇ ਵੀ ਅਸੀਂ ਕੰਮ ਛੱਡ ਕੇ, ਕੰਮ ਛੱਡਣ ਦੀ ਕੋਈ ਲੋੜ ਨਹੀਂ ਆ, ਨਾਲੇ ਆਪਣਾ ਕੰਮ ਕਰੀ ਜਾਓ,
0: ਨਾਲ ਨਾਲ ਰੇਡੀਓ ਸੁਣੀ ਜਾਓ। ਬਹੁਤ ਅੱਛਾ ਸੁਨੇਹਾ ਦਿੱਤਾ। ਸੋ ਗੁਰਮੀਤ ਖਾਨਪੁਰੀ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਔਰ ਸਾਨੂੰ ਪਤਾ ਸਾਡੇ ਸੁਣਨ ਵਾਲੇ ਵੀ ਰੇਡੀਓ ਨਾਲ ਸਾਂਝ ਪੱਕੀ ਬਣਾ ਕੇ ਰੱਖਣਗੇ। ਦੁਆ ਕਰਦੇ ਹਾਂ ਤੁਸੀਂ ਸਿਹਤਮੰਦ ਰਹੋਗੇ, ਇਸੇ ਤਰ੍ਹਾਂ ਰੇਡੀਓ ਨਾਲ ਜੁੜੇ ਰਹੋਗੇ। ਸਟੂਡੀਓ 'ਚ ਆਉਣ ਲਈ, ਉਮਰਾਂ ਦੇ ਪੈਂਡੇ ਪ੍ਰੋਗਰਾਮ ਦੇ ਮਹਿਮਾਨ ਬਣਨ ਲਈ ਬਹੁਤ ਬਹੁਤ ਸ਼ੁਕਰੀਆ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਮੈਂ ਆਪਣੇ ਦਿਲ ਦਾ ਗੁਬਾਰ ਕੱਢ ਸਕਿਆ।
0: ਬਹੁਤ ਬਹੁਤ ਸ਼ੁਕਰੀਆ ਜੀ।
2: ਜੀ, ਇਹ ਸਿਲਸਿਲਾ ਸੀ ਜੀ ਉਮਰਾਂ ਦੇ ਪੈਂਡੇ, ਔਰ ਗੁਰਮੀਤ ਖਾਨਪੁਰੀ ਹੁਣਾਂ ਦੇ ਨਾਲ ਕੀਤੀ ਗਈ ਗੱਲਬਾਤ ਅਸੀਂ ਸੁਣ ਰਹੇ ਸੀ। ਔਰ ਵਾਕਈ ਅਰਚਨਾ, ਦੇਖੋ ਆਕਾਸ਼ਵਾਣੀ ਦੇ ਨਾਲ ਉਹ ਕਿੰਨੀ ਦੇਰ ਤੋਂ ਜੁੜੇ ਹੋਏ ਨੇ, ਔਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਵੱਖੋ ਵੱਖਰੇ ਜਿਹੜੇ ਪ੍ਰੋਗਰਾਮ ਆ ਉਹਨਾਂ ਦਾ ਵੇਰਵਾ ਪੂਰਾ ਸੁਣਾਇਆ ਕਿ ਕਿਹੜਾ ਪ੍ਰੋਗਰਾਮ ਕਦੋਂ ਚੱਲਦਾ ਹੈ।
3: ਬਿਲਕੁਲ ਜੋਤੀ, ਜਿਹੜੀ ਜ਼ਿੰਦਗੀ ਹੈ ਨਾ, ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਨਿਰੰਤਰ ਚੱਲਦੇ ਰਹਿੰਦੇ ਹਾਂ ਅਤੇ ਚੱਲਣ ਦੇ ਨਾਲ ਨਾਲ ਸਿੱਖਦੇ ਰਹਿੰਦੇ ਹਾਂ, ਤਾਂ ਜ਼ਿੰਦਗੀ ਜਿਹੜੀ ਹੈ ਨਾ, ਬਹੁਤ ਸਾਨੂੰ ਇੱਕ ਅਲੱਗ ਤਰੀਕੇ ਦੇ ਨਾਲ ਸਾਨੂੰ ਸਮਝਾਉਂਦੀ ਹੈ, ਇੱਕ ਸੁਨੇਹਾ ਦਿੰਦੀ ਹੈ ਇੱਕ ਅਲੱਗ ਤਰੀਕੇ ਦੇ ਨਾਲ, ਜੇ ਸਾਡੇ ਅੰਦਰ ਇੱਕ ਸਿੱਖਣ ਦੀ ਤਾਂਘ ਹੈਗੀ ਹੈ। ਤਾਂ ਜਦੋਂ ਅਸੀਂ ਗੱਲਬਾਤ ਸੁਣ ਰਹੇ ਸੀਗੇ ਨਾ ਗੁਰਮੀਤ ਖਾਨਪੁਰੀ ਹੋਰਾਂ ਦੀ, ਅਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਰੇਡੀਓ ਦੇ ਜ਼ਰੀਏ ਸਾਨੂੰ ਕੰਮ ਛੱਡਣ ਦੀ ਵੀ ਜ਼ਰੂਰਤ ਨਹੀਂ ਹੈ, ਅਤੇ ਉਹਦੇ ਨਾਲ ਨਾਲ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਨੇ, ਚਾਹੇ ਉਹ ਮਨੋਰੰਜਨ ਦੀ ਗੱਲ ਹੋਵੇ, ਚਾਹੇ ਉਹ ਜਾਣਕਾਰੀ ਦੀ ਹੋਵੇ, ਚਾਹੇ ਜਾਗਰੂਕਤਾ ਦੀ ਹੋਵੇ, ਉਹ ਰੇਡੀਓ ਦੇ ਜ਼ਰੀਏ ਅਸੀਂ ਘਰ ਬੈਠੇ ਹੀ ਇਹ ਸਾਰੀ ਇਨਫੋਰਮੇਸ਼ਨ ਲੈ ਸਕਦੇ ਹਾਂ ਅਤੇ ਆਪਣਾ ਮਨੋਰੰਜਨ ਕਰ ਸਕਦੇ ਹਾਂ। ਅਤੇ ਬਿਲਕੁਲ ਜ਼ਿੰਦਗੀ ਵੀ ਇੱਦਾਂ ਦਾ ਹੀ ਇੱਕ ਸਿਲਸਿਲਾ ਹੈ, ਕਿਉਂਕਿ ਜਦੋਂ ਅਸੀਂ ਜ਼ਿੰਦਗੀ 'ਚ ਵਿਚਰਦੇ ਹਾਂ, ਅਸੀਂ ਜਦੋਂ ਇੱਕ ਸੜਕ 'ਤੇ ਵੀ ਨਿਕਲਦੇ ਹਾਂ ਜੋਤੀ, ਕਈ ਵਾਰੀ ਸਾਨੂੰ ਇੱਦਾਂ ਦੀਆਂ ਗੱਲਾਂ ਸਿੱਖਣ ਵਾਸਤੇ ਮਿਲਦੀਆਂ ਕਿ ਸਾਨੂੰ ਲੱਗਦਾ ਹੈ ਕਿ ਉਹ ਅਸੀਂ ਘਰ ਬੈਠ ਕੇ ਸ਼ਾਇਦ ਸਿੱਖ ਹੀ ਨਹੀਂ ਸੀ ਸਕਦੇ।
2: ਬਿਲਕੁਲ, ਔਰ ਪੂਰਾ ਜੀਵਨ ਅਸੀਂ ਸਿੱਖਦੇ ਹੀ ਰਹਿੰਦੇ ਹਾਂ ਔਰ ਸਿੱਖਦੇ ਹੀ ਰਹਿਣਾ ਚਾਹੀਦਾ, ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਜੀ।
3: ਬਿਲਕੁਲ।
2: ਅਤੇ ਫਿਲਹਾਲ ਇੱਕ ਗੀਤ ਸੁਣ ਲਈਏ ਜੀ।
3: ਜੀ, ਆਓ ਸੁਣਦੇ ਹਾਂ।

0: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।
1: हेलो,
2: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक जानकारी के लिए कृपया 9 दबाएं।
3: सावधान, अजेही कोई भी फोन कॉल फ्रॉड हो सकती है। कोई भी बटन दबण तो पहला 1 मिनट ले रुको ते सोचो, पुष्टि जरूर कर लो। सावधान रहो, सुरक्षित रहो।
4: जी, इस ब्रेक तो बाद फिर तो स्वागत है तुहाडे अपने प्रोग्राम बस्ते वेड़े दे विच। ਤੇ ਜਦੋਂ ਅਸੀਂ ਬਸਤੇ ਵੇੜੇ ਦੀ ਗੱਲ ਕਰਦੇ ਹਾਂ, ਅਸੀਂ ਮਨੋਰੰਜਨ, ਜਾਣਕਾਰੀ, ਜਾਗਰੂਕਤਾ ਸਭ ਦੀ ਗੱਲ ਹੀ ਕਰਦੇ ਹਾਂ।
5: ਬਿਲਕੁਲ ਜੀ, ਔਰ ਜ਼ਿੰਦਗੀ ਦੀ ਵੀ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਸਾਡੇ ਅੰਦਰ ਇੱਛਾ ਸ਼ਕਤੀ ਹੋਵੇ ਅਤੇ ਆਤਮ ਵਿਸ਼ਵਾਸ ਹੋਵੇ ਤਾਂ ਅਸੀਂ ਕੁਝ ਵੀ ਕਰ ਸਕਦੇ ਹਾਂ।
4: ਬਿਲਕੁਲ, ਅਤੇ ਜ਼ਿੰਦਗੀ ਦੇ ਵਿੱਚ ਨਿਰੰਤਰ

0: ਸਰ ਸਿੱਖਦੇ ਰਹਿਣਾ ਚਾਹੀਦਾ। ਅਸੀਂ ਇਹ ਗੱਲ ਬਾਰ ਬਾਰ ਅੱਜ ਕਰ ਰਹੇ ਹਾਂ ਕਿਉਂਕਿ ਤਜਰਬੇ ਦੀ ਗੱਲ ਹੋ ਰਹੀ ਸੀ, ਉਹਨੇ ਤਜਰਬੇ ਦੀ ਗੱਲ ਹੋਈ ਤਾਂ ਉਹਦੇ ਵਿੱਚ ਵੀ ਗੀਤ ਦੇ ਵਿੱਚ ਵੀ ਇਹੀ ਸੁਨੇਹਾ ਸੀਗਾ, ਜਿੰਨੇ ਮਰਜ਼ੀ ਅਸੀਂ ਉਸਤਾਦ ਬਣ ਜਾਈਏ ਪਰ ਜਿਹੜੀ ਸਿੱਖਣ ਦੀ ਤਾਂਘ ਹੈ ਉਹ ਜ਼ਿੰਦਗੀ 'ਚ ਹਮੇਸ਼ਾ ਹੋਣੀ ਚਾਹੀਦੀ ਹੈ।
1: ਬਿਲਕੁਲ ਜੀ, ਔਰ ਔਰਤਾਂ ਵੀ ਹਮੇਸ਼ਾ ਨਿਰੰਤਰ ਸਿੱਖਦੀਆਂ ਰਹਿੰਦੀਆਂ ਨੇ ਤਾਂ ਖੂਬ ਮੱਲਾਂ ਵੀ ਮਾਰਦੀਆਂ ਨੇ, ਔਰ ਇਸੇ ਤਰ੍ਹਾਂ ਦਾ ਸਾਡਾ ਸਿਲਸਿਲਾ ਹੈ ਜੀ ਸੁਰਖੀਆਂ 'ਚ ਔਰਤ, ਅਤੇ ਲੈ ਕੇ ਹਾਜ਼ਰ ਹੈ ਹਰਪ੍ਰੀਤ, ਅਤੇ ਆਓ ਜਾਣਦੇ ਹਾਂ ਕਿ ਕਿਹੜੀਆਂ ਕਿਹੜੀਆਂ ਔਰਤਾਂ ਨੇ ਇਸ ਹਫ਼ਤੇ ਮੱਲਾਂ ਮਾਰੀਆਂ।
0: ਜੀ
2: ਸੁਰਖੀਆਂ 'ਚ ਔਰਤ, ਇਹ ਸਿਲਸਿਲਾ ਲੈ ਕੇ ਹਰਪ੍ਰੀਤ ਹਾਜ਼ਰ ਹੈ। 93 ਸਾਲਾਂ ਵਿੱਚ ਪਹਿਲੀ ਵਾਰ 8 ਮਹਿਲਾ ਕੈਡਿਟ ਇੰਡੀਅਨ ਮਿਲਟਰੀ ਅਕੈਡਮੀ ਤੋਂ ਸਥਾਈ ਕਮਿਸ਼ਨ ਅਫਸਰਾਂ ਵਜੋਂ ਪਾਸ ਹੋਈਆਂ, ਜੋ ਕਿ ਭਾਰਤੀ ਫੌਜ ਅਤੇ ਉਹਨਾਂ ਪੀੜ੍ਹੀਆਂ ਲਈ ਇੱਕ ਇਤਿਹਾਸਿਕ ਪਲ ਹੈ ਜਿਨ੍ਹਾਂ ਨੇ ਸੁਪਨੇ ਦੇਖਣ ਦੀ ਹਿੰਮਤ ਕੀਤੀ। ਇਹਨਾਂ 8 ਔਰਤਾਂ ਦਾ ਸਫ਼ਰ ਹਿੰਮਤ, ਦ੍ਰਿੜਤਾ ਅਤੇ ਰੁਕਾਵਟਾਂ ਨੂੰ ਤੋੜਨ ਦਾ ਰਿਹਾ। ਦੇਹਰਾਦੂਨ ਵਿੱਚ ਇੰਡੀਅਨ ਮਿਲਟਰੀ ਅਕੈਡਮੀ ਦਾ ਪਵਿੱਤਰ ਪਰੇਡ ਗਰਾਊਂਡ ਇੱਕ ਅਜਿਹੇ ਪਲ ਦਾ ਗਵਾਹ ਬਣਿਆ ਜੋ ਭਾਰਤੀ ਫੌਜੀ ਇਤਿਹਾਸ ਵਿੱਚ ਉਕਰਿਆ ਰਹੇਗਾ। ਆਪਣੇ 93 ਸਾਲਾਂ ਦੀ ਹੋਂਦ ਵਿੱਚ ਪਹਿਲੀ ਵਾਰ ਅਕੈਡਮੀ ਨੇ ਭਾਰਤੀ ਫੌਜ ਵਿੱਚ ਸਥਾਈ ਸੇਵਾ ਲਈ ਸਿਖਲਾਈ ਪ੍ਰਾਪਤ ਮਹਿਲਾ ਕੈਡਿਟਾਂ ਨੂੰ ਕਮਿਸ਼ਨ ਦਿੱਤਾ। ਇਹਨਾਂ 8 ਮੋਹਰੀ ਮਹਿਲਾ ਕੈਡਿਟ ਨੇ ਪਾਸਿੰਗ ਆਊਟ ਪਰੇਡ ਦੌਰਾਨ ਅੰਤਿਮ ਪੱਗ ਜਾਂ ਆਖਰੀ ਕਦਮ ਚੁੱਕਿਆ ਅਤੇ ਅਧਿਕਾਰਤ ਤੌਰ 'ਤੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੀਆਂ। ਇਹਨਾਂ ਨੌਜਵਾਨ ਔਰਤਾਂ ਦੀ ਯਾਤਰਾ 2022 ਵਿੱਚ ਸ਼ੁਰੂ ਹੋਈ ਸੀ ਜਦੋਂ ਉਹ ਸੁਪਰੀਮ ਕੋਰਟ ਦੇ ਇਤਿਹਾਸਿਕ ਫੈਸਲੇ ਤੋਂ ਬਾਅਦ ਖੜਕਵਾਸਲਾ ਵਿੱਚ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਦਾਖਲ ਹੋਣ ਵਾਲੀਆਂ ਔਰਤਾਂ ਦੇ ਪਹਿਲੇ ਬੈਚ ਦਾ ਹਿੱਸਾ ਬਣੀਆਂ ਸਨ। ਅਗਲੇ 4 ਸਾਲਾਂ ਵਿੱਚ ਉਹਨਾਂ ਨੇ ਸਖ਼ਤ ਫੌਜੀ ਸਿਖਲਾਈ ਲਈ ਜੋ ਉਹਨਾਂ ਦੀ ਸਰੀਰਕ ਧੀਰਜ, ਮਾਨਸਿਕ ਲਚਕਤਾ, ਲੀਡਰਸ਼ਿਪ ਯੋਗਤਾਵਾਂ ਅਤੇ ਲੜਾਈ ਦੀ ਤਿਆਰੀ ਦੀ ਪਰਖ ਕਰਨ ਲਈ ਤਿਆਰ ਕੀਤੀ ਗਈ ਸੀ। ਪਹਿਲੇ 3 ਸਾਲ NDA ਵਿੱਚ ਬਿਤਾਏ ਗਏ, ਉਸ ਤੋਂ ਬਾਅਦ IMA ਵਿੱਚ 1 ਸਾਲ ਦੀ ਐਡਵਾਂਸ ਅਫਸਰ ਸਿਖਲਾਈ ਦਿੱਤੀ ਗਈ। ਅਕੈਡਮੀ ਦੇ ਗੇਟਾਂ ਵਿੱਚੋਂ ਲੰਘਣ ਵਾਲੇ ਹਰ ਅਧਿਕਾਰੀ ਵਾਂਗ ਇਹਨਾਂ 8 ਮਹਿਲਾ ਕੈਡਿਟ ਨੇ ਰਣਨੀਤਿਕ ਅਭਿਆਸਾਂ ਅਤੇ ਲੀਡਰਸ਼ਿਪ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਇਹ ਸਾਬਿਤ ਕੀਤਾ ਕਿ ਉਹ ਭਾਰਤੀ ਫੌਜ ਦੇ ਸਭ ਤੋਂ ਵਧੀਆ ਭਵਿੱਖ ਦੇ ਨੇਤਾਵਾਂ ਵਿੱਚੋਂ ਇੱਕ ਨੇ। ਭਾਰਤੀ ਮੂਲ ਦੇ ਡਾਕਟਰ ਅਤੇ ਮੈਡੀਕਲ ਸਿੱਖਿਅਕ ਡੇਮ ਪ੍ਰਵੀਨ ਕੁਮਾਰ ਨੂੰ ਕਿੰਗ ਚਾਰਲਸ 3 ਦੀ 2026 ਜਨਮ ਦਿਨ ਸਨਮਾਨ ਸੂਚੀ ਵਿੱਚ ਯੂਨਾਈਟਿਡ ਕਿੰਗਡਮ ਦੇ ਸਭ ਤੋਂ ਉੱਚੇ ਸ਼ਾਹੀ ਸਨਮਾਨਾਂ ਵਿੱਚੋਂ ਇੱਕ ਗ੍ਰੈਂਡ ਕ੍ਰਾਸ ਆਫ ਦਾ ਆਰਡਰ ਆਫ ਦਾ ਬ੍ਰਿਟਿਸ਼ ਐਮਪਾਇਰ GBE ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਵਿਸ਼ਵ ਵਿਆਪੀ ਡਾਕਟਰੀ ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਉਸਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਪ੍ਰਵੀਨ ਕੁਮਾਰ ਨੇ UK ਅਤੇ ਦੁਨੀਆ ਭਰ ਵਿੱਚ ਡਾਕਟਰੀ ਸਿਖਲਾਈ ਨੂੰ ਆਕਾਰ ਦੇਣ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ ਹੈ। ਉਹ ਕੁਮਾਰ ਅਤੇ ਕਲਾਰਕ ਦੀ ਕਲੀਨਿਕਲ ਮੈਡੀਸਨ ਦੀ ਸਹਿ ਲੇਖਕ ਵਜੋਂ ਵਿਆਪਕ ਤੌਰ 'ਤੇ ਜਾਣੀ ਜਾਂਦੀ ਹੈ, ਜੋ ਕਿ ਅੰਤਰਰਾਸ਼ਟਰੀ ਪੱਧਰ 'ਤੇ ਵਿਦਿਆਰਥੀਆਂ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀਆਂ ਪੀੜ੍ਹੀਆਂ ਦੁਆਰਾ ਵਰਤੀ ਜਾਣ ਵਾਲੀ ਇੱਕ ਪ੍ਰਮੁੱਖ ਮੈਡੀਕਲ ਪਾਠ ਪੁਸਤਕ ਹੈ। ਆਪਣੇ ਸ਼ਾਨਦਾਰ ਕਰੀਅਰ ਦੌਰਾਨ ਕੁਮਾਰ ਨੇ ਕਈ ਪ੍ਰਭਾਵਸ਼ਾਲੀ ਲੀਡਰਸ਼ਿਪ ਅਹੁਦਿਆਂ 'ਤੇ ਕੰਮ ਕੀਤਾ ਹੈ। ਰਾਇਲ ਮੈਡੀਕਲ ਬੈਨੋਵਲੈਂਟ ਫੰਡ ਦੇ ਪ੍ਰਧਾਨ ਵਜੋਂ ਉਸਨੇ ਨਿੱਜੀ ਅਤੇ ਪੇਸ਼ੇਵਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਡਾਕਟਰਾਂ ਲਈ ਮਹੱਤਵਪੂਰਨ ਫੰਡ ਇਕੱਠਾ ਕਰਨ ਅਤੇ ਪਹਿਲਕਦਮੀਆਂ ਦਾ ਸਮਰਥਨ ਕਰਨ ਵਿੱਚ ਮਦਦ ਕੀਤੀ। ਉਸਨੇ ਰਾਇਲ ਸੋਸਾਇਟੀ ਆਫ ਮੈਡੀਸਨ ਦੀ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ, ਜਿੱਥੇ ਉਸਨੇ ਵਿਸ਼ਵ ਵਿਆਪੀ ਸਿਹਤ ਸਹਿਯੋਗ ਅਤੇ ਡਾਕਟਰੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ। ਵਰਤਮਾਨ ਵਿੱਚ ਪ੍ਰਵੀਨ ਕੁਮਾਰ ਸਿਹਤ ਸੰਭਾਲ ਨੀਤੀ ਵਿੱਚ ਸਰਗਰਮ ਹੈ। 16 ਸਾਲਾ ਪ੍ਰਭਨੂਰ ਕੌਰ ਗਰੇਵਾਲ ਬਰਫ਼ ਤੇ ਉਤਮਤਾ ਨੂੰ ਮੁੜ ਪ੍ਰਭਾਸ਼ਿਤ ਕਰ ਰਹੀ ਹੈ ਅਤੇ ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ਲਈ ਇਤਿਹਾਸ ਰਚ ਰਹੀ ਹੈ। ਉਹ ਕੈਨੇਡੀਅਨ ਰਾਸ਼ਟਰੀ ਉਮਰ ਸ਼੍ਰੇਣੀ ਮੁਕਾਬਲਿਆਂ ਵਿੱਚ ਜੇਤੂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀ ਪਹਿਲੀ ਅਤੇ ਇਕਲੌਤੀ ਪੰਜਾਬੀ ਸਪੀਡ ਸਕੇਟਰ ਬਣ ਗਈ ਹੈ, ਜੋ ਕਿ ਖੇਡ ਵਿੱਚ ਇੱਕ ਸਫਲਤਾ ਹੈ। ਉਹ ਕੈਲਗਰੀ ਓਲੰਪਿਕ ਓਵਲ ਵਿਖੇ ਐਲੀਟ ਐਥਲੀਟ ਪਾਥਵੇ ਪ੍ਰੋਗਰਾਮ ਦੇ ਗਰੁੱਪ ਏ ਵਿੱਚ ਐਲੀਟ ਪੱਧਰ 'ਤੇ ਸਿਖਲਾਈ ਲੈਂਦੀ ਪਈ ਹੈ। ਮਈ ਤੋਂ ਮਾਰਚ ਤੱਕ ਹਫ਼ਤੇ ਵਿੱਚ 6 ਦਿਨ ਹਫ਼ਤਾਵਾਰੀ 8 ਤੋਂ 12 ਸਿਖਲਾਈ ਸੈਸ਼ਨਾਂ ਦੇ ਸਖ਼ਤ ਸ਼ਡਿਊਲ ਦੀ ਪਾਲਣਾ ਕਰਦੇ ਹੋਏ ਸਰੀ ਬ੍ਰਿਟਿਸ਼ ਕੋਲੰਬੀਆ ਤੋਂ ਪ੍ਰਭਨੂਰ ਦਾ ਸਫ਼ਰ ਸਿਰਫ 4 ਸਾਲ ਦੀ ਉਮਰ ਵਿੱਚ ਸ਼ੁਰੂ ਹੋਇਆ ਸੀ ਅਤੇ ਅਨੁਸ਼ਾਸਨ, ਲਚਕੀਲੇਪਣ ਅਤੇ ਅਟਲ ਇੱਛਾਵਾਂ ਦੀ ਕਹਾਣੀ ਬਣ ਗਿਆ। 2019 ਵਿੱਚ BC ਵਿੱਚ ਸੂਬਾਈ ਤਗਮੇ ਜਿੱਤਣ ਵਾਲੀ ਪਹਿਲੀ ਪੰਜਾਬੀ ਐਥਲੀਟ ਬਣਨ ਤੋਂ ਬਾਅਦ ਉਹ ਲਗਾਤਾਰ ਉਤਮਤਾ ਨਾਲ ਰਾਸ਼ਟਰੀ ਅਤੇ ਖੇਤਰੀ ਦਰਜਿਆਂ

0: ਵਿੱਚ ਵਾਧਾ ਕਰ ਰਹੀ ਹੈ। ਓਲੰਪਿਕ ਸੁਪਨਿਆਂ ਦੇ ਨਾਲ ਪ੍ਰਭਨੂਰ ਕੌਰ ਗਰੇਵਾਲ ਬਰਫ਼ ਦੇ ਉੱਪਰ ਅਤੇ ਬਾਹਰ ਸੀਮਾਵਾਂ ਨੂੰ ਅੱਗੇ ਵਧਾਉਂਦੀ ਰਹਿੰਦੀ ਹੈ। ਸਮਰਪਣ, ਧਿਆਨ ਅਤੇ ਇੱਕ ਸੱਚੇ ਚੈਂਪੀਅਨ ਦੀ ਭਾਵਨਾ ਨੂੰ ਦਰਸਾਉਂਦੀ ਪਈ ਹੈ। ਇਹ ਸਨ ਇਸ ਹਫ਼ਤੇ ਦੀਆਂ ਸੁਰਖੀਆਂ। ਅਗਲੇ ਹਫ਼ਤੇ ਫੇਰ ਹਾਜ਼ਰ ਹੋਵਾਂਗੇ ਕੁਝ ਹੋਰ ਸੁਰਖੀਆਂ ਲੈ ਕੇ। ਤਦ ਤੱਕ ਲਈ ਹਰਪ੍ਰੀਤ ਨੂੰ ਦਿਓ ਇਜਾਜ਼ਤ। ਨਮਸਕਾਰ।
1: ਜੀ, ਹੁਣੇ ਅਸੀਂ ਸੁਣ ਰਹੇ ਸੀਗੇ ਸੁਰਖੀਆਂ 'ਚ ਔਰਤ, ਅਤੇ ਅਸੀਂ ਜਾਣਕਾਰੀ ਹਾਸਿਲ ਕੀਤੀ ਕਿ ਕਿਹੜੀਆਂ ਕਿਹੜੀਆਂ ਔਰਤਾਂ ਨੇ ਕਿਹੜੀਆਂ ਕਿਹੜੀਆਂ ਕਾਰਗੁਜ਼ਾਰੀਆਂ ਕੀਤੀਆਂ ਅਤੇ ਮੱਲਾਂ ਮਾਰੀਆਂ।
2: ਬਿਲਕੁਲ, ਔਰ ਦੇਖੋ ਨਾ, ਆਕਾਸ਼ਵਾਣੀ ਸਾਨੂੰ ਕਿੰਨੀ ਪ੍ਰੇਰਣਾ ਦਿੰਦਾ ਹੈ, ਜਾਣਕਾਰੀਆਂ, ਮਨੋਰੰਜਨ ਵੀ ਦਿੰਦਾ ਹੈ, ਔਰ ਨਾਲ ਦੇ ਨਾਲ ਸਾਨੂੰ ਸਭ ਨੂੰ ਸਤਰਕ ਵੀ ਕਰਦਾ ਹੈ।
1: ਬਿਲਕੁਲ, ਤੁਸੀਂ ਸਤਰਕਤਾ ਦੀ ਗੱਲ ਕੀਤੀ ਤਾਂ ਮੈਨੂੰ ਸਾਈਬਰ ਕ੍ਰਾਈਮ ਦੀ ਯਾਦ ਆ ਗਈ, ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਸੁਣਦੇ ਵੀ ਹਾਂ, ਕਦੇ ਆਪਣੀ ਸਹੇਲੀ ਕੋਲੋਂ ਸੁਣ ਲਿਆ, ਕਦੇ ਪੜੋਸੀ ਕੋਲੋਂ ਸੁਣ ਲਿਆ ਕਿ ਮੇਰੇ ਨਾਲ ਤਾਂ ਵੀ ਸਾਈਬਰ ਕ੍ਰਾਈਮ ਹੋ ਗਿਆ। ਪਹਿਲਾਂ ਤਾਂ ਸਾਨੂੰ ਇਹ ਪਰਿਭਾਸ਼ਾ ਸਮਝ ਹੀ ਨਹੀਂ ਸੀ ਆਉਂਦੀ ਕਿ ਸਾਈਬਰ ਕ੍ਰਾਈਮ ਹੈ ਕੀ, ਪਰ ਜਿੱਦਾਂ ਜਿੱਦਾਂ ਅਸੀਂ ਜਾਗਰੂਕ ਹੋਏ, ਸਾਡੇ ਕੋਲ ਜਾਣਕਾਰੀ ਆਈ, ਤਾਂ ਸਾਨੂੰ ਇਹ ਚੀਜ਼ ਸਮਝ 'ਚ ਆਉਣ ਲੱਗ ਗਈ ਕਿ ਅਸੀਂ ਕਿਸੇ ਨਾਲ ਵੀ ਆਪਣੀ ਜਿਹੜੀ ਜ਼ਰੂਰੀ ਇਨਫੋਰਮੇਸ਼ਨ ਹੈ, ਚਾਹੇ ਉਹ ਪੈਨ ਕਾਰਡ, ਆਧਾਰ ਕਾਰਡ, ਟੈਲੀਫੋਨ ਨੰਬਰ, ਕਿਸੇ ਵੀ ਜਗ੍ਹਾ ਦੇ ਉੱਤੇ ਉਹਦੀ ਫੋਟੋ ਕਾਪੀ ਫਟਾਫਟ ਤੋਂ ਉਹਦੀ ਨਹੀਂ ਦੇ ਦੇਣੀ। ਜੇ ਅਸੀਂ ਦੇਣੀ ਪੈਂਦੀ ਹੈ ਕਿਤੇ ਵੀ ਜਗ੍ਹਾ 'ਤੇ, ਮੰਗੀ ਜਾਂਦੀ ਹੈ, ਜੇ ਟੈਲੀਫੋਨ ਦੇ ਜ਼ਰੀਏ ਮੰਗੀ ਜਾਂਦੀ ਹੈ, ਤਾਂ ਤੁਸੀਂ ਬਿਲਕੁਲ ਸਪਸ਼ਟ ਰੂਪ 'ਤੇ ਨਾ ਕਰ ਸਕਦੇ ਹੋ ਕਿ ਮੈਂ ਇਹ ਜਾਣਕਾਰੀ ਟੈਲੀਫੋਨ ਦੇ ਉੱਤੇ ਨਹੀਂ ਦੇਣੀ। ਅਤੇ ਜੇ ਤੁਹਾਨੂੰ ਕਿਸੇ ਵੀ ਅਦਾਰੇ ਤੋਂ ਫੋਨ ਆਉਂਦਾ ਹੈ, ਚਾਹੇ ਉਹ ਤੁਹਾਡਾ ਬੈਂਕ ਹੈ, ਚਾਹੇ ਡਾਕਖਾਨਾ ਹੈ, ਜਾਂ ਹੋਰ ਵੀ ਕਿੰਨਾ ਹੁੰਦੇ ਕਾਰਪੋਰੇਸ਼ਨ, ਕਿੰਨੇ ਸਾਰੇ ਇੱਦਾਂ ਦੇ ਜਗ੍ਹਾਵਾਂ ਹੁੰਦੀਆਂ ਨੇ ਜਿੱਥੋਂ ਸਾਡੀ ਜਾਣਕਾਰੀ ਪਈ ਹੁੰਦੀ ਹੈ, ਅਤੇ ਉੱਥੋਂ ਸਾਨੂੰ ਟੈਲੀਫੋਨ ਆਉਂਦਾ। ਤੁਸੀਂ ਆਪ ਖੁਦ ਜਾਣਾ ਹੈ ਔਰ ਉੱਥੇ ਖੁਦ ਜਾ ਕੇ ਆਪਣੀ ਪੂਰੀ ਜਾਣਕਾਰੀ ਹਾਸਲ ਕਰਨੀ ਹੈ, ਫਿਰ ਲੋੜੀਂਦੀ ਜਿਹੜੀ ਜਾਣਕਾਰੀ ਉਹਨਾਂ ਤੱਕ ਪਹੁੰਚਾਉਣੀ।
2: ਬਿਲਕੁਲ, ਬਹੁਤ ਸੋਹਣੀ ਜਾਣਕਾਰੀ ਅਰਚਨਾ ਤੁਸੀਂ ਸਾਂਝੀ ਕੀਤੀ, ਔਰ ਅਣਜਾਣ ਲਿੰਕ ਜਿਹੜੇ ਹੁੰਦੇ ਨੇ ਉਹਨਾਂ 'ਤੇ ਵੀ ਅਸੀਂ ਕਲਿੱਕ ਨਹੀਂ ਕਰਨਾ, ਔਰ ਔਨਲਾਈਨ ਸ਼ੋਪਿੰਗ ਵੀ ਅੱਜ ਕੱਲ੍ਹ ਬਹੁਤ ਹੁੰਦੀ ਹੈ, ਸੋ ਇੱਕ ਜੈਨੂਅਨ ਜਿਹੜੀ ਵੈਬਸਾਈਟ ਹੈ ਉਸ ਤੋਂ ਹੀ ਅਸੀਂ ਸ਼ੋਪਿੰਗ ਕਰਨੀ ਹੈ, ਔਰ ਅਗਰ ਧੋਖਾਧੜੀ ਹੋ ਵੀ ਜਾਂਦੀ ਹੈ ਤਾਂ ਸਾਈਬਰ ਹੈਲਪਲਾਈਨ ਨੰਬਰ 1930 'ਤੇ ਸੰਪਰਕ ਕੀਤਾ ਜਾ ਸਕਦਾ ਹੈ, ਔਰ ਤੁਰੰਤ ਆਪਣੇ ਬੈਂਕ ਦੇ ਨਾਲ ਵੀ ਸੰਪਰਕ ਕਰੋ ਔਰ ਆਪਣੇ ਖਾਤੇ ਨੂੰ ਫਰੀਜ਼ ਕਰਵਾ ਦਿਓ।
1: ਇਹਦੇ ਨਾਲ ਨਾਲ ਇੱਕ ਹੋਰ ਵੀ OTP ਅੱਖਰ ਅਸੀਂ ਅਕਸਰ ਸੁਣਦੇ ਹਾਂ ਕਿ OTP ਦੀ ਸਾਂਝ ਪਾਓ। OTP ਜ ਨੰਬਰ ਇੱਕ ਅਜਿਹਾ ਨੰਬਰ ਹੁੰਦਾ ਜਿਹਦੇ ਨਾਲ ਸਾਡੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਦੂਜੇ ਬੰਦੇ ਕੋਲ ਪਹੁੰਚ ਸਕਦੀ ਹੈ, ਪਰ OTP ਕਈ ਵਾਰੀ ਦੇਣਾ ਵੀ ਜ਼ਰੂਰੀ ਲੋੜੀਂਦਾ ਹੁੰਦਾ। ਪਰ OTP ਜਾਣ ਲਓ ਤੁਸੀਂ ਕਿਹਨੂੰ ਦੇ ਰਹੇ ਹੋ, ਕਿ ਇਹ ਉੱਥੇ ਰਿਕੁਆਇਰਮੈਂਟ ਜ਼ਰੂਰਤ ਹੈ ਵੀ ਕਿ ਨਹੀਂ, ਅਤੇ ਆਪਣੇ OTP ਦੀ ਸਾਂਝ ਉੱਥੇ ਹੀ ਪਾਓ ਜਿੱਥੇ ਉਹ ਲੋੜੀਂਦੀ ਹੈ। ਇੱਕ ਅਣਪਛਾਤੇ ਜਿਹੜਾ ਇੱਕ ਸੈਗਮੈਂਟ ਹੈ ਜਾਂ ਇੱਕ ਸਿਲਸਿਲਾ ਹੈ ਜਿੰਨਾ ਤੁਸੀਂ ਗੱਲਬਾਤ ਕਰਦੇ ਕਰਦੇ ਆਪਣਾ OTP ਦੀ ਜਿਹੜੀ ਸਾਂਝ ਹੈ ਉਹ ਕਦੇ ਵੀ ਨਾ ਪਾਓ।
2: ਬਿਲਕੁਲ ਜੀ, ਜਾਣਕਾਰੀ ਦੇ ਵਿੱਚ ਹੀ ਸਤਰਕਤਾ ਹੈ ਔਰ ਅਸੀਂ ਸਾਰਿਆਂ ਨੇ ਸਤਰਕ ਰਹਿਣਾ ਹੈ। ਔਰ ਇੱਕ ਗੀਤ ਸੁਣ ਲੈਂਦੇ ਹਾਂ, ਫਿਰ ਆਪਣੇ ਆਖਰੀ ਸਿਲਸਿਲੇ ਵੱਲ ਚੱਲਾਂਗੇ।
1: ਜੀ,

0: ਹਾਂਜੀ, ਜੇ ਗੱਲ ਵਿਗੜ ਗਈ ਮੁੜ ਕੇ ਸੂਤ ਨਹੀਂ ਆਉਣੀ। ਅਤੇ ਅਰਚਨਾ, ਜੇ ਇਹ ਮੌਸਮ ਜਿਹੜਾ ਚੱਲ ਰਿਹਾ ਹੈ ਨਾ, ਜੇ ਜਾਮੁਨਾ ਦਾ ਮੌਸਮ ਲੰਘ ਗਿਆ ਨਾ, ਤਾਂ ਫਿਰ ਸਾਲ ਦਾ ਇੰਤਜ਼ਾਰ ਕਰਨਾ ਪੈਣਾ।
1: ਬਿਲਕੁਲ ਜੀ, ਤੁਹਾਡਾ ਇਸ਼ਾਰਾ ਹੈ ਜੀ ਗੁਣਕਾਰੀ ਰਸੋਈ ਵੱਲ, ਜਿਹੜਾ ਸਾਡਾ ਅਗਲਾ ਸਿਲਸਿਲਾ ਹੁੰਦਾ ਅੱਜ ਦੇ ਦਿਨ ਦਾ।
0: ਜੀ
1: ਅਤੇ ਜਾਮੁਨ ਦੇ ਕੀ ਗੁਣ ਹੁੰਦੇ ਨੇ, ਇਹਦੀ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ। ਬਈ, ਸੁਪਰ ਫੂਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਜਾਮੁਨ, ਅਤੇ ਇਹਦੇ ਅੰਦਰ

0: ਫਾਈਬਰ, ਆਇਰਨ, ਵਿਟਾਮਿਨ ਸੀ, ਐਂਟੀਆਕਸੀਡੈਂਟ ਦੇ ਨਾਲ ਇਹ ਭਰਪੂਰ ਮਾਤਰਾ ਦੇ ਵਿੱਚ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ।
1: ਬਿਲਕੁਲ ਜੀ, ਔਰ ਜਾਮੁਨ ਦੀ ਤਾਸੀਰ ਹੁੰਦੀ ਹੈ ਠੰਡੀ, ਕਾਲੇ ਕਾਲੇ ਰਾਹ ਜਾਮੁਨ ਠੰਡ ਦੇਣਗੇ ਪਾ ਜਾਮੁਨ।
0: ਬਿਲਕੁਲ ਜੀ, ਉਹ ਅੱਗੇ ਨਾ ਬਚਪਨ ਦੇ ਵਿੱਚ ਨਾ ਅੱਗੇ ਮੈਂ ਅਕਸਰ ਸੁਣਦੀ ਸੀਗੀ, ਉਹ ਨਾ ਜਗ੍ਹਾ ਤੇ ਇੱਕ ਛੋਟੀ ਜਿਹੀ ਇੱਕ ਘੜੋਲੀ ਜੀ ਜਿਹਨੂੰ ਘੜਾ ਜਿਹਾ ਕਿਹਾ ਜਾਂਦਾ ਨਾ, ਛੋਟਾ ਕੁੱਜਾ, ਉਹਦੇ ਵਿੱਚ ਨਾ ਜਾਮੁਨ ਪਾ ਕੇ ਕਾਲੇ ਸ਼ਾਹ ਜਾਮੁਨ, ਕਾਲੇ ਸ਼ਾਹ ਜਾਮੁਨ, ਤੇ ਬੜਾ ਅਟਰੈਕਟ ਕਰਦੇ ਹੁੰਦੇ ਸੀ ਜਗ੍ਹਾ ਜਗ੍ਹਾ ਤੇ ਵੇਚਣ ਵਾਲੇ, ਤੇ ਉਹ ਬੜਾ ਅਟਰੈਕਸ਼ਨ ਹੁੰਦਾ ਸੀਗਾ। ਵਾਕਈ ਹੀ ਜੀ, ਇਹ ਜਿਹੜਾ ਤੋਹਫਾ ਹੈ ਗਰਮੀ ਦਾ, ਇਹਨੂੰ ਜ਼ਰੂਰ ਸਭ ਨੂੰ ਭਰਪੂਰ ਮਾਤਰਾ ਦੇ ਵਿੱਚ ਇਹਦਾ ਸੇਵਨ ਕਰਨਾ ਚਾਹੀਦਾ, ਤਾਂ ਜੋ ਸਾਡੀ ਬੋਡੀ ਜਿਹੜੀ ਹੈ ਨੌ ਬਰ ਨੌ ਹੋ ਜਾਏ।
1: ਬਿਲਕੁਲ, ਔਰ ਪੇਟ ਦੀਆਂ ਕਈ ਸਮੱਸਿਆਵਾਂ ਜਿਵੇਂ ਬਦਹਜ਼ਮੀ ਹੈ, ਗੈਸ ਹੈ, ਉਸ ਤੋਂ ਇਹ ਰਾਹਤ ਦਵਾਉਂਦਾ ਹੈ, ਔਰ ਨਾਲ ਦੇ ਨਾਲ ਐਸੀਡਿਟੀ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ ਜੀ।
0: ਜੀ ਬਿਲਕੁਲ, ਇਹਦੇ ਨਾਲ ਨਾਲ ਜੇ ਅਸੀਂ ਤਵਚਾ ਦੀ ਗੱਲ ਕਰੀਏ ਤਾਂ ਸਾਰੀਆਂ ਸਵਾਣੀਆਂ ਨੂੰ ਅੱਜ ਕੱਲ੍ਹ ਤਾਂ ਵੈਸੇ ਮੇਲ ਫੀਮੇਲ ਦੋਨੋਂ ਹੀ ਆਪਣੀ ਆਪਣੀ ਜਿਹੜੀ ਸਕਿਨ ਨੂੰ ਲੈ ਕੇ ਬੜੇ ਕੌਨਸ਼ੀਅਸ ਨੇ, ਬਟ ਜਿਹੜੀ ਤਵਚਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਤਵਚਾ ਦੇ ਵਿੱਚ ਵੀ ਇਹਦਾ ਸੇਵਨ ਕਰਨ ਦੇ ਨਾਲ ਸਾਡੀ ਜਿਹੜੀ ਚਮੜੀ ਹੈ ਉਹਦੇ 'ਚ ਵੀ ਇੱਕ ਨਿਖਾਰ ਆ ਜਾਂਦਾ ਹੈ
1: ਜੀ,
0: ਕਿਉਂਕਿ ਇਹਦੇ ਵਿੱਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਅਤੇ ਇਸ ਕਰਕੇ ਇਹ ਡਾਇਬਿਟਿਕ ਜਿਹੜੇ ਪੇਸ਼ੈਂਟ ਹੈ ਉਹਨਾਂ ਦੀ ਸਿਹਤ ਨੂੰ ਵੀ ਠੀਕ ਕਰਨ ਦੇ ਵਿੱਚ ਕਾਫੀ ਮਦਦਗਾਰ, ਇਹਦੀ ਜਿਹੜੀ ਗੁਠਲੀ ਹੁੰਦੀ ਅੰਦਰ ਜਿਹੜੀ ਗਿਟਕ ਹੁੰਦੀ ਨਾ ਇਹਦੀ, ਉਹ ਕਾਫੀ ਹੈਲਪਫੁਲ ਹੁੰਦੀ।
1: ਬਿਲਕੁਲ, ਉਹਦਾ ਪਾਊਡਰ ਬਣਾ ਕੇ ਵੀ ਸ਼ੂਗਰ ਦੇ ਮਰੀਜ਼ ਲੈ ਸਕਦੇ ਨੇ, ਔਰ ਇਸ ਵਿੱਚ ਆਇਰਨ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ, ਜੋ ਸਰੀਰ 'ਚ ਹੀਮੋਗਲੋਬਿਨ ਯਾਨੀ ਕਿ ਸਾਡਾ ਖੂਨ ਜਿਹੜਾ ਹੈ ਸਰੀਰ 'ਚ ਵੱਧਦਾ ਹੈ, ਔਰ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ ਜੀ ਜਾਮੁਨ ਖਾਣ
0: ਦੀ। ਕਿਆ ਬਾਤ ਹੈ ਜੀ, ਅਤੇ ਜਦੋਂ ਅਸੀਂ ਕਹਿੰਦੇ ਹਾਂ ਨਾ ਮੇਰਾ ਭਾਰ ਵੱਧ ਗਿਆ, ਅਤੇ ਇਹਨੂੰ ਮੈਂ ਘਟਾਉਣ ਵਾਸਤੇ ਥੋੜ੍ਹੀ ਐਕਸਰਸਾਈਜ਼ ਕਰ ਲਵਾਂ ਜਾਂ ਯੋਗਾ ਕਰ ਲਵਾਂ, ਅਤੇ ਉਹਦੇ ਨਾਲ ਨਾਲ ਜੇ ਜਾਮੁਨ ਖਾਓਗੇ ਨਾ ਉਹਦੇ ਨਾਲ ਵੀ ਤੁਹਾਡਾ ਜਿਹੜਾ ਭਾਰ ਹੈ ਉਹ ਬੈਲੈਂਸ ਹੋਣਾ ਸ਼ੁਰੂ ਹੋ ਜਾਂਦਾ।
1: ਬਿਲਕੁਲ ਜੀ, ਔਰ ਨਾਲ ਦੇ ਨਾਲ ਇਮਿਊਨਿਟੀ ਸਟਰੋਂਗ ਹੁੰਦੀ ਹੈ ਸਾਡੀ, ਔਰ ਬਿਮਾਰੀਆਂ ਦੇ ਨਾਲ ਲੜਨ ਦੀ ਤਾਕਤ ਜਿਹੜੀ ਸਾਡੇ ਵਿੱਚ ਵੱਧਦੀ ਹੈ। ਔਰ ਅਰਚਨਾ, ਜਾਮੁਨ ਹੀ ਨਹੀਂ, ਜਾਮੁਨ ਦੇ ਦਰਖਤ ਦੀ ਜਿਹੜੀ ਛਾਲ ਹੁੰਦੀ ਹੈ ਨਾ ਉਹਨੂੰ ਪਾਣੀ ਦੇ ਵਿੱਚ ਭੇਜ ਦਿਓ, ਔਰ ਉਹ ਪਾਣੀ ਜਿਹੜਾ ਹੁੰਦਾ ਉਹਦੇ ਨਾਲ ਕੁੱਲਾ ਕਰਨ ਦੇ ਨਾਲ ਮਸੂੜਿਆਂ 'ਚ ਖੂਨ ਆਉਣਾ ਬੰਦ ਹੋ ਜਾਂਦਾ ਹੈ।
0: ਬਈ ਬਿਲਕੁਲ, ਤੁਸੀਂ ਇਹਦੇ ਫਰੂਟ ਅਤੇ ਇਹਦੇ ਜਿਹੜੇ ਪੇੜ ਦੀ ਵੀ ਗੱਲ ਕੀਤੀ, ਅਤੇ ਮੈਂ ਪੱਤਿਆਂ ਤੋਂ ਪਿੱਛੇ ਕਿੱਦਾਂ ਰਹਿ ਸਕਦੀ ਹਾਂ? ਜਿਹੜੇ ਪੱਤੇ ਨੇ ਉਹ ਵੀ ਬੜੇ ਮਦਦਗਾਰ ਸਾਬਤ ਹੁੰਦੇ ਨੇ, ਕਿਉਂਕਿ ਆਯੁਰਵੇਦ ਦੇ ਵਿੱਚ ਇਹਦੀ ਜਿਹੜੇ ਪੱਤਿਆਂ ਦਾ ਇਸਤੇਮਾਲ ਕਰਕੇ ਕਾਫੀ ਦਵਾਈਆਂ ਵੀ ਬਣਾਈਆਂ ਜਾਂਦੀਆਂ ਨੇ।
1: ਬਿਲਕੁਲ ਜੀ, ਔਰ ਇਸਦੇ ਸੇਵਨ ਦੇ ਨਾਲ ਟੋਕਸਿਨ ਫਰੀ ਹੁੰਦੇ ਹਾਂ ਅਸੀਂ, ਸਾਡਾ ਲੀਵਰ ਤੰਦਰੁਸਤ ਹੁੰਦਾ ਹੈ। ਸੋ ਖਾਂਦੇ ਰਹੋ ਜੀ ਜਾਮੁਨ ਔਰ ਮੌਸਮੀ ਫਲ ਸਬਜ਼ੀਆਂ, ਆਪਣੀ ਸਿਹਤ ਦਾ ਰੱਖੋ ਬਹੁਤ ਜ਼ਿਆਦਾ ਧਿਆਨ, ਅਤੇ ਸਾਨੂੰ ਹੁਣ ਇਜਾਜ਼ਤ ਲੈਣੀ ਪੈਣੀ ਹੈ। ਸੋ ਜੀ, ਅੱਜ ਦਾ ਵਾਸਤੇ ਬੜੇ ਪ੍ਰੋਗਰਾਮ ਖਤਮ ਕਰਨ ਦੀ ਮੈਨੂੰ ਜੋਤੀ ਨੂੰ
0: ਅਤੇ ਮੈਨੂੰ ਅਰਚਨਾ ਨੂੰ ਦੋ ਇਜਾਜ਼ਤ। ਨਮਸਕਾਰ।

ਹੁਣ ਤੋਂ ਥੋੜ੍ਹੀ ਦੇਰ ਬਾਅਦ, ਯਾਨੀ 1:15 ਤੋਂ ਲੈ ਕੇ 1:40 ਤੱਕ, ਅਤੇ ਫਿਰ 2 ਵਜੇ ਤੋਂ ਲੈ ਕੇ 2:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ।

ਦੁਪਹਿਰ 2:30 ਵਜੇ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਬਰਜਿੰਦਰ ਮਚਲਾ ਜੱਟ ਦੀ ਆਵਾਜ਼ ਵਿੱਚ ਗੀਤ ਸੁਣੋਗੇ।

ਸਾਡੀ ਦੂਜੀ ਸਭਾ ਦੇ ਸ਼ੁਰੂ ਵਿੱਚ 4 ਵਜੇ ਮੁੱਖ ਸਮਾਚਾਰਾਂ ਤੋਂ ਬਾਅਦ 4:02 'ਤੇ ਸੁਣੋਗੇ ਪ੍ਰੋਗਰਾਮ ਸੁਫੀਆਨਾ ਕਲਾਮ। ਅੱਜ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਜਗੀਰ ਸਿੰਘ ਜੀ ਨੂੰ।

ਸ਼ਾਮ 4:30 ਵਜੇ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਅੱਜ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ ਅਤੇ ਮੰਡੀਆਂ ਦੇ ਭਾਅ ਤੋਂ ਇਲਾਵਾ ਡਾਕਟਰ ਸਰਬਜੀਤ ਕੌਰ ਤੋਂ ਬਰਸਾਤਾਂ 'ਚ ਢੁੱਕਵਾਂ ਮੱਛੀ ਪਾਲਣ 'ਤੇ ਜਾਣਕਾਰੀ ਲਵੋਗੇ।

ਰਾਤ 7:40 'ਤੇ ਸੁਣੋਗੇ ਸਾਡਾ ਉਰਦੂ ਪ੍ਰੋਗਰਾਮ ਸਬਰੰਗ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਗਦੀਸ਼ ਚੰਦਰ ਜੋਸ਼ੀ ਜੀ ਨੂੰ ਸੁਣਨ ਤੋਂ ਬਾਅਦ ਗਜ਼ਲਾਂ ਦਾ ਆਨੰਦ ਮਾਣੋਗੇ। ਰਾਤ 8 ਵਜੇ ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਅਤੇ ਰਾਤ 9:30 ਵਜੇ ਸੁਣੋਗੇ ਪ੍ਰੋਗਰਾਮ ਸ਼ਬਦ ਗਾਇਨ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਅਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ੍ਹ 11 ਜੁਲਾਈ ਅਤੇ 12 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਹਨਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਤੁਰੰਤ ਆਪਣੇ ਬੂਥ ਲੈਵਲ ਅਫਸਰ BLO ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ 'ਤੇ ਜਾਣ ਲਈ ਕਿਹਾ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ 'ਚ ਵੋਟਰਾਂ ਦੀ ਮਦਦ ਵਾਸਤੇ ਸਾਰੇ ਨਿਰਧਾਰਤ ਪੋਲਿੰਗ ਬੂਥਾਂ 'ਤੇ ਮੌਜੂਦ ਰਹਿਣਗੇ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਤੁਸੀ ਬੰਨ 'ਤੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਰਸਾਤ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਤ ਸਮੇਂ ਦੇ ਅੰਦਰ ਅਤੇ ਉੱਚ ਗੁਣਵੱਤਾ ਨਾਲ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਗੋਇਲ ਨੇ ਦੱਸਿਆ ਕਿ ਪਿੰਡ ਸਸਰਾਲੀ ਕਲੋਨੀ ਵਿਖੇ ਜੋ ਕਰੀਬ 3300 ਫੁੱਟ ਬੰਨ ਰੁੜ ਗਿਆ ਸੀ, ਉਸ ਦੀ ਮੁੜ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਕੰਮ ਦੀ ਲਾਗਤ ਤਕਰੀਬਨ 11 ਕਰੋੜ 75 ਲੱਖ ਰੁਪਏ ਹੈ ਅਤੇ ਇਸ ਵਿੱਚ ਕਰੀਬ 2 ਲੱਖ ਕਿਊਸਿਕ ਮੀਟਰ ਮਿੱਟੀ ਦੀ ਵਰਤੋਂ ਨਾਲ ਬੰਨ ਬਣਾਇਆ ਜਾ ਰਿਹਾ।

0: ਮੰਤਰੀ ਨੇ ਦੱਸਿਆ ਕਿ PPM F ਜੀਓਟਿਊਬ ਦਾ ਕੰਮ ਪੰਜਾਬ 'ਚ ਆਪਣੀ ਕਿਸਮ ਦਾ ਪਹਿਲਾ ਪ੍ਰੋਜੈਕਟ ਹੈ ਜੋ ਦਰਿਆ ਕੰਢੇ ਦੀ ਸੁਰੱਖਿਆ ਅਤੇ ਹੜ੍ਹ ਪ੍ਰਬੰਧਨ ਲਈ ਆਧੁਨਿਕ ਜੀਓ ਸਿੰਥੈਟਿਕ ਇੰਜੀਨੀਅਰਿੰਗ ਤਕਨੀਕਾਂ ਦੇ ਪ੍ਰਯੋਗ ਵਿੱਚ ਇੱਕ ਮਹੱਤਵਪੂਰਨ ਕੰਮ ਹੋਏਗਾ। ਮੰਤਰੀ ਨੇ ਨਿਰਮਾਣ ਕਾਰਜਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਮੌਕੇ 'ਤੇ ਚੱਲ ਰਹੇ ਕਾਰਜ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਤੁਸੀਬੰਦ ਦੀ ਮਜ਼ਬੂਤੀ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਅਤੇ ਪਿੰਡਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਦਬਾਅ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ 'ਚ ਵੀ ਮਦਦ ਮਿਲੇਗੀ। ਸ੍ਰੀ ਗੋਇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜਾਂ 'ਚ ਨਿਰਮਾਣ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਜਿੱਥੇ ਵੀ ਜ਼ਰੂਰਤ ਹੋਵੇ ਉੱਥੇ ਵਾਧੂ ਮਸ਼ੀਨਰੀ ਅਤੇ ਮਨੁੱਖੀ ਬਲ ਤੈਨਾਤ ਕਰਕੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ ਬਾਗਬਾਨੀ ਖੇਤਰ ਵਿੱਚ ਸੂਬਾ ਸਰਕਾਰ ਵੱਲੋਂ ਹਾਸਲ ਕੀਤੀਆਂ ਮਹੱਤਵਪੂਰਨ ਪ੍ਰਾਪਤੀਆਂ ਸਬੰਧੀ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਕੱਲ੍ਹ ਚੰਡੀਗੜ੍ਹ ਵਿਖੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਗਬਾਨੀ ਖੇਤਰ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਆਧੁਨਿਕ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਸ੍ਰੀ ਭਗਤ ਨੇ ਕਿਹਾ ਕਿ ਸੂਬੇ 'ਚ ਬਾਗਬਾਨੀ ਖੇਤਰ ਨੂੰ ਪ੍ਰਫੁੱਲਿਤ ਕਰਨ ਅਤੇ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਦੇ ਉਦੇਸ਼ ਨਾਲ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ ਦੇ ਸਹਿਯੋਗ ਨਾਲ ਲਗਭਗ 1300 ਕਰੋੜ ਰੁਪਏ ਦਾ ਪ੍ਰੋਜੈਕਟ ਜਲਦ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪੰਜਾਬ 'ਚ ਮੌਸਮ ਦੀਆਂ ਤਬਦੀਲੀਆਂ ਦੇ ਅਨੁਕੂਲ ਅਤੇ ਉੱਚ ਮੁੱਲ ਵਾਲੀਆਂ ਬਾਗਬਾਨੀ ਫਸਲਾਂ ਨੂੰ ਉਤਸ਼ਾਹਿਤ ਕਰਨਾ ਏ। ਕਿਸਾਨਾਂ ਦੀ ਆਮਦਨ 'ਚ ਇਸ ਨਾਲ ਵਾਧਾ ਹੋਏਗਾ ਅਤੇ ਬਾਗਬਾਨੀ ਖੇਤਰ ਨੂੰ ਵੀ ਰਫ਼ਤਾਰ ਮਿਲੇਗੀ। ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਕਿਸਾਨ ਪੱਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਕਿਸਾਨਾਂ ਅਤੇ ਨੌਜਵਾਨਾਂ ਨੂੰ ਫਾਇਦਾ ਮਿਲ ਰਿਹਾ ਹੈ। ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਨੇ ਕੱਲ੍ਹ ਦੋ ਅਹਿਮ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ। ਇਸ ਲੜੀ ਤਹਿਤ ਪਹਿਲਾ ਵੱਡਾ ਉਪਰਾਲਾ ਪੰਜਾਬ ਨਿਵੇਸ਼ਕ ਸਰਕਲ ਹੈ ਜੋ ਉੱਚ ਸੰਭਾਵੀ ਸਟਾਰਟਅਪਸ ਨੂੰ ਉੱਦਮ ਪੂੰਜੀਪਤੀਆਂ ਵੱਡੇ ਉਦਯੋਗ ਆਗੂਆਂ ਅਤੇ ਈਕੋ ਸਿਸਟਮ ਸਮਰਥਕਾਂ ਨਾਲ ਜੋੜਨ ਵਾਸਤੇ ਇੱਕ ਸਮਰਪਿਤ ਮੰਚ ਪ੍ਰਦਾਨ ਕਰਦਾ ਹੈ ਅਤੇ ਦੂਜੀ ਪਹਿਲਕਦਮੀ ਹੈ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਜੋ ਡੂੰਘੀ ਤਕਨੀਕੀ ਇਨਕਿਊਬੇਸ਼ਨ ਅਤੇ ਉੱਨਤ ਹੁਨਰ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਹੈ। ਇਹਨਾਂ ਦੋਵਾਂ ਪਹਿਲਕਦਮੀਆਂ ਦਾ ਉਦੇਸ਼ ਨਵੀਨਤਾ ਸੰਚਾਲਿਤ ਉੱਦਮਾਂ ਵਾਸਤੇ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਿੱਚੋਂ ਸਥਾਪਿਤ ਕਰਨਾ ਹੈ। ਸਟਾਰਟਅਪ ਪੰਜਾਬ ਵੱਲੋਂ ਮੋਹਾਲੀ ਵਿਖੇ ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨੋਲੋਜੀ ਵਿਖੇ ਕਰਵਾਏ ਉਦਘਾਟਨੀ ਸਮਾਗਮ 'ਚ ਸੂਚਨਾ ਅਤੇ ਟੈਕਨੋਲੋਜੀ, ਸਿਹਤ ਸੰਭਾਲ, ਖੇਤੀਬਾੜੀ ਨਿਰਮਾਣ ਅਤੇ ਡੂੰਘੀ ਟੈਕਨੋਲੋਜੀ ਸਮੇਤ ਖੇਤਰਾਂ ਦੇ 14 ਉੱਦਮਾਂ ਵੱਲੋਂ ਸੈਸ਼ਨ ਕੀਤੇ ਗਏ। ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਦੇ ਲਾਰਡਸ ਮੈਦਾਨ 'ਚ ਮੇਜ਼ਬਾਨ ਇੰਗਲੈਂਡ ਖਿਲਾਫ ਇਤਿਹਾਸਕ ਇੱਕੋ ਇੱਕ ਟੈਸਟ ਮੈਚ ਖੇਡੇਗੀ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਲਾਰਡਸ ਮੈਦਾਨ 'ਚ ਮਹਿਲਾਵਾਂ ਦਾ ਟੈਸਟ ਮੈਚ ਖੇਡਿਆ ਜਾਵੇਗਾ। ਇਸ 4 ਰੋਜ਼ਾ ਟੈਸਟ ਮੈਚ ਲਈ ਰਿਕਾਰਡ 33,000 ਤੋਂ ਵੱਧ ਲੋਕਾਂ ਨੇ ਪਹਿਲਾਂ ਹੀ ਸੀਟਾਂ ਬੁੱਕ ਕਰਵਾ ਲਈਆਂ ਨੇ। ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ।

ਫੌਜੀ ਵੀਰੋ ਜੈ ਹਿੰਦ। ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਭਾਵਿਨੀ। ਪੇਸ਼ ਹੈ ਜੀ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗੀਤ, ਅਦਨਾਨ ਸਾਮੀ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਕੀ ਕਿਹਾ, ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ, ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਅਗਲਾ ਗੀਤ, ਆਤਿਫ ਅਸਲਮ ਅਤੇ ਅਲੀਸ਼ਾ ਚਿਨੋਏ ਦੀ ਆਵਾਜ਼ ਵਿੱਚ।

0: फौजी वीरो प्रोग्राम हजे जारी है। 1:40 हो रहे ने। हुण सुनदे हाँ पंजाबी च खबरां ते फिर इस दे कुछ पलां बाद उर्दू समाचार साडे दिल्ली केंद्र तों।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੇ ਦੌਰੇ ਦੇ ਤੀਜੇ ਅਤੇ ਆਖਰੀ ਗੇੜ ਵਿੱਚ ਅੱਜ ਨਿਊਜ਼ੀਲੈਂਡ ਪਹੁੰਚਣਗੇ। ਮਹਾਰਾਸ਼ਟਰ ਸਰਕਾਰ ਨੇ ਸੂਬੇ ਲਈ 61 ਸਿਵਲ ਜ਼ਾਬਤੇ ਦਾ ਖਰੜਾ ਤਿਆਰ ਕਰਨ ਲਈ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਪੰਜਾਬ ਵਿੱਚ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ

0: ਫੌਜੀ ਵੀਰੋ, ਪ੍ਰੋਗਰਾਮ ਹਜੇ ਜਾਰੀ ਹੈ। 1:40 ਹੋ ਰਹੇ ਨੇ। ਹੁਣ ਸੁਣਦੇ ਹਾਂ ਪੰਜਾਬੀ 'ਚ ਖ਼ਬਰਾਂ ਅਤੇ ਫਿਰ ਇਸ ਦੇ ਕੁਝ ਪਲਾਂ ਬਾਅਦ ਉਰਦੂ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖ਼ਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖ਼ਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੇ ਦੌਰੇ ਦੇ ਤੀਜੇ ਅਤੇ ਆਖਰੀ ਗੇੜ ਵਿਚ ਅੱਜ ਨਿਊਜ਼ੀਲੈਂਡ ਪਹੁੰਚਣਗੇ। ਮਹਾਰਾਸ਼ਟਰ ਸਰਕਾਰ ਨੇ ਸੂਬੇ ਲਈ 1 ਸਾਲ ਸਿਵਲ ਜ਼ਾਬਤੇ ਦਾ ਖਰੜਾ ਤਿਆਰ ਕਰਨ ਲਈ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਪੰਜਾਬ ਵਿਚ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਮੌਸਮ ਵਿਭਾਗ ਵੱਲੋਂ ਅੱਜ ਉੱਤਰਾਖੰਡ ਵਿਚ ਭਾਰੀ ਮੀਂਹ ਲਈ ਅਲਰਟ ਜਾਰੀ। ਅਗਲੇ 3 ਤੋਂ 4 ਦਿਨਾਂ ਵਿਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿਚ ਵੀ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ। ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਲੰਡਨ ਵਿਚ ਮੇਜ਼ਬਾਨ ਇੰਗਲੈਂਡ ਖਿਲਾਫ਼ ਦੁਪਹਿਰ ਬਾਅਦ 3:30 ਵਜੇ ਇਤਿਹਾਸਕ 1-1 ਟੈਸਟ ਮੈਚ ਖੇਡੇਗੀ। ਚਲਕਾਰੇ ਵਜੋਂ ਪ੍ਰਧਾਨ ਮੰਤਰੀ ਇਸ ਯਾਤਰਾ ਦੌਰਾਨ ਭਾਰਤੀ ਪ੍ਰਵਾਸੀਆਂ ਦੇ ਇੱਕ ਵੱਡੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ਲਈ 1 ਸਾਲ ਸਿਵਲ ਜ਼ਾਬਤੇ ਦਾ ਖਰੜਾ ਤਿਆਰ ਕਰਨ ਵਾਸਤੇ ਸਰਵਉੱਚ ਅਦਾਲਤ ਦੇ ਸੇਵਾ ਮੁਕਤ ਜੱਜ ਰੰਜਨ ਦੇਸਾਈ ਦੀ ਅਗਵਾਈ ਹੇਠ 7 ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕੱਲ੍ਹ ਮਹਾਰਾਸ਼ਟਰ ਵਿਧਾਨ ਸਭਾ 'ਚ ਇਹ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਦਰਜ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਮੁਤਾਬਕ ਹਰੇਕ ਰਾਜ ਨੂੰ 1 ਸਮਾਨ ਸਿਵਲ ਜ਼ਾਬਤਾ ਲਾਗੂ ਕਰਨ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿਵਸਥਾ ਮੁਤਾਬਕ ਸੂਬਾ ਸਰਕਾਰ ਨੇ 2026 ਦੇ ਬਜਟ ਇਜਲਾਸ ਦੌਰਾਨ 1 ਸਮਾਨ ਸਿਵਲ ਜ਼ਾਬਤਾ ਲਾਗੂ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਅਗਲੇ 6 ਮਹੀਨਿਆਂ ਦੇ ਅੰਦਰ ਅੰਦਰ ਸੂਬਾ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੇਗੀ। ਇਸ ਰਿਪੋਰਟ ਦੇ ਆਧਾਰ 'ਤੇ ਸਰਕਾਰ ਆਉਂਦੇ ਸਰਦੀਆਂ ਦੇ ਇਜਲਾਸ ਦੌਰਾਨ ਨਾਗਪੁਰ ਵਿੱਚ ਵਿਧਾਨ ਸਭਾ ਦੇ 2 ਸਦਨਾਂ ਦੇ ਸਾਹਮਣੇ 1 ਸਮਾਨ ਸਿਵਲ ਜ਼ਾਬਤਾ ਬਿੱਲ ਪੇਸ਼ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਨੀਤੀ ਆਯੋਗ ਦੇ ਮੈਂਬਰ ਡਾਕਟਰ ਜੋਰਾਮ ਅਨੀਆ ਨੇ ਨਵੀਂ ਦਿੱਲੀ 'ਚ ਯੂਨੀਸੇਫ ਇੰਡੀਆ ਦੇ ਨੁਮਾਇੰਦੇ ਸਿੰਥੀਆ ਮੈਕਕੈਫਰੀ ਅਤੇ ਉਹਨਾਂ ਦੇ ਵਫਦ ਦੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਬਾਲ ਵਿਕਾਸ, ਸਕੂਲੀ ਸਿੱਖਿਆ ਅਤੇ ਮਨੁੱਖੀ ਵਿਕਾਸ ਸੰਬੰਧੀ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ ਗਈ। ਨੀਤੀ ਆਯੋਗ ਮੁਤਾਬਕ ਮੀਟਿੰਗ ਵਿੱਚ ਮੁੱਖ ਤੌਰ 'ਤੇ ਆਸਵੰਦ ਜ਼ਿਲ੍ਹਿਆਂ ਅਤੇ ਬਲਾਕਾਂ 'ਚ ਸੁਰੱਖਿਅਤ ਅਤੇ ਸਮਾਵੇਸ਼ੀ ਸਿੱਖਿਆ, ਬੁਨਿਆਦੀ ਸਾਖਰਤਾ, ਅਧਿਆਪਕਾਂ ਦੀ ਸਿੱਖਿਆ, ਵਿਦਿਆਰਥੀਆਂ ਦੀ ਭਲਾਈ ਅਤੇ ਸਾਈਬਰ ਅਤੇ ਡਿਜੀਟਲ ਸੁਰੱਖਿਆ 'ਤੇ ਗੱਲਬਾਤ ਕੀਤੀ ਗਈ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ ਅਤੇ ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ੍ਹ 11 ਜੁਲਾਈ ਅਤੇ 12 ਜੁਲਾਈ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਹਨਾਂ ਕੈਂਪਾਂ 'ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਉਹ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰੇ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ 'ਤੇ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ 'ਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ 'ਤੇ ਮੌਜੂਦ ਰਹਿਣਗੇ। ਮੌਸਮ ਵਿਭਾਗ ਨੇ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਅੱਜ ਸਵੇਰ ਤੋਂ ਹੀ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਵਰਖਾ

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਫੌਜੀ ਵੀਰਾਂ ਲਈ। ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ, ਵਿਸ਼ਾਲ ਡਡਲਾਨੀ ਤੇ ਸ਼੍ਰੇਆ ਘੋਸ਼ਾਲ ਦੀ ਆਵਾਜ਼ ਵਿੱਚ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਬਰਜਿੰਦਰ ਮਚਲਾ ਜੱਟ ਜੀ ਦੀ ਆਵਾਜ਼ ਵਿੱਚ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ ਵਿੱਚ ਬਰਜਿੰਦਰ ਮਚਲਾ ਜੱਟ ਦੀ ਆਵਾਜ਼ ਵਿੱਚ ਗੀਤ। ਸਾਡੀ ਇਸ ਸਭਾ ਦੇ ਪ੍ਰੋਗਰਾਮ ਹੁਣ ਸਮਾਪਤ ਹੁੰਦੇ ਨੇ। ਅਗਲੀ ਸਭਾ ਦੇ ਪ੍ਰੋਗਰਾਮ ਲੈ ਕੇ ਸ਼ਾਮ 4 ਵਜੇ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਰਾਹੀਂ ਤੁਸੀਂ ਹੁਣ ਸੁਣ ਸਕਦੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ।

ਤੁਸੀਂ ਸੁਣੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਮੈਂ ਜੀ ਤੁਹਾਡੇ ਦੋਸਤ ਕ੍ਰਿਤਿਕਾ ਕੌਸ਼ਲ ਤੇ ਲਾ ਜੀ ਮਲੋਟ ਤੋਂ ਲਿਖ ਰਹੇ ਨੇ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਗੈਵੀ ਅਮਨਦੀਪ ਤੇ ਸੁਖਨੀ ਸਿੰਘ ਤੇ ਨਾਲ ਇਹਨਾਂ ਦੇ ਬੁਰਜ ਸਿਦਮਾ ਮਲੋਟ ਤੋਂ ਹੀ ਲਿਖ ਰਹੇ ਨੇ ਸਰਬਜੋਤ ਅਵਿਤਾਜ ਜਗਤਾਰ ਤੇ ਸਾਰਾ ਪਰਿਵਾਰ ਖਾਣੇ ਦੀ ਟਾਪ ਤੋਂ ਲਿਖ ਰਹੇ ਨੇ ਸ਼ਮਸ਼ੀਰ ਸਿੰਘ ਜਸਵਿੰਦਰ ਮਨਕਿਰਤ ਕਰਨਪ੍ਰੀਤ ਤਰਨਵੀਰ ਸਿੰਘ ਤੇ ਸਾਰਾ ਪਰਿਵਾਰ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਕੁਮਾਰ ਸ਼ਰਮਾ ਰਾਜ ਸ਼ਰਮਾ ਮੰਜੂ ਸ਼ਰਮਾ ਆਸ਼ੀਸ਼ ਬਿੱਟੂ ਦੀਪਕ ਜੈਨ ਤੇ ਸਾਰਾ ਪਰਿਵਾਰ ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਜੈਨ ਗੌਤਮ ਰਸਗੁੱਲਾ ਜੈਨ ਤੇ ਨਗੀਨਾ ਤੇ ਸਾਰਾ ਪਰਿਵਾਰ ਰਾਜਸਥਾਨ ਤੋਂ ਰਾਜੂ ਟੁਟੇਜਾ ਖੁਸ਼ਦਿਲ ਉਰਮਿਲਾ ਟੁਟੇਜਾ ਗੁੱਡੂ ਜੀਨੂ ਮਨੂ ਆਦਿੱਤੇ ਭੂਮੀ ਰਾਖੀ ਅੰਮ੍ਰਿਤ ਸ਼ਿਵ ਸੇਠੀ ਕਰਨਪੁਰੀ ਸਮਾਇਲ ਬੀ ਆਰ ਤੇ ਸਾਰਾ ਪਰਿਵਾਰ ਅਰਾਇਣ ਤੋਂ ਡਾਕਟਰ ਬਨਵਾਰੀ ਜੈਪਾਲ ਬਿਮਲਾ ਸੋਨੂ ਮਮਤਾ ਮੋਕਸ਼ ਦਿਸ਼ਾ ਸੁਸ਼ਾਂਤ ਵਿਕਰਮ ਤੇ ਸਾਰਾ ਪਰਿਵਾਰ ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਆਪਾਂ ਸੁਣਦੇ ਹਾਂ ਜੀ ਬਹੁਤ ਹੀ ਪਿਆਰ ਜਿਹਾ ਗੀਤ ਹੈ ਜੀ ਸਾਹਿਲ ਕੰਡਾ ਦੀ ਆਵਾਜ਼ ਵਿੱਚ ਤੇ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਕਈ ਵਾਰ ਇਸ ਤਰ੍ਹਾਂ ਦੇ ਓਬਸਟੈਕਲਸ ਆ ਜਾਂਦੇ ਨੇ ਕਿ ਉਹਨਾਂ ਓਬਸਟੈਕਲਸ ਨੂੰ ਦੂਰ ਕਰਨ ਦੇ ਲਈ ਆਪਾਂ ਕੁਝ ਦੇਰ

ਜਾਈਏ ਤਾਂ ਠੀਕ ਰਹਿੰਦਾ ਤੇ ਉਹ ਜੋ ਮਜਬੂਰੀ ਹੈ ਜਾਂ ਮੁਸ਼ਕਲਾਂ ਉਹ ਪੂਰੇ ਹੋ ਜਾਂਦੇ ਨੇ ਠੀਕ ਹੋ ਜਾਂਦੇ ਨੇ ਤੇ ਹੁਣ ਉਹਨੇ ਦੇਖੋ ਨਾ ਤੁਸੀਂ ਕੰਟੀਨਿਊ ਜੋ ਹੈ ਗਾਣੇ ਸੁਣੇ ਜਾ ਰਹੇ ਸੀ ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਹੋ ਗਈ ਸੀ ਚਲੋ ਖੈਰ ਟੈਕਨੀਕਲ ਪ੍ਰੋਬਲਮ ਦੂਰ ਹੋ ਗਈ ਹੈ ਤੇ ਆਪਾਂ ਕੈਰੀ ਔਨ ਕਰਦੇ ਹਾਂ ਜੀ ਤੁਹਾਡਾ ਤੇ ਸਾਡਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਸੁਣਦੇ ਹਾਂ ਇਸ ਪਿਆਰੇ ਜੇ ਗੀਤ ਨੂੰ।

ਤੇ ਕਿਤੇ ਜੀ ਨਹੀਂ ਲੱਗਦਾ ਤੇ ਪ੍ਰੋਗਰਾਮ ਸੁਣਨ ਲਈ ਤੁਸੀਂ ਪਹੁੰਚ ਸਕਦੇ ਹੋ ਜੀ ਆਪਣੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਵਿੱਚ ਜੇ ਕਿਤੇ ਜਾ ਰਹੇ ਹੋ ਤੇ ਆਪਣੀ ਗੱਡੀ ਨੂੰ ਰੋਕ ਕੇ ਸੁਣ ਲਓ ਜੇ ਤੁਸੀਂ ਖਾਣਾ ਬਣਾ ਰਹੇ ਹੋ ਤੇ ਤੁਸੀਂ ਸੁਣਦੇ ਸੁਣਦੇ ਖਾਣਾ ਬਣਾ ਸਕਦੇ ਹੋ ਜੇ ਸੁਣ ਲੱਗੇ ਹੋ ਤਾਂ ਉਸ ਤੋਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਓ ਥੋੜ੍ਹਾ ਕੀ ਪੂਰਾ ਹੀ ਸੁਣ ਲਓ ਤਾਂ ਨੀਂਦ ਜੋ ਹੈ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਆਏਗੀ ਕਿਉਂਕਿ ਤੁਹਾਡਾ ਨਾਂ ਲਿਖਿਆ ਇਹਨਾਂ ਚਿੱਠੀਆਂ 'ਚ ਕੀ ਕਿਹਾ ਅਸੀਂ ਚਿੱਠੀ ਪਾਈ ਨਹੀਂ ਲਓ ਜੀ ਤੇ ਨਹੀਂ ਪਾਈ ਆ ਤਾਂ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਸ ਪ੍ਰੋਗਰਾਮ ਵਿੱਚ ਆਉਣ ਦੇ ਲਈ ਕਿਸ ਤਰ੍ਹਾਂ ਤੁਸੀਂ ਪਹੁੰਚ ਸਕਦੇ ਹੋ ਇਸ ਪ੍ਰੋਗਰਾਮ ਵਿੱਚ ਤੇ ਕਰਨਾ ਕੀ ਹੈ ਜੀ ਪੋਸਟ ਕਾਰਡ ਲੈਣਾ ਹੈ ਪੋਸਟ ਕਾਰਡ ਦੇ ਐਡਰੈਸ ਵਾਲੇ ਪਾਸੇ ਲਿਖਣਾ ਹੈ ਕਿਹੜਾ ਨਾਂ ਆਪਣਾ ਨਾਂ ਨਹੀਂ ਜੀ ਆਪਣਾ ਨਾਂ ਲਿਖੋਗੇ ਕਿਤੇ ਉਹ ਵੀ ਦੱਸਦੀ ਹਾਂ ਇਸ ਪ੍ਰੋਗਰਾਮ ਦਾ ਨਾਂ ਪ੍ਰੋਗਰਾਮ ਦਾ ਨਾਂ ਹੈ ਚਿੱਠੀਆਂ ਮਿੱਠੀਆਂ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ ਪਿੰਨ ਕੋਡ 1444001 ਤੇ ਦੂਜੇ ਪਾਸੇ ਹੁਣ ਆਪਣਾ ਨਾਂ ਲਿਖਣਾ ਤੇ ਆਪਣੀ ਜਗ੍ਹਾ ਦਾ ਨਾਂ ਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ ਤੇ ਲਓ ਜੀ ਇਹੀ ਕੰਮ ਕਰਕੇ ਪਹੁੰਚ ਚੁੱਕੇ ਨੇ ਆਪਣੇ ਦੋਸਤ ਲਿਖ ਰਹੇ ਨੇ ਪਿੰਨ ਕੁੜਿਆਣਾ ਜ਼ਿਲ੍ਹਾ ਫਜ਼ਿਲਕਾ ਤੋਂ ਭੋਲਾ ਸਿੰਘ ਸਵਾਗ ਡਾਕਟਰ ਅਮਨਜੀਤ ਸਿੰਘ ਸੁਖਮੰਦਰ ਕੌਰ ਅੰਮ੍ਰਿਤਪਾਲ ਕੌਰ ਪੋਤਰੀ ਰਿਤਮਨਜੋਤ ਪੋਤਰਾ ਗੁਰਤੇਸਵਰ ਤੇ ਰਿਸ਼ਤੇਦਾਰ ਲਿਖ ਰਹੇ ਨੇ ਸਾਰਾ ਪਰਿਵਾਰ ਵਾਹ ਜੀ ਵਾਹ ਤੇ ਦੋਸਤ ਵੀ ਲਿਖ ਰਹੇ ਨੇ ਨਿਹਾਲ ਨਛੱਤਰ ਸਿੰਘ ਦੀਪਾ ਤੇ ਵਿਨੋਦ ਕਾਟਪਾਲ ਤੇ ਅਮਨ ਤੇ ਰਮਨ ਵਾਹ ਜੀ ਵਾਹ ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਲਿਖ ਰਹੇ ਨੇ ਹਰਜਿੰਦਰ ਛਿੰਦਾ ਜਸਵੀਰ ਰੇਖਾ ਗਗਨ ਸੋਨੀ ਸੀਤਾ ਤੇ ਗੀਤਾ ਕੋਈ ਵੀ ਗੀਤ ਕਹਿ ਜੀ ਇਹਨਾਂ ਨੇ ਸੁਣਾ ਲਈ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦੀਲ ਸੰਗੀਤਾ ਜਿੰਦਲ ਹਸਮੁਖ ਜਿੰਦਲ ਤੇ ਸਾਰਾ ਜਿੰਦਲ ਪਰਿਵਾਰ ਹਾਜੀਪੁਰ ਤੋਂ ਲਿਖ ਰਹੇ ਨੇ ਕੌਣ ਲਿਖ ਰਹੇ ਨੇ ਜੀ ਨਾ ਵੀ ਨਾ ਇਹ ਲਿਖਦੇ ਨੀ ਹਲਵਾਈ ਇੰਦਰਪਾਲ

ਤੇ ਸਾਰਾ ਪਰਿਵਾਰ ਤੇ ਲਓ ਜੀ ਲੁੱਕ ਛਿਪ ਕੇ ਆਪਣਾ ਨਾਂ ਲਿਖਿਆ ਹੋਇਆ ਤੇ ਸਾਨੂੰ ਕਿੱਦਾਂ ਪਤਾ ਲੱਗੇਗਾ ਤੇ ਸੁਣਾ ਰਹੇ ਜੀ ਇਹਨਾਂ ਸਾਰਿਆਂ ਨੂੰ ਕਿਹੜਾ ਵਾਲਾ ਗੀਤ ਸ਼ਮਨਪ੍ਰੀਤ ਸ਼ਮਪ੍ਰੀਤ ਦੀ ਆਵਾਜ਼ ਵਿੱਚ ਹੈ ਬਹੁਤ ਹੀ ਪਿਆਰਾ ਜੀ ਇਹ ਗੀਤ ਹੈ ਧਿਆਨ ਨਾਲ ਸੁਣਿਓ ਤੇ ਉਸ ਤੋਂ ਬਾਅਦ ਮੈਂ ਪੁੱਛਾਂਗੀ ਕਿ ਇਸ ਗੀਤ ਵਿੱਚ ਕੀ ਬੋਲਿਆ ਗਿਆ ਸੀ ਕਿੱਦਾਂ ਪੁੱਛਾਂਗੀ ਤੁਸੀਂ ਲਿਖ ਸਕਦੇ ਹੋ ਚਿੱਠੀਆਂ ਦੇ ਰਾਹੀਂ ਜੇ ਤੁਹਾਨੂੰ ਕੋਈ ਵਧੀਆ ਜੀ ਸ਼ੇਰੋ ਸ਼ਾਇਰੀ ਆਉਂਦੀ ਹੈ ਚੁਟਕਲੇ ਲਿਖਣੇ ਆਉਂਦੇ ਨੇ ਜਾਂ ਦੱਸਣੇ ਆਉਂਦੇ ਨੇ ਸੁਣਾਉਣੇ ਆਉਂਦੇ ਨੇ ਉਹ ਲਿਖ ਕੇ ਭੇਜ ਸਕਦੇ ਹੋ ਕੋਈ ਵਧੀਆ ਜੀ ਗੱਲ ਲਿਖ ਕੇ ਭੇਜ ਸਕਦੇ ਹੋ ਆਪਣੇ ਇਹਨਾਂ ਸਾਰੇ ਪੋਸਟ ਕਾਰਡ ਦੇ ਰਾਹੀਂ ਤੇ ਸਾਨੂੰ ਵੀ ਪਤਾ ਲੱਗੇ ਤੁਹਾਡੇ ਅੰਦਰ ਕਿੰਨਾ ਟੈਲੈਂਟ ਭਰਿਆ ਹੋਇਆ

ਤਲਾ ਜੀ, ਛੋਟੀ ਜਿਹੀ ਜ਼ਿੰਦਗੀ ਹੈ ਅਤੇ ਛੋਟੀ ਜਿਹੀ ਜ਼ਿੰਦਗੀ ਵਿੱਚ ਹੱਸ ਕੇ ਜੀਉਣਾ ਨਾ ਸਭ ਤੋਂ ਵੱਡੀ ਕਲਾ ਹੈ। ਜੇ ਤੁਸੀਂ ਹੱਸ ਕੇ ਜ਼ਿੰਦਗੀ ਨੂੰ ਪੂਰਾ ਕਰ ਲੈਂਦੇ ਹੋ ਤਾਂ ਤੁਹਾਨੂੰ ਜੋ ਯਾਦ ਕਰਨ ਵਾਲੇ ਨੇ ਇਹੀ ਕਹਿੰਦੇ ਨੇ ਕਿ ਬੜਾ ਹੀ ਹਸਮੁੱਖ ਸੀ, ਬੜਾ ਹੀ ਵਧੀਆ ਸੀ, ਹੈ ਨਾ, ਹੱਸ ਹੱਸ ਕੇ ਮਿਲਦਾ ਸੀ ਸਾਰਿਆਂ ਨੂੰ। ਚਲੋ ਖੈਰ, ਹੱਸਣ ਦੀ ਗੱਲ ਆਏਗੀ ਹੈ ਤਾਂ ਮੈਂ ਵੀ ਤੁਹਾਨੂੰ ਹੱਸਾ ਕੇ ਹੀ ਰਹਿਣਾ। ਤੁਹਾਨੂੰ ਪਤਾ ਹੀ ਨਾ, ਮੈਂ ਹਰ ਵਾਰ ਇੱਕ ਜਾਂ ਦੋ ਚੁਟਕਲੇ ਜ਼ਰੂਰ ਲੈ ਕੇ ਆਉਂਦੀ ਹਾਂ। ਤੁਹਾਨੂੰ ਕੰਮ ਦਿੱਤਾ ਸੀ ਚੁਟਕਲਿਆਂ ਦਾ ਕਿ ਲਿਖ ਦਿਆ ਕਰੋ ਨਾਲ, ਬਸ ਸਟੈਂਪ ਲਾਈ ਆਪਣੇ ਨਾਂ ਦੀ ਭੇਜਤਾ, ਜਾਂ ਫਿਰ ਲਿਖਿਆ 10-12 ਚਿੱਠੀਆਂ ਆਪਣੇ ਨਾਂ ਦੀਆਂ ਤੇ ਬਸ ਭੇਜਤੀਆਂ। ਬਈ ਛੋਟੇ ਛੋਟੇ ਕੰਮ ਵੀ ਕਰ ਲਿਆ ਕਰੋ, ਜੋਕ ਲਿਖ ਦਿਆ ਕਰੋ, ਕਦੇ ਸ਼ੇਰ ਓ ਸ਼ਾਇਰੀ ਲਿਖ ਦਿਆ ਕਰੋ, ਕਿੰਨਾ ਵਧੀਆ ਲੱਗਦਾ। ਚਲੋ ਫਿਲਹਾਲ ਸੁਣਾਉਂਦੇ ਹਾਂ ਜੀ ਇੱਕ ਚੁਟਕਲਾ। ਬਿਜਲੀ ਜੋ ਹੈ ਅੱਜ ਕੱਲ੍ਹ ਬੜੀ ਜਾ ਰਹੀ ਹੈ, ਗਰਮੀ ਬਹੁਤ ਜ਼ਿਆਦਾ ਹੈ, ਜਾਂ ਫਿਰ ਮੀਂਹ ਪੈ ਜਾਂਦਾ, ਚੱਕੜ ਆ ਜਾਂਦਾ, ਤਾਂ ਕਰਕੇ ਬਿਜਲੀ ਜੋ ਹੈ ਗੁੱਲ ਹੋ ਜਾਂਦੀ ਹੈ। ਤਾਂ ਅਸੀਂ ਕਿਹਨੂੰ ਮਤਲਬ ਬੋਲਦੇ ਹਾਂ ਬਹੁਤ ਜ਼ਿਆਦਾ, ਬਿਜਲੀ ਵਿਭਾਗ ਨੂੰ। ਅਤੇ ਬਿਜਲੀ ਵਿਭਾਗ ਦੀ ਗੱਲ ਆਏਗੀ ਹੈ ਤਾਂ ਗੱਲ ਕਰਦੇ ਹਾਂ ਬਿਜਲੀ ਵਿਭਾਗ ਦੀ। ਵਿਭਾਗ 'ਚ ਲਾਈਨਮੈਨ ਦੇ ਅਹੁਦੇ ਲਈ ਇੰਟਰਵਿਊ 'ਚ ਉਮੀਦਵਾਰ ਤੋਂ ਸਵਾਲ ਪੁੱਛਿਆ ਗਿਆ। ਸੋਚੋ ਕਿਹੜਾ ਪੁੱਛਿਆ ਗਿਆ ਹੋਏਗਾ।

ਜੇ ਪੁੱਛਿਆ ਗਿਆ ਜੇ ਅਚਾਨਕ ਬਿਜਲੀ ਗੁਲ ਹੋ ਜਾਵੇ ਤਾਂ ਸਭ ਤੋਂ ਪਹਿਲਾਂ ਕੀ ਬੰਦ ਕਰਨਾ ਚਾਹੀਦਾ ਹੈ? ਤੇ ਉਮੀਦਵਾਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਕਹਿੰਦਾ, ਸਰ ਜੀ ਪੁੱਛ ਗਿੱਲ ਦਾ ਫੋਨ ਹੈ ਨਾ। ਲਓ ਜੀ, ਸਾਡੇ ਕੰਪਿਊਟਰ ਨੇ ਹੱਸੇ, ਕੀ ਗੱਲ ਹੈ, ਨਾਰਾਜ਼ ਹੋ, ਹੱਸ ਕੇ ਦਿਖਾ ਦਿਓ। ਬਹੁਤ ਹੱਸ ਲਿਆ ਜੀ, ਬਹੁਤ ਹੱਸ ਲਿਆ। ਤੁਹਾਨੂੰ ਹੱਸੀ ਆਏ ਤਾਂ ਸਾਨੂੰ ਦੱਸ ਦਿਆ ਕਰੋ, ਠੀਕ ਹੈ? ਅਤੇ ਲਓ ਜੀ, ਹੱਸਣਾ ਵੀ ਬਹੁਤ ਜ਼ਰੂਰੀ ਹੈ ਅਤੇ ਚਿੱਠੀਆਂ ਵੀ ਪੜ੍ਹਨੀਆਂ ਬਹੁਤ ਜ਼ਿਆਦਾ ਜ਼ਰੂਰੀ ਨੇ। ਲਿਖ ਰਹੇ ਨੇ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਪਿੰਨ ਕੁੜਿਆਣਾ ਤੋਂ ਲਿਖ ਰਹੇ ਨੇ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ ਚੇਅਰਮੈਨ, ਪੋਤਾ ਗੁਰਸ਼ਬਦ, ਗੁਰਦਰਸ਼ਨ ਸਿੰਘ ਅਤੇ ਸਾਰਾ ਪਰਿਵਾਰ। ਅਤੇ ਖਾਣੇ ਦੀ ਢਾਬ ਮਲੌਟ ਤੋਂ ਸ਼ਮਸ਼ੇਰ ਸਿੰਘ, ਜਸਵਿੰਦਰ, ਕਰਨ ਪ੍ਰਤਾਪ, ਮਨਜੀਤ ਅਤੇ ਤਰਨਵੀਰ। ਹਾਜੀਪੁਰ ਤੋਂ ਲਿਖ ਰਹੇ ਨੇ ਸਾਨੂੰ ਬਿੱਟੂ, ਲਾਲੀ, ਬਾਲੀ, ਸੋਨੂ, ਤਨੂ, ਵਿਜੇ ਕੁਮਾਰ ਅਤੇ ਸਾਰਾ ਪਰਿਵਾਰ। ਪਿੰਨ ਕੁੜਿਆਣਾ ਤੋਂ ਲਿਖ ਰਹੇ ਨੇ ਬਾਬਾ ਤ੍ਰਿਲੋਕ ਸਿੰਘ ਜੀ, ਦੋਤਾ ਸ਼ਿਵਜੋਤ, ਗੁਰਸਿਮਰਨ, ਰਾਜਦੀਪ, ਨਵਪ੍ਰੀਤ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਪਾਂ ਸੁਣਾ ਰਹੇ ਹਾਂ ਜੀ, ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ ਹੈ। ਅਤੇ ਤੁਸੀਂ ਸੁਣ ਰਹੇ ਪ੍ਰੋਗਰਾਮ ਕਿਹੜਾ, ਚਿੱਠੀਆਂ ਮਿੱਠੀਆਂ।

जी बिल्कुल नचोगे मेरे नाल चल रहे प्रोग्राम चिट्ठियां मिठियां ते लो जी चिट्ठियां विचों लैके आई है जी केड़ी जमशेदपुर तो हरजिंदर सिंह पाटिया एंजल नवनीत ते पप्पी पाटिया मक्खू फिरोजपुर तो बिला बजाज हैप्पी कपूर ते मनीष बजाज मुक्तसर तो लिख रहे ने बाबू सिंह तिमान बलजिंदर कौर रवनीत निशु ते भुपिंदर कनेरा मोहला पटियाला तो मुकेश बत्ता नीलम नितिन पलक करण ਗੀਤੂ ਹਾਰਦਿਕ ਨਿਹਾਰਿਕਾ ਤੇ ਵੰਸ਼ ਬੱਤਾ ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਦਾ ਇੰਦਰਜੀਤ ਕੌਰ ਬੇਬੀ ਮਨਮੀਤ ਮਨਵਿੰਦਰ ਅਤੇ ਸਾਰਾ ਪਰਿਵਾਰ ਅਤੇ ਕੋਈ ਵੀ ਗੀਤ ਜੋ ਹੈ ਸੁਣਨਾ ਚਾਹੁੰਦੇ ਨੇ ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਜੀ ਇਹ ਗੀਤ ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ

ਤੇ ਡਾਕਟਰ ਕਹਿੰਦਾ ਠੀਕ ਹੈ ਦਵਾਈ ਲਿਖ ਕੇ ਦੇਣਾ, ਤੇ ਇੱਕ ਸਲਾਹ ਵੀ ਦਿੰਦਾ ਕਿ ਕਰਨਾ ਕੀ ਹੈ ਤੂੰ ਸਾਰੀ ਰਾਤ ਨਾ ਤੂੰ ਕੀ ਕਰਨਾ। ਤੇ ਉਹ ਬੜਾ ਹੀ ਉਤਸੁਕ ਹੋ ਕੇ, ਮਤਲਬ ਕਿਉਰੋਸਿਟੀ ਆ ਜਾਂਦੀ ਸੁਣਦਾ ਬੜੇ ਧਿਆਨ ਦੇ ਨਾਲ ਕੀ ਕਰਨਾ, ਤੇ ਕਹਿੰਦੇ ਸਾਰੀ ਰਾਤ ਨਾ ਧੁੱਪ ਵਿੱਚ ਬੈਠ ਠੀਕ ਹੋ ਜਾਵੇਗਾ। ਕਹਿਣ ਦਾ ਮਤਲਬ ਹੈ ਕਿ ਡਾਕਟਰ ਵੀ ਥੋੜ੍ਹਾ ਜਿਹਾ ਟੇੜਾ ਹੋ ਕੇ ਬੋਲਦਾ ਹੈ ਕਿ ਰਾਤ ਦੇ ਟਾਈਮ ਧੁੱਪ ਵਿੱਚ ਬੈਠ ਕੇ, ਉਹ ਕਹਿੰਦਾ ਹੈ ਕਿ ਮਤਲਬ ਖਾਣ ਤੋਂ ਬਾਅਦ ਭੁੱਖ ਨਹੀਂ ਲੱਗਦੀ ਹੈ, ਨੀਂਦ ਤੋਂ ਬਾਅਦ ਨੀਂਦ ਨਹੀਂ ਆਉਂਦੀ। ਅਤੇ ਡਾਕਟਰ ਸੋਚ ਕੇ ਕਹਿੰਦਾ ਚਲ ਮੈਂ ਵੀ ਇਹਨੂੰ ਨਾ ਜ਼ਰਾ ਸਿੱਧਾ ਕਰਦਾ। ਖੈਰ ਤੁਹਾਡੇ ਸਿੱਧੇ ਸਪਸ਼ਟ ਲਿਖੇ ਹੋਏ ਜੋ ਖਤ ਨੇ ਉਹ ਪਹੁੰਚ ਚੁੱਕੇ ਨੇ, ਸੁਣਾਉਂਦੇ ਹਾਂ ਜੀ ਕੌਣ ਆਏ ਨੇ ਸਾਡੇ ਵਿਹੜੇ 'ਚ। ਲਿਖ ਰਹੇ ਨੇ ਪਿੰਡ ਹਰੀਪੁਰਾ ਅਬੋਹਰ ਤੋਂ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ ਅਤੇ ਗਿਆਨ ਬਿਸ਼ਨੋਈ ਕੋਈ ਵੀ ਗੀਤ ਕਹਿ ਰਹੇ ਨੇ ਸੁਣਾ ਲਈ। ਟਾਹਲੀ ਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ ਅਤੇ ਸਾਰਾ ਪਰਿਵਾਰ। ਰਾਵਰ ਕਰਨਾਲ ਤੋਂ ਲਿਖ ਰਹੇ ਨੇ ਸਾਨੂੰ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਅਤੇ ਲਓ ਜੀ ਅਗਲਾ ਖਤ ਆਦਰਸ਼ ਨਗਰ ਮਲੌਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਨਿਵਾਨ ਸ਼ਰਮਾ ਕੋਈ ਵੀ ਗੀਤ ਕਹਿ ਰਹੇ ਨੇ। ਪਿੰਡ ਆਜ਼ਮ ਵਾਲਾ ਤਹਿਸੀਲ ਫਾਜ਼ਿਲਕਾ, ਸੋਹਨ ਸਿੰਘ ਬੋਕ, ਨਿਸ਼ਾਨ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਦਾਦੀ ਜਸਵੰਤ ਕੌਰ। ਅਤੇ ਲਓ ਜੀ ਇਹਨਾਂ ਸਾਰਿਆਂ ਨੂੰ ਸੁਣਾ ਰਹੇ ਜੀ। ਕਹਿੰਦੇ ਨੇ ਕਿ ਹੱਸ ਹੱਸ ਕੇ ਵੀ ਕਈ ਵਾਰ ਨਾ ਅੱਖਾਂ 'ਚੋਂ ਪਾਣੀ ਆ ਜਾਂਦਾ ਹੈ। ਅਤੇ ਗਾਣਾ ਸੁਣਦੇ ਹਾਂ ਜੀ, ਸੁਣ ਕੇ ਥੋੜ੍ਹੀ ਜਿਹੀ ਤਸੱਲੀ ਜ਼ਰੂਰ ਹੋਏਗੀ। ਭਾਵੇਂ ਇਹ ਜੋ ਹੈ ਬਹੁਤ ਹੀ ਪਿਆਰਾ ਜਿਹਾ ਗੀਤ ਹੈ, ਪਰ ਸੁਣਨ ਤੋਂ ਬਾਅਦ ਤਸੱਲੀ ਮਿਲੇਗੀ ਜ਼ਰੂਰ, ਇਹ ਮੇਰਾ ਪੱਕਾ ਵਾਅਦਾ ਹੈ। ਸੁਣਦੇ ਹਾਂ।

0: Rabbit's Nest Entertainment.
1: ਤੇ ਲਓ ਜੀ ਪਹੁੰਚ ਚੁੱਕਿਆ ਜੀ ਫਿਰ ਤੋਂ ਚਿੱਠੀਆਂ ਪੜ੍ਹਨ ਦੇ ਲਈ, ਪਰ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਹਸਾ ਦੇਈਏ ਤੁਹਾਨੂੰ। ਚਲੋ ਠੀਕ ਹੈ ਜੀ। ਅਤੇ ਕੀ ਹੁੰਦਾ ਜੀ, ਮਰੀਜ਼ ਜਾਂਦਾ ਹੈ ਡਾਕਟਰ ਕੋਲ, ਡਾਕਟਰ ਕੋਲ ਹੀ ਜਾਏਗਾ ਜੀ, ਅਤੇ ਡਾਕਟਰ ਸਾਹਿਬ ਮੈਨੂੰ ਨਾ ਬਿਮਾਰ ਇਸ ਤਰ੍ਹਾਂ ਦੀ ਬਿਮਾਰੀ ਹੈ ਕਿ ਖਾਣ ਤੋਂ ਬਾਅਦ ਨਾ ਭੁੱਖ ਨਹੀਂ ਲੱਗਦੀ ਅਤੇ ਸੌਣ ਤੋਂ ਬਾਅਦ ਨੀਂਦ ਨਹੀਂ ਆਉਂਦੀ। ਅੱਛਾ, ਡਾਕਟਰ ਕਹਿੰਦਾ ਫਿਰ ਕੰਮ ਕਰਾਂ ਤਾਂ ਥੱਕ ਜਾਂਦਾ, ਅਤੇ ਡਾਕਟਰ ਕਹਿੰਦਾ ਫਿਰ ਮੈਨੂੰ ਦਵਾਈ ਲਿਖ ਦੇ।

ਇਸ਼ਕ ਦਾ ਜਿਸਨੂੰ ਖੁਆਬ ਆ ਜਾਂਦਾ ਹੈ, ਸਮਝੋ ਉਸਦਾ ਵਕਤ ਖਰਾਬ ਆ ਜਾਂਦਾ ਹੈ। ਮਹਿਬੂਬ ਆਵੇ ਜਾਂ ਨਾ ਆਵੇ, ਪਰ ਤਾਰੇ ਗਿਣਨ ਦਾ ਹਿਸਾਬ ਆ ਜਾਂਦਾ ਹੈ। ਜੀ ਬਿਲਕੁਲ, ਹਿਸਾਬ ਕਿਤਾਬ ਲਾਉਣਾ ਹੈ ਤਾਂ ਤੁਸੀਂ ਕਿਸੇ ਦੇ ਨਾਲ ਪਿਆਰ ਲਾ ਲਓ, ਹਰ ਦਿਨ ਨੂੰ, ਹਰ ਸੈਕਿੰਡ ਨੂੰ, ਹਰ ਮਿੰਟਾਂ ਨੂੰ ਯਾਦ ਕੀਤਾ ਜਾਂਦਾ, ਸਮਝਿਆ ਜਾਂਦਾ, ਹੈ ਨਾ। ਅਤੇ ਖੈਰ ਕਾਫੀ ਟਾਈਮ ਹੋ ਚੱਲਿਆ, 3:51 ਅਤੇ 58 ਸੈਕਿੰਡ ਹੋ ਚੁੱਕੇ ਨੇ, ਥੋੜ੍ਹਾ ਸਮਾਂ ਰਹਿ ਗਿਆ, 8 ਮਿੰਟ ਰਹਿ ਗਏ ਨੇ ਸਾਡੇ ਕੋਲ। ਖੈਰ ਬਹੁਤ ਸਮਾਂ ਹੈ ਸਾਡੇ ਕੋਲ, ਪੜ੍ਹ ਲੈਣੇ ਜੀ ਤੁਹਾਡੀ ਚਿੱਠੀਆਂ। ਸ਼੍ਰੀ ਗੰਗਾ ਨਗਰ ਤੋਂ ਲਿਖ ਰਹੇ ਨੇ ਬ੍ਰਿਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ ਸ਼ਰਮਾ। ਸਾਧੂਲ ਸ਼ਹਿਰ ਤੋਂ ਕੁਲਵੰਤ ਮਾਂ, ਲਖਵਿੰਦਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਅਤੇ ਕੇ ਐਸ ਮਾਨ। ਮੱਖੂ ਫਿਰੋਜ਼ਪੁਰ ਤੋਂ ਬਿਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ। ਗੁਰੂ ਗੋਬਿੰਦ ਸਿੰਘ ਨਗਰ ਪੂਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਦਪਿੰਦਰ, ਵਰਿੰਦਰ ਅਤੇ ਸਿਮਰਨ। ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਤੇ ਅੰਕੁਸ਼। ਗਾਂਧੀ ਚੌਂਕ ਰੋਪੜ ਤੋਂ ਹਰਦੇਵ, ਮਿੱਕਾ, ਬਲਵਿੰਦਰ, ਜੈਤੇਕ ਅਤੇ ਮਿੱਕਾ ਬਿਰਕ। ਮੋਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਮਯੰਕ, ਸੰਦੀਪ, ਆਸ਼ਾ, ਹਰੀਪਾਲ, ਸੁਨੀਤਾ ਅਤੇ ਸਾਰਾ ਪਰਿਵਾਰ। ਇਹਨਾਂ ਸਾਰੇ ਨੂੰ ਸੁਣਾ ਰਹੇ ਜੀ ਅਕਲ ਦੀ ਆਵਾਜ਼ ਵਿੱਚ ਪਿਆਰਾ ਜਿਹਾ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਲਓ ਜੀ ਲਿਖ ਰਹੇ ਨੇ ਹਨੂਮਾਨਗੜ੍ਹ ਰਾਜਸਥਾਨ ਤੋਂ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਆਹਿਲ ਖਾਂ ਤੇ ਜਿਸ਼ਾਨ ਖਾਂ ਕੋਈ ਵੀ ਗੀਤ ਸੁਣਨਾ ਚਾਹੁੰਦੇ ਨੇ। ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਜਵਾਲਾ ਸਿੰਘ, ਡਾਕਟਰ ਧਰਮਵੀਰ ਤੇ ਨਾਲ ਇਹਨਾਂ ਦੇ ਜਗਸੀਰ ਸਿੰਘ। ਪਿੰਡ ਬੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ, ਗੁਰਮੀਤ ਗਿੱਲ, ਨਾਜ਼ਮ, ਸੁਖਮਨ, ਕਮਲਦੀਪ ਤੇ ਸਾਰਾ ਪਰਿਵਾਰ। ਪਿੰਡ ਕੁਣਾਣਾ ਤੋਂ ਭੋਲਾ ਸਵਾਗ, ਡਾਕਟਰ ਅਮਨਜੀਤ, ਸੁਖਮਿੰਦਰ ਕੌਰ, ਅੰਮ੍ਰਿਤਪਾਲ, ਰਿਤਮਨਜੋਤ ਤੇ ਗੁਰਤੇਜ ਸਵਰ ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਾ ਰਹੇ ਹਾਂ ਜੀ ਮਿਸ ਪੂਜਾ ਦੀ ਆਵਾਜ਼ ਵਿੱਚ ਇਹ ਗੀਤ ਹੈ। ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ।

ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਕਲੋਨੀ ਵਿਖੇ ਸਤਲੁਜ ਦਰਿਆ ਦੇ ਤੁਸੀ ਬੰਨ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੂੰ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕਰਨ ਦੀ ਹਦਾਇਤ ਦਿੱਤੀ। ਪੰਜਾਬ ਵਿਚ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਪੰਜਾਬ ਦੇ ਵਪਾਰ ਤੇ ਸਨਅਤ ਮੰਤਰੀ ਅਮਨ ਅਰੋੜਾ ਵੱਲੋਂ ਨਵੀਨਤਾ ਸੰਚਾਲਿਤ ਉੱਦਮਾਂ ਲਈ ਪੰਜਾਬ ਨੂੰ ਭਾਰਤ ਦੇ ਸਭ ਤੋਂ ਪਸੰਦੀਦਾ ਸਥਾਨਾਂ ਵਜੋਂ ਕਾਇਮ ਕਰਨ ਦੇ ਉਦੇਸ਼ ਨਾਲ 2 ਅਹਿਮ ਪਹਿਲਕਦਮੀਆਂ ਪੰਜਾਬ ਨਿਵੇਸ਼ਕ ਸਰਕਲ ਅਤੇ ਸਟਾਰਟਅਪ ਪੰਜਾਬ ਹੱਬ ਨਿਊਰੋਨ 2.0 ਦੀ ਸ਼ੁਰੂਆਤ ਕੀਤੀ ਹੈ। ਪਟਿਆਲਾ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੇ ਕੰਮ ਵਿੱਚ ਲੱਗੇ ਬੂਥ ਲੈਵਲ ਅਫਸਰ ਨਾਲ ਦੁਰਵਿਹਾਰ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮੌਸਮ ਵਿਭਾਗ ਵੱਲੋਂ ਅੱਜ ਉੱਤਰਾਖੰਡ ਵਿੱਚ ਭਾਰੀ ਮੀਂਹ ਲਈ ਅਲਰਟ ਜਾਰੀ। ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਵਿੱਚ ਵੀ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਹੈ। ਇਸ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਫਿਆਨਾ ਕਲਾਮ ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਆਓ ਸੁਣਦੇ ਹਾਂ ਜਗੀਰ ਸਿੰਘ ਦੀ ਆਵਾਜ਼ ਵਿੱਚ ਇਹ ਗੀਤ।

ਇਸ ਦੇ ਨਾਲ ਹੀ ਇਹ ਪ੍ਰੋਗਰਾਮ ਸਮਾਪਤ ਹੁੰਦਾ। ਸ਼ਾਮ ਦੇ 4:30 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ਚਿੰਤਾ। ਇਹ ਫਰਮਾਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭੈਰੋਂ ਰਾਗ ਵਿੱਚ ਉਚਾਰਿਤ ਹੈ। ਸਾਹਿਬ ਫਰਮਾਉਂਦੇ ਨੇ ਕਿ ਉਸ ਸੱਚੇ ਗੁਰੂ ਨੇ ਮੈਨੂੰ ਹਰੀ ਦੇ ਨਾਮ ਦਾ ਅਣਮੁੱਲਾ ਰਤਨ ਬਖਸ਼ਿਸ਼ ਕੀਤਾ ਹੈ ਜੋ ਕਿਸੇ ਭੀ ਮੁੱਲ ਤੋਂ ਨਹੀਂ ਮਿਲ ਸਕਦਾ। ਹੁਣ ਮੇਰੇ ਅੰਦਰ ਆਤਮਿਕ ਅਡੋਲਤਾ ਅਤੇ ਆਨੰਦ ਦੀ ਅਵਸਥਾ ਬਣੀ ਹੋਈ ਹੈ। ਮਨ ਸਹਿਜ ਅਤੇ ਆਨੰਦ ਭਰਪੂਰ ਹੈ ਕਿਉਂਕਿ ਹੁਣ ਮੈਨੂੰ ਸਮਸਤ ਚਿੰਤਾਵਾਂ ਦੂਰ ਕਰਨ ਵਾਲਾ ਪਰਮਾਤਮਾ ਮਿਲ ਗਿਆ ਹੈ। ਹੋਵਾ ਆਪ ਦਇਆਲ ਮਨੋ ਨ ਵਿਸਾਰਿਅਨ ਸਾਧ ਜਨਾ ਕੈ ਸੰਗ।

ਉਹ ਪ੍ਰਭੂ ਆਪ ਦਇਆਲ ਹੋ ਜਾਂਦਾ ਹੈ, ਉਹਨਾਂ ਦੇ ਸਮਸਤ ਕਾਰਜ ਰਾਸ ਹੋ ਜਾਂਦੇ ਨੇ ਅਤੇ ਫਿਰ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਮਨੋਂ ਵਿਸਾਰਦਾ ਨਹੀਂ। ਫਿਰ ਕਿਉਂ ਨਾ ਐਸੇ ਮਾਲਕ ਦਾ ਊਟ ਆਸਰਾ ਤੱਕਿਆ ਜਾਵੇ ਜਿਸ ਦਾ ਸਿਮਰਨ ਕਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਾਰੇ ਦੁੱਖ ਪਲਾਇਨ ਕਰ ਜਾਂਦੇ ਨੇ। ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਸਰਵਣ ਕਰਦਿਆਂ ਭਾਈ ਗੁਰਬਚਨ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਤੇ ਫਿਰ ਜਿੱਥੇ ਚਿੰਤਾ ਨਹੀਂ ਉੱਥੇ ਆਤਮਿਕ ਸ਼ਾਂਤੀ ਹੈ, ਸਮਾਧੀ ਹੈ। ਅਚਿੰਤ ਦੀ ਅਵਸਥਾ ਪ੍ਰਾਪਤ ਇਹ ਜੀਵਨ ਧਾਰਾ ਜਦ ਪਰਮਾਤਮਾ ਰੂਪੀ ਸਾਗਰ ਵਿੱਚ ਲੀਨ ਹੋ ਜਾਂਦੀ ਹੈ ਤਾਂ ਫਿਰ ਪਰਮਾਤਮਾ ਦਾ ਹੀ ਰੂਪ ਹੋ ਜਾਂਦੀ ਹੈ। ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ, ਆਓ ਸੁਣਦੇ ਹਾਂ ਇਹ ਵਾਰਤਾ। ਵਾਰਤਾਕਾਰ ਨੇ ਸੁਖਨਿੰਦਰ ਕੌਰ।
1: ਇਹ ਸ਼ਬਦ ਇੱਕ ਭਾਵਵਾਚਕ ਨਾਮ ਹੈ ਜੋ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਅਚਿੰਤ ਹੋਣਾ ਇੱਕ ਅਜਿਹੀ ਅਵਸਥਾ ਹੈ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ, ਫਿਰ ਵੀ ਇਸਦੇ ਅੱਖਰੀ ਅਰਥ ਹਨ ਚਿੰਤਾ ਮੁਕਤ, ਬੇਫਿਕਰ, ਬੇਪਰਵਾਹ ਅਤੇ ਨਿਸ਼ਚਿੰਤ। ਮਹਾਨ ਕੋਸ਼ ਅਨੁਸਾਰ ਜਿਸ ਦਾ ਚਿੰਤਨ ਨਾ ਹੋ ਸਕੇ ਅਤੇ ਜੋ ਖਿਆਲ ਵਿੱਚ ਨਹੀਂ ਆਉਂਦਾ ਉਸਨੂੰ ਅਚਿੰਤ ਕਹਿੰਦੇ ਹਨ। ਗੁਰਬਾਣੀ ਅਨੁਸਾਰ ਅਚਿੰਤ ਹੋਣਾ ਮਨੁੱਖੀ ਜੀਵਨ ਦੀ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਜੀਵ ਆਪਣੀਆਂ ਸਾਰੀਆਂ ਸੋਚਾਂ, ਡਰਾਂ ਅਤੇ ਦੁੱਖਾਂ ਦੀ ਚਿੰਤਾ ਨੂੰ ਪ੍ਰਭੂ ਨਾਮ ਦੇ ਸਿਮਰਨ ਦੀ ਬਰਕਤ ਨਾਲ ਮਿਟਾ ਕੇ ਆਤਮਕ ਅਡੋਲਤਾ ਨੂੰ ਮਾਣਦਾ ਹੈ। ਜੀਵ ਨੂੰ ਬਿਮਾਰੀ ਦੀ, ਮੌਤ ਦੀ, ਦੁਰਘਟਨਾ ਦੀ ਜਾਂ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਚਿੰਤਾ ਨਿਰੰਤਰ ਬਣੀ ਰਹਿੰਦੀ ਹੈ। ਉਸਦੀ ਇੱਛਾ ਹੁੰਦੀ ਹੈ ਕਿ ਉਹ ਚਿੰਤਾ ਮੁਕਤ ਜੀਵਨ ਬਤੀਤ ਕਰੇ, ਪਰ ਜਗਤ ਦਾ ਵਰਤਾਰਾ ਇਸ ਪ੍ਰਕਾਰ ਦਾ ਹੈ ਕਿ ਕਦੇ ਵੀ ਸਮੇਂ ਅਤੇ ਸਥਿਤੀ ਅਨੁਸਾਰ ਕੁਝ ਵੀ ਵਾਪਰ ਸਕਦਾ ਹੈ। ਇਸ ਸੰਸਾਰ ਦਾ ਸੱਚ ਇਹੀ ਹੈ ਕਿ ਜਿਸ ਜੀਵ ਨੇ ਜਨਮ ਲਿਆ ਹੈ ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਜਾਣਾ ਹੀ ਹੈ, ਭਾਵ ਕਿਸੇ ਨੇ ਵੀ ਥਿਰ ਨਹੀਂ ਰਹਿਣਾ। ਸਾਰੀ ਸ੍ਰਿਸ਼ਟੀ ਹੀ ਚਲਾਇਮਾਨ ਹੈ, ਇਸ ਵਰਤਾਰੇ ਵਿੱਚ ਕੋਈ ਵੀ ਅਨਹੋਣੀ ਨਹੀਂ ਹੈ। ਇਸ ਸੰਬੰਧ ਵਿੱਚ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਇਉਂ ਫਰਮਾਉਂਦੇ ਹਨ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਭਗਤ ਕਬੀਰ ਜੀ ਇੱਕ ਸਲੋਕ ਵਿੱਚ ਜੀਵ ਨੂੰ ਸਮਝਾਉਂਦੇ ਹਨ ਕਿ ਜਿਹੜਾ ਮਨ ਸਾਰਾ ਦਿਨ ਮਾਇਆ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ ਉਸਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮਨ ਸੋਚਦਾ ਹੈ। ਪਰਮਾਤਮਾ ਨੇ ਜੋ ਕਰਨਾ ਹੈ ਉਹ ਤਾਂ ਮਨੁੱਖੀ ਮਨ ਦੇ ਚਿੱਤ ਚੇਤੇ ਵੀ ਨਹੀਂ ਹੁੰਦਾ। ਇਸ ਪਰਥਾਏ ਕਬੀਰ ਜੀ ਦੇ ਪਿਆਰੇ ਬਚਨ ਹਨ, ਕਬੀਰ ਜੋ ਮੈਂ ਚਿਤਵੋ ਨਾ ਕਰੇ ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਕਬੀਰ ਜੀ ਦੇ ਇਸੇ ਸਲੋਕ ਦੇ ਸੰਬੰਧ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਪਸ਼ਟ ਕਰਦੇ ਹਨ ਕਿ ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਫਿਕਰ ਅਤੇ ਸੋਚਾਂ ਪੈਦਾ ਕਰਦਾ ਹੈ। ਉਹ ਅਵਸਥਾ ਵੀ ਪ੍ਰਭੂ ਆਪ ਹੀ ਬਖਸ਼ਦਾ ਹੈ ਜਦੋਂ ਜੀਵ ਇਹਨਾਂ ਫਿਕਰਾਂ ਅਤੇ ਸੋਚਾਂ ਤੋਂ ਮੁਕਤ ਹੋ ਜਾਂਦਾ ਹੈ, ਭਾਵ ਅਚਿੰਤ ਹੋ ਜਾਂਦਾ ਹੈ। ਗੁਰੂ ਜੀ ਇਸ ਪ੍ਰਥਾਏ ਇਉਂ ਬਖਸ਼ਿਸ਼ ਕਰਦੇ ਹਨ, ਚਿੰਤਾ ਭੀ ਆਪ ਕਰਾਏ ਸੀ, ਅਚਿੰਤ ਭੀ ਆਪੇ ਦੇ, ਨਾਨਕ ਸੋ ਸਾ ਲਾਹੀਐ ਜੇ ਸਭਨਾ ਸਾਰ ਕਰੇ, ਭਾਵ ਪ੍ਰਭੂ ਦੇ ਨਾਮ ਸਿਮਰਨ ਦੀ ਬਰਕਤ ਨਾਲ ਮਨੁੱਖ ਨੂੰ ਅਚਿੰਤ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ। ਉਸ ਨੂੰ ਸ਼ਬਦ ਗੁਰੂ ਤੋਂ ਇਹ ਮੰਤਰ ਦ੍ਰਿੜ ਹੋ ਜਾਂਦੇ ਹਨ ਕਿ ਕਿਵੇਂ ਗੁਰਬਾਣੀ ਦੁਆਰਾ ਦੱਸੀ ਜੀਵਨ ਜਾਚ ਦੇ ਨਿਰੰਤਰ ਅਭਿਆਸ ਨਾਲ ਜੀਵਨ ਨੂੰ ਚਿੰਤਾ ਮੁਕਤ ਹੀ ਨਹੀਂ ਸਗੋਂ ਆਨੰਦ ਭਰਪੂਰ ਬਣਾਉਣਾ ਹੈ। ਜਿਨ੍ਹਾਂ ਜੀਵਾਂ ਨੇ ਸਮਰੱਥ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਪ੍ਰਭੂ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ। ਪ੍ਰਭੂ ਦੇ ਨਾਮ ਸਿਮਰਨ ਦੀ ਬਰਕਤ ਨਾਲ ਮਨੁੱਖ ਨੂੰ ਅਚਿੰਤ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ। ਉਸਨੂੰ ਸ਼ਬਦ ਗੁਰੂ ਤੋਂ ਇਹ ਮੰਤਰ ਦ੍ਰਿੜ ਹੋ ਜਾਂਦੇ ਹਨ ਕਿ ਕਿਵੇਂ ਗੁਰਬਾਣੀ ਦੁਆਰਾ ਦੱਸੀ ਜੀਵਨ ਜਾਚ ਦੇ ਨਿਰੰਤਰ ਅਭਿਆਸ ਨਾਲ ਜੀਵਨ ਨੂੰ ਚਿੰਤਾ ਮੁਕਤ ਹੀ ਨਹੀਂ ਸਗੋਂ ਆਨੰਦ ਭਰਪੂਰ ਬਣਾਉਣਾ ਹੈ। ਜਿਨ੍ਹਾਂ ਜੀਵਾਂ ਨੇ ਸਮਰੱਥ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਪ੍ਰਭੂ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੰਦਾ ਹੈ। ਇਸ ਸੰਬੰਧੀ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ, ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ, ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ। ਭੈਰੋ ਰਾਗ ਦੇ ਇੱਕ ਸ਼ਬਦ ਵਿੱਚ ਪੰਚਮ ਪਾਤਸ਼ਾਹ ਜੀਵ ਨੂੰ ਅਚਿੰਤ ਜੀਵਨ ਦੇ ਭੇਦ ਦੱਸਦੇ ਹੋਏ ਸਮਝਾਉਂਦੇ ਹਨ ਕਿ ਸਾਰੇ ਜੀਵਾਂ ਅਤੇ ਸਮੁੱਚੇ

0: ਜੀ ਸ੍ਰਿਸ਼ਟੀ ਦਾ ਰਾਖਾ ਅਤੇ ਪਾਲਣਹਾਰ ਇੱਕੋ ਇੱਕ ਪ੍ਰਭੂ ਪਿਤਾ ਪਰਮਾਤਮਾ ਹੀ ਹੈ। ਉਹ ਸਾਰੇ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਜੋ ਜੀਵ ਇਸ ਗੁੱਝੇ ਭੇਦ ਨੂੰ ਸਮਝ ਲੈਂਦਾ ਹੈ ਉਸ ਨੂੰ ਕਿਸੇ ਵੀ ਕਿਸਮ ਦਾ ਡਰ ਅਤੇ ਚਿੰਤਾ ਪੋ ਨਹੀਂ ਸਕਦੇ। ਉਹ ਬਹਿੰਦਾ ਉੱਠਦਾ ਹਰ ਵਕਤ ਆਤਮਕ ਆਨੰਦ ਮਾਣਦਾ ਹੈ। ਪ੍ਰਭੂ ਦੀ ਮੌਜੂਦਗੀ ਨੂੰ ਹਰ ਥਾਂ ਮਹਿਸੂਸ ਕਰਨ ਵਾਲਾ ਜੀਵ ਨਿਸ਼ਚਿੰਤ ਹੋ ਕੇ ਸੌਂਦਾ ਹੈ ਅਤੇ ਨਿਸ਼ਚਿੰਤ ਹੋ ਕੇ ਜਾਗਦਾ ਹੈ। ਅਜਿਹਾ ਜੀਵ ਆਪਣੇ ਘਰ ਵਿੱਚ ਵੀ ਆਨੰਦ ਮਾਣਦਾ ਹੈ ਅਤੇ ਘਰੋਂ ਬਾਹਰ ਜਾ ਕੇ ਵੀ ਅਡੋਲ ਰਹਿੰਦਾ ਹੈ। ਗੁਰਬਾਣੀ ਫੁਰਮਾਨ ਹੈ, ਸੋਏ ਅਚਿੰਤਾ ਜਾਗ ਅਚਿੰਤਾ, ਜਾਹਾਂ ਕਹਾਂ ਪ੍ਰਭ ਤੂੰ ਵਰਤੰਤਾ, ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੁ ਨਾਨਕ ਗੁਰਮੰਤਰ ਦ੍ਰਿੜਾਇਆ। ਗੁਰਬਾਣੀ ਦੇ ਸ਼ਬਦਾਂ ਵਿੱਚੋਂ ਜੀਵਨ ਦੀਆਂ ਚਿੰਤਾਵਾਂ ਦੇ ਕਾਰਨਾਂ ਅਤੇ ਸਿੱਟਿਆਂ ਦੇ ਨਾਲ ਨਾਲ ਅਚਿੰਤ ਰਹਿਣ ਦੀ ਪ੍ਰੇਰਣਾ ਵੀ ਮਿਲਦੀ ਹੈ। ਧਨਾਸਰੀ ਰਾਗ ਦੇ ਇੱਕ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੱਸਦੇ ਹਨ ਕਿ ਪ੍ਰਭੂ ਦੀ ਸ਼ਰਨ ਵਿੱਚ ਜੁੜੇ ਜੀਵ ਦਾ ਆਤਮਿਕ ਜੀਵਨ ਹੀ ਉਸਨੂੰ ਅਚਿੰਤ ਕਰ ਸਕਦਾ ਹੈ। ਜਿਸ ਜੀਵ ਨੂੰ ਨਾਮ ਦਾ ਰਸ ਆ ਗਿਆ ਉਸ ਦੀਆਂ ਸਾਰੀਆਂ ਤਿਸ਼ਨਾਵਾਂ ਮੁੱਕ ਜਾਂਦੀਆਂ ਹਨ। ਜਿਸ ਤਰ੍ਹਾਂ ਮਾਂ ਅਤੇ ਬੱਚੇ ਦਾ ਸੰਬੰਧ ਸਹਿਜ ਹੁੰਦਾ ਹੈ, ਉਸੇ ਤਰ੍ਹਾਂ ਪ੍ਰਭੂ ਪਿਤਾ ਪਰਮਾਤਮਾ ਵੀ ਸਹਿਜੇ ਹੀ ਜੀਵ ਨੂੰ ਆ ਮਿਲਦਾ ਹੈ। ਗੁਰੂ ਜੀ ਇਸ ਅਵਸਥਾ ਦਾ ਵਰਣਨ ਇੰਝ ਕਰਦੇ ਹਨ, ਕਾਲ ਨਾ ਮਿਲਿਓ ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਜਾ ਕੋ ਦਇਆ ਕਰੀ ਮੇਰੇ ਠਾਕੁਰ, ਤਿੰਨ ਗੁਰਹੇ ਕਮਾਨੋ ਮੰਤਾ, ਦੀਨ ਦਿਆਲ ਸਦਾ ਕਿਰਪਾਲਾ, ਸਰਬ ਜੀਆ ਪ੍ਰਤਿਪਾਲਾ, ਓਤ ਪੋਤ ਨਾਨਕ ਸੰਗ ਰਵਿਆ, ਜਿਉ ਮਾਤਾ ਬਾਲ ਗੋਪਾਲਾ। ਨੌਵੇਂ ਪਾਤਸ਼ਾਹ ਅਚਿੰਤ ਅਵਸਥਾ ਵਿੱਚ ਪੁੱਜੇ ਮਨੁੱਖ ਬਾਰੇ ਵਰਣਨ ਕਰਦੇ ਹਨ ਕਿ ਉਸ ਨੂੰ ਕੋਈ ਵੀ ਦੁੱਖ ਸੁੱਖ, ਖੁਸ਼ੀ ਗਮੀ, ਚਿੰਤਾ ਅਤੇ ਡਰ ਪੋ ਨਹੀਂ ਸਕਦਾ। ਉਹ ਸੋਨੇ ਨੂੰ ਵੀ ਮਿੱਟੀ ਸਮਾਨ ਸਮਝਦਾ ਹੈ। ਉਹ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਨਿਰਲੇਪ ਰਹਿੰਦਾ ਹੈ। ਉਸਨੂੰ ਆਦਰ ਅਤੇ ਨਿਰਾਦਰ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਕਿਸੇ ਦੀ ਚੁਗਲੀ, ਨਿੰਦਾ ਅਤੇ ਖੁਸ਼ਾਮਦ ਨਹੀਂ ਕਰਦਾ। ਪੂਰੇ ਗੁਰੂ ਦੀ ਸ਼ਰਨ ਪੈ ਕੇ ਨਾਮ ਸਿਮਰਨ ਦੀ ਬਰਕਤ ਨਾਲ ਹੀ ਉਸਨੇ ਇਹ ਸੁਚੱਜੀ ਜੀਵਨ ਜਾਚ ਸਿੱਖੀ ਹੈ ਕਿ ਪਰਮਾਤਮਾ ਵਿੱਚ ਇੰਝ ਇੱਕਮਿਕ ਹੋਣਾ ਹੈ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਭੈਰੋ ਰਾਗ ਦੇ ਇੱਕ ਸ਼ਬਦ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਭੂ ਨੂੰ ਅਚਿੰਤ ਆਖਦੇ ਹਨ, ਭਾਵ ਚਿੰਤਾ ਅਤੇ ਫਿਕਰ ਦੂਰ ਕਰਨ ਵਾਲਾ। ਗੁਰੂ ਜੀ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ ਕਿ ਜਿਸ ਜੀਵ ਦੇ ਹਿਰਦੇ ਘਰ ਵਿੱਚ ਅਚਿੰਤ ਪ੍ਰਭੂ ਨੇ ਟਿਕਾਣਾ ਕਰ ਲਿਆ ਹੈ ਉਸ ਅੰਦਰ ਪ੍ਰਭੂ ਨਾਮ ਦਾ ਇੱਕ ਰਸ ਵਾਜਾ ਨਿਰੰਤਰ ਵੱਜਣ ਲੱਗ ਪੈਂਦਾ ਹੈ। ਇਸ ਤਰ੍ਹਾਂ ਪ੍ਰਭੂ ਪਿਤਾ ਪਰਮਾਤਮਾ ਵਿੱਚ ਅਭੇਦ ਹੋ ਕੇ ਜੀਵ ਅਚਿੰਤ ਜੀਵਨ ਦੀ ਪ੍ਰਾਪਤੀ ਕਰ ਲੈਂਦਾ ਹੈ। ਅਜਿਹੇ ਜੀਵ ਦੇ ਹਿਰਦੇ ਅੰਦਰ ਪੂਰਨ ਬ੍ਰਹਮ ਦਾ ਨਿਵਾਸ ਹੁੰਦਾ ਹੈ ਅਤੇ ਉਹ ਸਦੀਵ ਕਾਲ ਲਈ ਪ੍ਰਭੂ ਪਿਤਾ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਇਸ ਪ੍ਰਥਾਏ ਗੁਰੂ ਜੀ ਦੇ ਪਿਆਰੇ ਬਚਨ ਹਨ, ਅਚਿੰਤ ਪ੍ਰਭੂ ਤੁਰ ਲਿਖਿਆ ਲੇਖ, ਅਚਿੰਤ ਮਿਲਿਓ ਪ੍ਰਭ ਠਾਕੁਰ ਏਕ, ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕ ਮਈ।
1: ਗੁਰਬਾਣੀ ਵਿੱਚ ਅਚਿੰਤ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਸੁਖਨਿੰਦਰ ਕੌਰ। ਅਚਿੰਤ ਦੀ ਅਵਸਥਾ ਨਿਰਵਾਣ ਦੀ ਅਵਸਥਾ ਹੈ ਅਤੇ ਇਸ ਅਵਸਥਾ ਤੱਕ ਪਹੁੰਚਣ ਲਈ ਉਸ ਪਰਮਾਤਮਾ ਦੀ ਕਿਰਪਾ ਦਾ ਹੋਣਾ ਲਾਜ਼ਮੀ ਹੈ। ਫਿਰ ਕਿਉਂ ਨਾ ਉਸ ਪਰਮਾਤਮਾ ਦੇ ਚਰਨਾਂ ਵਿੱਚ ਉਸ ਦੀ ਕਿਰਪਾ ਵਾਸਤੇ ਅਰਦਾਸ ਕੀਤੀ ਜਾਵੇ, ਕਿਉਂਕਿ ਉਹ ਪਰਮਾਤਮਾ ਅਰਦਾਸ 'ਤੇ ਟੁੱਟਦਾ ਹੈ ਅਤੇ ਜਿਸ ਮਨੁੱਖ ਨੂੰ ਉਹ ਆਪ ਸੋਝੀ ਬਖਸ਼ਿਸ਼ ਕਰਦਾ ਹੈ ਉਹੀ ਉਸ ਨਾਲ ਸਾਂਝ ਪਾ ਸਕਦਾ ਹੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ।

ਪਰਮਾਤਮਾ ਦੇ ਚਰਨਾਂ ਵਿੱਚ ਉਸ ਦੀ ਕਿਰਪਾ ਵਾਸਤੇ ਅਰਦਾਸ ਕੀਤੀ ਜਾਵੇ, ਕਿਉਂਕਿ ਉਹ ਪਰਮਾਤਮਾ ਅਰਦਾਸ 'ਤੇ ਟੁੱਟਦਾ ਹੈ ਅਤੇ ਜਿਸ ਮਨੁੱਖ ਨੂੰ ਉਹ ਆਪ ਸੋਝੀ ਬਖਸ਼ਿਸ਼ ਕਰਦਾ ਹੈ ਉਹੀ ਉਸ ਨਾਲ ਸਾਂਝ ਪਾ ਸਕਦਾ ਹੈ। ਸੇਵਕ ਕੀ ਅਰਦਾਸ ਪਿਆਰੇ, ਜਪ ਜੀਵਾ ਪ੍ਰਭ ਚਰਨ ਤੁਮਾਰੇ। ਸਰਵਣ ਕਰਦੇ ਹਾਂ ਭਾਈ ਕਾਸ਼ੀ ਰਾਮ ਵਹਿਮੀ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਸਾਡੀ ਸਟੂਡੀਓ ਦੀ ਕੜੀ 'ਤੇ ਇਸ ਟਾਈਮ 6 ਵੱਜ ਰਹੇ ਨੇ। ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਹਿੰਦੀ 'ਚ ਸਾਡੇ ਦਿੱਲੀ ਕੇਂਦਰ ਤੋਂ।

ਸ਼ਾਮ 6 ਵਜ ਕੇ 30 ਮਿੰਟ 'ਤੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਗੀਤ ਸੰਗੀਤ ਦੇ ਨਾਲ ਨਾਲ ਬਰਸਾਤਾਂ 'ਚ ਮੱਛੀ ਪਾਲਣ ਬਾਰੇ ਜਾਣਕਾਰੀ ਸੁਣੋਗੇ ਡਾਕਟਰ ਸਰਬਜੀਤ ਕੌਰ ਹੁਣਾਂ ਕੋਲੋਂ, ਅਤੇ ਪਸ਼ੂਆਂ 'ਚ ਨਸਲ ਸੁਧਾਰ ਬਾਰੇ ਜਾਣਕਾਰੀ ਲਵਾਂਗੇ ਡਾਕਟਰ ਸਿਮਰਜੀਤ ਕੌਰ ਹੁਣਾਂ ਕੋਲੋਂ। ਰਾਤ 7:40 'ਤੇ ਪ੍ਰੋਗਰਾਮ ਸਬਰਨ 'ਚ ਤਕਰੀਰ ਸੁਣੋਗੇ ਜਗਦੀਸ਼ ਚੰਦਰ ਜੋਸ਼ੀ ਹੁਣਾਂ ਕੋਲੋਂ। ਰਾਤ 8 ਸਮਾਂ ਰਹੇਗਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਰਾਤ 9:30 ਸ਼ਬਦ ਗਾਇਨ ਦਾ ਸਮਾਂ ਰਹੇਗਾ।

10:02 ਤੇ ਪ੍ਰੋਗਰਾਮ ਸੁਰ ਸਾਧਨਾ ਦਾ ਸਮਾਂ ਹੋਏਗਾ। ਰਾਤ 10:03 ਤੇ ਪੇਸ਼ ਕਰਾਂਗੇ ਸਰਗਮ।

ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਆਹ ਹੁਣ ਸੁਣਦੇ ਹਾਂ ਦੇਸ਼ ਭਗਤੀ ਸਮੂਹ ਗਾਨ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਦੇ 2 ਦਿਨਾਂ ਦੌਰੇ ਤਹਿਤ ਆਕਲੈਂਡ ਪਹੁੰਚੇ। ਵਪਾਰ, ਨਿਵੇਸ਼, ਸਿੱਖਿਆ, ਟੈਕਨੋਲੋਜੀ ਅਤੇ ਆਪਸੀ ਸਬੰਧਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਉਮੀਦ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਬੂਟੇ ਲਾ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਕੱਲ੍ਹ ਤੋਂ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸੰਬੰਧੀ ਸਰਕਾਰ ਨੂੰ ਆਪਣਾ ਜਵਾਬ ਸੌਂਪਿਆ ਅਤੇ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿਊਜ਼ੀਲੈਂਡ ਦੇ ਆਪਣੇ ਇਤਿਹਾਸਕ 2 ਦਿਨਾਂ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਆਕਲੈਂਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਲਗਭਗ 4 ਦਹਾਕਿਆਂ ਵਿੱਚ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਏ। ਆਕਲੈਂਡ ਪਹੁੰਚਣ 'ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਭਾਰਤੀ ਭਾਈਚਾਰੇ ਦੇ ਵੱਡੀ ਗਿਣਤੀ ਵਿੱਚ ਮੈਂਬਰ ਉਹਨਾਂ ਦੇ ਸਵਾਗਤ ਲਈ ਇਕੱਤਰ ਹੋਏ। ਯਾਤਰਾ ਦੌਰਾਨ ਦੋਵਾਂ ਨੇਤਾਵਾਂ ਦੇ ਵਪਾਰ, ਨਿਵੇਸ਼, ਸਿੱਖਿਆ, ਟੈਕਨੋਲੋਜੀ ਅਤੇ ਆਪਸੀ ਸਬੰਧਾਂ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕਰਨ ਦੀ ਉਮੀਦ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ

0: ਸਰ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਭਰ ਵਿੱਚ ਕਈ ਥਾਵਾਂ ਤੇ ਬੂਟੇ ਲਾਉਣ ਦੇ ਪ੍ਰੋਗਰਾਮਾਂ ਦੀ ਇੱਕ ਲੜੀ 'ਚ ਹਿੱਸਾ ਲੈ ਕੇ ਵਣ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪ੍ਰਸ਼ਾਸਕ ਨੇ ਡੱਡੂ ਮਾਜਰਾ ਡੰਪੇ ਗਰਾਊਂਡ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਦਾ ਰਸਮੀ ਉਦਘਾਟਨ ਕੀਤਾ, ਜਿੱਥੇ ਉਹਨਾਂ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੀ ਹਰਿਆਲੀ ਚੰਡੀਗੜ੍ਹ ਕਾਰਜ ਯੋਜਨਾ ਬਾਰੇ ਕਿਤਾਬਚਾ ਵੀ ਜਾਰੀ ਕੀਤਾ। ਉਹਨਾਂ ਨੇ ਨਾਗਰਿਕਾਂ ਵਿੱਚ ਵੱਖ ਵੱਖ ਕਿਸਮਾਂ ਦੇ ਬੂਟੇ ਵੰਡਣ ਲਈ ਵਣ ਵਿਭਾਗ ਆਪਕੇ ਦੁਆਰ ਪਹਿਲਕਦਮੀ ਤਹਿਤ 3 ਵਾਹਨਾਂ ਨੂੰ ਵੀ ਰਵਾਨਾ ਕੀਤਾ। ਪ੍ਰਸ਼ਾਸਕ ਨੇ ਮੇਅਰ ਸੌਰਭ ਜੋਸ਼ੀ ਅਤੇ ਚੰਡੀਗੜ੍ਹ ਨਗਰ ਨਿਗਮ ਦੀ ਵਿਗਿਆਨਕ ਪੌਦੇ ਲਗਾਉਣ ਦੀ ਕਾਰਜ ਯੋਜਨਾ ਤਿਆਰ ਕਰਨ ਲਈ ਸ਼ਲਾਘਾ ਕੀਤੀ ਅਤੇ ਵਣ ਮਹੋਤਸਵ ਮੁਹਿੰਮ ਨੂੰ ਸਫਲ ਬਣਾਉਣ ਲਈ ਸਰਕਾਰੀ ਵਿਭਾਗਾਂ, NSS ਵਲੰਟੀਅਰਸ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਸਵੈਚਿਕ ਸੰਗਠਨਾਂ ਅਤੇ ਨਾਗਰਿਕਾਂ ਦੇ ਸਮੂਹਿਕ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਉਹਨਾਂ ਭਰੋਸਾ ਪ੍ਰਗਟਾਇਆ ਕਿ ਚੰਡੀਗੜ੍ਹ ਦੀਆਂ ਵਾਤਾਵਰਣ ਪਹਿਲਕਦਮੀਆਂ ਦੇਸ਼ ਭਰ ਵਿੱਚ ਇਸੇ ਤਰ੍ਹਾਂ ਦੇ ਉਪਰਾਲਿਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਸ੍ਰੀ ਕਟਾਰੀਆ ਨੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ NCAP ਅਧੀਨ ਤੈਨਾਤ 11 ਵਾਹਨਾਂ ਨੂੰ ਵੀ ਰਵਾਨਾ ਕੀਤਾ, ਜਿਨ੍ਹਾਂ ਵਿੱਚ ਪਾਣੀ ਦੇ ਛਿੜਕਾਅ, ਜੈਟਿੰਗ ਮਸ਼ੀਨਾਂ ਅਤੇ ਪ੍ਰਭਾਵਸ਼ਾਲੀ ਹਵਾ ਗੁਣਵੱਤਾ ਪ੍ਰਬੰਧਨ ਲਈ ਹੋਰ ਉਪਕਰਨ ਵੀ ਸ਼ਾਮਲ ਨੇ। ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਵੀ ਵੱਖ ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਇਸ ਮੁਹਿੰਮ ਵਿੱਚ ਹਿੱਸਾ ਲਿਆ। ਪੰਜਾਬ ਭਰ ਵਿੱਚ ਚੱਲ ਰਹੀ ਵਿਸ਼ੇਸ਼ ਤੀਬਰ ਸੋਧ SIR ਤਹਿਤ ਘਰ ਘਰ ਜਾ ਕੇ ਗਣਨਾ ਫਾਰਮ ਭਰਨ ਕਾਰਵਾਈ ਪ੍ਰਗਤੀ ਅਧੀਨ ਹੈ। ਇਹ ਕਾਰਜ 24 ਜੁਲਾਈ ਤੱਕ ਜਾਰੀ ਰਹੇਗਾ। ਇਸ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਉਣ ਲਈ ਕੱਲ 11 ਜੁਲਾਈ ਅਤੇ 12 ਜੁਲਾਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ 2 ਦਿਨਾਂ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ, ਜਿਸ ਨਾਲ ਵੋਟਰ ਆਪਣੇ ਗਣਨਾ ਫਾਰਮ ਭਰ ਸਕਦੇ ਨੇ ਅਤੇ ਜਮ੍ਹਾਂ ਵੀ ਕਰਵਾ ਸਕਦੇ ਨੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਤਾ ਮਿੱਤਰਾ ਨੇ ਸੂਬੇ ਦੇ ਵੋਟਰਾਂ ਨੂੰ ਇਹਨਾਂ ਕੈਂਪਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਅਜੇ ਤੱਕ ਆਪਣਾ ਗਣਨਾ ਫਾਰਮ ਨਹੀਂ ਭਰਿਆ ਤਾਂ ਤੁਰੰਤ ਆਪਣੇ ਬੂਥ ਲੈਵਲ ਅਫਸਰ ਨਾਲ ਸੰਪਰਕ ਕਰਨ ਜਾਂ ਇਸ ਵਿਸ਼ੇਸ਼ ਕੈਂਪ ਦੌਰਾਨ ਆਪਣੇ ਨਜ਼ਦੀਕੀ ਪੋਲਿੰਗ ਬੂਥ 'ਤੇ ਵੀ ਜਾ ਸਕਦੇ ਨੇ। 3 ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ ਵਿੱਚ ਹਰੇਕ ਯੋਗ ਵੋਟਰ ਦਾ ਸ਼ਾਮਲ ਹੋਣਾ ਯਕੀਨੀ ਬਣਾਉਣ ਲਈ ਨਾਗਰਿਕਾਂ ਦੀ ਸਰਗਰਮ ਜਨਤਕ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਬੂਥ ਲੈਵਲ ਅਫਸਰ ਇਸ ਪ੍ਰਕਿਰਿਆ ਵਿੱਚ ਵੋਟਰਾਂ ਦੀ ਸਹਾਇਤਾ ਵਾਸਤੇ ਸਾਰੇ ਨਿਰਧਾਰਿਤ ਪੋਲਿੰਗ ਬੂਥਾਂ 'ਤੇ ਮੌਜੂਦ ਰਹਿਣਗੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸਬੰਧੀ ਸਰਕਾਰ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਜਵਾਬ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਇਸ ਮਹੀਨੇ ਦੀ 1 ਤਰੀਕ ਨੂੰ ਸਰਕਾਰ ਨੇ ਭਾਰਤ ਵਿੱਚ ਵਟਸਐਪ 'ਤੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸਬੰਧੀ ਮੈਟਾ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਮੰਤਰਾਲੇ ਨੇ ਮੈਟਾ ਨੂੰ ਇਸ ਫੀਚਰ ਬਾਰੇ ਵੇਰਵੇ ਸਮੇਤ ਸਪਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਸੀ। ਮੰਤਰਾਲੇ ਨੇ ਮੈਟਾ ਨੂੰ ਇਸ ਮਾਮਲੇ 'ਤੇ ਸਲਾਹ ਮਸ਼ਵਰਾ ਪੂਰਾ ਹੋਣ ਤੱਕ ਯੂਜ਼ਰ ਨੇ ਫੀਚਰ ਨੂੰ ਲਾਗੂ ਨਾ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਡਰੱਗ ਕਾਰਟਲ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ 8 ਕਿਲੋ ਤੋਂ ਵੱਧ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਇੰਟੈਲੀਜੈਂਸ ਆਧਾਰਿਤ ਆਪਰੇਸ਼ਨ ਤਹਿਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੁਲਜ਼ਮ ਖਾਸਾ ਪਿੰਡ ਦਾ ਲਵਪ੍ਰੀਤ ਸਿੰਘ 28 ਸਾਲਾ BA ਪਾਸ ਨੌਜਵਾਨ ਹੈ, ਜਿਸ ਖਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਨਹੀਂ ਹੈ। ਪੁਲਿਸ ਕਮਿਸ਼ਨਰ ਨੇ ਮਾਪਿਆਂ ਅਤੇ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਹੀ ਢੰਗ ਨਾਲ ਕਾਉਂਸਲਿੰਗ ਕਰਨ ਤਾਂ ਜੋ ਉਹ ਨਸ਼ਾ ਤਸਕਰਾਂ ਦੇ ਝਾਂਸੇ ਵਿੱਚ ਨਾ ਆਉਣ।
1: ਇੰਟਰਨੈਸ਼ਨਲ ਡਰੱਗ ਕਾਰਟਲ ਬਸਟ ਕੀਤਾ ਗਿਆ ਔਰ ਇਹਦੇ ਚ 8 KG 378 ਗ੍ਰਾਮ ਹੀਰੋਇਨ, 2 ਲੱਖ ਡਰੱਗ ਮਨੀ ਰਿਕਵਰ ਕੀਤੀ ਗਈ ਹੈ। 2 ਲੋਕ ਅਕਿਊਜ਼ ਨੇ ਹੁਣ ਤੱਕ ਗ੍ਰਿਫਤਾਰ ਹੋਏ ਨੇ। ਇੱਕ ਜੁਵੀਨਾਈਲ ਹੈ। ਬੇਸਿਕਲੀ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ। ਹੁਣ ਜੇ ਆਪਾਂ ਦੇਖੀਏ ਤੇ ਬਾਰਡਰ ਬੈਲਟ ਦੇ ਹੀ ਬੱਚੇ ਜ਼ਿਆਦਾ ਇਸ ਇਨਵੋਲਵ ਹੋ ਰਹੇ ਕਿਉਂਕਿ ਟੋਪੋਗ੍ਰਾਫੀ ਨੂੰ ਵੀ ਨੋਨ ਨੇ ਤੇ ਅਨਇੰਪਲੋਇਮੈਂਟ ਦਾ ਵੀ ਇੱਕ ਪੁਆਇੰਟ ਉੱਥੇ ਜਾ ਜਾਂਦਾ। ਮਾਂ ਪਿਓ ਨੂੰ, ਸਾਡੀ ਸਾਰੀ ਸੁਸਾਇਟੀ ਨੂੰ ਆਪਾਂ ਨੂੰ ਇਕਜੁੱਟ ਹੋ ਕੇ ਆਪਣੇ ਬੱਚਿਆਂ ਦੇ ਕੈਰੀਅਰ ਤੇ ਉਹਨਾਂ ਦੀ ਜਿਹੜੀ ਕਾਉਂਸਲਿੰਗ ਹੈ ਉਹ ਬਹੁਤ ਜ਼ਰੂਰੀ ਹੈ।
0: ਪੁਲਿਸ ਨੇ ਕਿਹਾ ਕਿ ਇਸ ਗਿਰੋਹ ਨਾਲ ਜੁੜੇ ਹੋਰਨਾਂ ਕਈ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਤੇ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਮਾਨਸਾ ਪੁਲਿਸ ਨੇ ਆਪਰੇਸ਼ਨ ਪ੍ਰਹਾਰ 3 ਤਹਿਤ ਕਾਰਵਾਈ ਕਰਦਿਆਂ 200 ਤੋਂ ਵੱਧ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਪੁਲਿਸ ਨੇ 79 ਗ੍ਰਾਮ ਹੈਰੋਇਨ, 160 ਨਸ਼ੀਲੀਆਂ ਗੋਲੀਆਂ, 250 ਨਸ਼ੀਲੇ ਕੈਪਸੂਲ, 430 ਲੀਟਰ ਲਾਹਣ, 18 ਬੋਤਲਾਂ ਸ਼ਰਾਬ ਤੇ 5 ਵਾਹਨ ਵੀ ਬਰਾਮਦ ਕੀਤੇ ਨੇ। ਇਸ ਆਪਰੇਸ਼ਨ ਦੌਰਾਨ ਜ਼ਿਲ੍ਹੇ ਅੰਦਰ ਵੱਖ ਵੱਖ ਮਾਮਲਿਆਂ 'ਚ ਲੋੜੀਂਦੇ ਅਪਰਾਧੀਆਂ ਤੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਭਗੌੜਿਆਂ ਤੇ ਹੋਰਨਾਂ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਟਿਕਾਣਿਆਂ ਤੇ ਵੀ ਛਾਪੇਮਾਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਸ਼ਿਆਂ ਖਿਲਾਫ਼ ਪੁਲਿਸ ਕਾਰਵਾਈ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ। श्री गुरु रविदास

0: ਇਨਸਾਨ ਨੂੰ ਖੁਸ਼ੀ ਬਹੁਤ ਹੁੰਦੀ ਹੈ।
1: ਉਹ ਖੁਸ਼ੀ ਤਾਂ ਹੋਣੀ ਹੈ ਜੀ, ਦੇਖੋ ਹੁਣ ਇੰਨੀ ਮਿਹਨਤ ਕੀਤੀ ਹੁੰਦੀ ਹੈ, ਉਦੋਂ ਜਦੋਂ ਉਹਦਾ ਫਲ ਮਿਲਦਾ ਆ ਤੇ ਖੁਸ਼ੀ ਤਾਂ ਆਪੇ ਆਪ ਹੋਣੀ ਹੈ।
0: ਦੇਖੋ ਤੁਸੀਂ ਕੋਸ਼ਿਸ਼ ਕਰਕੇ ਇਸ ਬੈਠਕ 'ਚ ਪਹੁੰਚੇ ਹੋ।
1: ਹਾਂਜੀ,
0: ਇੱਦਾਂ ਹੀ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਹਮੇਸ਼ਾ ਕੋਈ ਨਾ ਕੋਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਜ਼ਿੰਦਗੀ ਇੱਕ ਇੱਦਾਂ ਦੀ ਚੀਜ਼ ਹੈ
1: ਹਾਂਜੀ,
0: ਜਿੱਥੇ ਤੁਸੀਂ ਕੋਸ਼ਿਸ਼ ਛੱਡ ਦਿੱਤੀ
1: ਜੀ,
0: ਉੱਥੇ ਤੁਸੀਂ ਆਪਣਾ ਜਿਹੜਾ ਟੀਚਾ ਹੈ ਉਹਨੂੰ ਪ੍ਰਾਪਤ ਨਹੀਂ ਕਰ ਸਕਦੇ।
1: ਦੇਖੋ ਜੀ, ਕੋਸ਼ਿਸ਼ ਤੋਂ ਬਿਨਾਂ ਬਿਲਕੁਲ ਹੀ ਜ਼ਿੰਦਗੀ ਨੀਰਸ ਹੈ। ਆਪਣੇ ਤਾਂ ਜਿਹੜੇ ਧਰਮ ਗ੍ਰੰਥ ਨੇ, ਹੁਣ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਵੀ ਕਹਿੰਦੇ ਨੇ ਕਿ ਕਰਮ ਕਰੋ, ਵੀ ਫਲ ਤੁਸੀਂ ਛੱਡ ਦਿਓ ਪਰਮਾਤਮਾ ਤੇ ਕਰਮ ਕਰਦੇ ਜਾਓ।
0: ਹਾਂ, ਫਲ ਦੇਖੋ ਪਰਮਾਤਮਾ ਆਪਣੇ ਆਪ ਦਊ।
1: ਸਹੀ ਗੱਲ।
0: ਤੁਸੀਂ ਦੇਖੋ ਨਾ ਆਪਣੇ ਕਿਸਾਨ ਵੀਰ ਨੇ
1: ਹਾਂਜੀ
0: ਕਿੰਨੀਆਂ ਕੋਸ਼ਿਸ਼ਾਂ ਕਰਦੇ ਨੇ।
1: ਬਿਲਕੁਲ ਜੀ,
0: ਹੈ ਜੀ, ਪਹਿਲਾਂ ਦੇਖੋ ਪਾਣੀ ਲਾਉਂਦੇ ਨੇ, ਬੀਜ ਲਾਉਂਦੇ ਨੇ, ਫਲਾਂ ਦਾ ਨਾ
1: ਜੀ
0: ਕਿੰਨੀ ਖੁਸ਼ੀ ਪ੍ਰਾਪਤ ਹੁੰਦੀ ਹੈ।
1: ਸਹੀ ਗੱਲ ਹੈ ਜੀ।
0: ਫਿਰ ਜੇ ਕਿਤੇ ਕਿਸੇ ਵੇਲੇ ਕੋਈ ਅਣਚਾਹੀ ਗੱਲ ਹੋ ਜੇ ਤੇ ਉਹ ਕੋਸ਼ਿਸ਼ ਥੋੜੀ ਛੱਡ ਦਿੰਦੇ ਆ।
1: ਹੁਣ ਤੁਸੀਂ ਦੇਖੋ ਜੀ, ਪਿਛਲੇ ਸਾਲ ਪੰਜਾਬ ਵਿੱਚ ਹੜ੍ਹ ਆ ਗਏ, ਕਿੰਨਾ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ, ਉਸ ਦੇ ਬਾਵਜੂਦ ਵੀ ਇਸ ਸਾਲ ਉਹ ਸਾਰੀਆਂ ਜ਼ਮੀਨਾਂ ਤੇ ਹੀ ਦੁਬਾਰਾ ਫਿਰ ਝੋਨਾ ਲੱਗ ਰਿਹਾ।
0: ਦੇਖੋ ਕਿੰਨੀ ਮਿਹਨਤ ਕੀਤੀ ਉਹਨਾਂ ਨੇ, ਕਿੰਨੀ ਕੋਸ਼ਿਸ਼ ਕੀਤੀ ਕਿ ਦੁਬਾਰਾ ਤੋਂ ਅਸੀਂ ਫਿਰ ਫਸਲ ਉਗਾਈਏ।
1: ਬਿਲਕੁਲ ਜੀ,
0: ਇੱਦਾਂ ਹੀ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਕਦੇ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਅਗਰ ਕਿਤੇ ਕੋਈ ਇੱਦਾਂ ਦੀ ਅਣਚਾਹੀ ਗੱਲ ਹੋ ਜੇ,
1: ਹਾਂਜੀ,
0: ਜਿੱਥੇ ਆਪਾਂ ਨੂੰ ਕੋਈ ਨਾ ਟੀਚਾ ਸਾਡਾ ਪ੍ਰਾਪਤ ਹੋ ਸਕੇ, ਉੱਥੇ ਫਿਰ ਲੱਗ ਜਾਓ ਦੁਬਾਰਾ ਤੋਂ।
1: ਜਿੱਦਾਂ ਬਜ਼ੁਰਗ ਕਹਿੰਦੇ ਆ ਵੀ ਢੇਰੀ ਨਹੀਂ ਢਾਉਣੀ ਚਾਹੀਦੀ।
0: ਹਾਂ,
1: ਲੱਗੇ

0: ਆਪਣੀ ਜ਼ਿੰਦਗੀ 'ਚ ਹਮੇਸ਼ਾ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ। ਕਦੇ ਵੀ ਕੋਈ ਵੀ ਕਿਸੇ ਵੀ ਤਰੀਕੇ ਦੀ ਅਗਰ ਕਿਤੇ ਕੋਈ ਇੱਦਾਂ ਦੀ ਅਣਚਾਹੀ ਗੱਲ ਹੋ ਜੇ ਜਿੱਥੇ ਆਪਾਂ ਨੂੰ ਕੋਈ ਨਾ ਟੀਚਾ ਸਾਡਾ ਪ੍ਰਾਪਤ ਹੋ ਸਕੇ, ਉੱਥੇ ਫਿਰ ਲੱਗ ਜਾਓ ਦੁਬਾਰਾ ਤੋਂ।
1: ਜਿੱਦਾਂ ਬਜ਼ੁਰਗ ਕਹਿੰਦੇ ਆ ਵੀ ਢੇਰੀ ਨਹੀਂ ਢਾਉਣੀ ਚਾਹੀਦੀ,
0: ਹਾਂ
1: ਲੱਗੇ ਰਹੋ।
0: ਦੇਖੋ ਕੀੜੀ ਨੂੰ ਆਪਾਂ ਦੇਖਦੇ ਹਾਂ ਨਾ,
1: ਹਾਂਜੀ,
0: ਕੀੜੀ ਤੁਰਦੀ ਤੁਰਦੀ ਤੁਰਦੀ ਫਿਰ ਕਿਤੇ ਥੱਲੇ ਡਿੱਗਦੀ ਹੈ,
1: ਸਹੀ ਗੱਲ,
0: ਉਹ ਫਿਰ ਤੁਰ ਪੈਂਦੀ ਹੈ।
1: ਬਿਲਕੁਲ ਜੀ,
0: ਇੱਦਾਂ ਹੀ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਹੜਾ ਹੈ ਉਹ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ
1: ਜੀ,
0: ਤਾਂ ਜੋ ਅਸੀਂ ਹਮੇਸ਼ਾ ਜਿਹੜਾ ਹੈ ਉਹ ਆਪਣੇ ਟੀਚੇ ਨੂੰ ਪ੍ਰਾਪਤ ਕਰਦੇ ਰਹੀਏ।
1: ਨਾਲੇ ਤਾਂ ਜੀ ਕੋਸ਼ਿਸ਼ ਦੇ ਨਾਲ ਇੱਕ ਜ਼ਿੰਦਗੀ 'ਚ ਆਪਣੇ ਰਵਾਨੀ ਬਣੀ ਰਹਿੰਦੀ ਹੈ। ਕਿੱਥੇ ਤਾਂ ਬੰਦਾ ਜਿਹੜਾ ਨੀਰਸ ਹੋ ਕੇ ਬੋਰ ਹੋ ਕੇ ਸਾਈਡ 'ਤੇ ਬਹਿ ਗਿਆ, ਕਿੱਥੇ ਉਹਨੂੰ ਪਤਾ ਹੈ ਮੈਂ ਆਰੇ ਲੱਗਾ ਹੋਇਆ, ਮੈਂ ਕੋਸ਼ਿਸ਼ ਕਰਦੇ ਰਹਿਣਾ ਆ, ਅਤੇ ਉਸ ਬੰਦੇ 'ਤੇ ਜਦੋਂ ਪਰਮਾਤਮਾ ਖੁਸ਼ ਹੁੰਦਾ ਹੈ ਤਾਂ ਉਹਨੂੰ ਸੋਚ ਨਾਲੋਂ ਵੱਧ ਕੇ ਵੀ ਜਿਹੜਾ ਫਲ ਆ ਉਹ ਮਿਲਦਾ।
0: ਦੇਖੋ ਜੀ, ਇਸੇ ਤਰ੍ਹਾਂ ਆਪਾਂ ਵੀ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ।
1: ਹਾਂਜੀ,
0: ਸੁਣੀਏ ਦੋ ਕੁ ਬੋਲ ਫਿਰ ਗਾਣੇ ਦੇ।
1: ਸੁਣਾ ਦਿਓ ਜੀ।

0: ਉਹ ਸੁਣੀਏ।
1: ਸੁਣਾ ਦਿਓ ਜੀ।
2: ਮੈਨੂੰ ਸੁਣਨ ਵਾਲੇ ਸਾਰੇ ਹੀ ਕਿਸਾਨ ਵੀਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਸਰਬਜੀਤ ਕੌਰ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਦੇ ਲੁਧਿਆਣਾ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ। ਅੱਜ ਮੈਂ ਤੁਹਾਡੇ ਨਾਲ ਜਿਸ ਵਿਸ਼ੇ 'ਤੇ ਗੱਲ ਕਰਨ ਜਾ ਰਹੀ ਹਾਂ ਉਹ ਹੈ ਕਿ ਬਰਸਾਤਾਂ ਦੇ ਵਿੱਚ ਮੱਛੀ ਪਾਲਣ ਦੇ ਲਈ ਯੋਗ ਪ੍ਰਬੰਧਨ ਅਭਿਆਸ। ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਬਦਲਦੇ ਮੌਸਮ ਦੇ ਅਨੁਸਾਰ ਜਿਹੜੀਆਂ ਹੈਗੀਆਂ ਸਿਹਤ ਸੰਭਾਲ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ। ਜਿਵੇਂ ਅਸੀਂ ਗਰਮੀਆਂ ਦੇ ਵਿੱਚ ਸੂਤੀ ਦੇ ਕੱਪੜੇ, ਸਰਦੀਆਂ ਦੇ ਵਿੱਚ ਉੱਨ ਦੇ ਮੋਟੇ ਕੱਪੜੇ ਵਰਤਦੇ ਹਾਂ। ਸੋ ਉਸੇ ਤਰ੍ਹਾਂ ਹੀ ਜੇ ਅਸੀਂ ਪਸ਼ੂਆਂ ਦੀ ਸਿਹਤ ਸੰਭਾਲ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੀ ਬਦਲਦੇ ਮੌਸਮ ਦੇ ਅਨੁਸਾਰ ਜਿਹੜੇ ਪ੍ਰਬੰਧਨ ਅਭਿਆਸ ਨੇ ਉਹਨਾਂ ਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਉਹ ਬਦਲਦੇ ਰਹਿੰਦੇ ਨੇ। ਸੋ ਇਸੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਕਿ ਬਰਸਾਤਾਂ ਦੇ ਮੌਸਮ ਦੇ ਵਿੱਚ ਕਿਸ ਤਰ੍ਹਾਂ ਕਿਹੜੇ ਪ੍ਰਬੰਧਨ ਅਭਿਆਸ ਨੇ ਜਿਹੜੇ ਮੱਛੀ ਪਾਲਕਾਂ ਨੂੰ ਉਹ ਅਪਣਾਉਣੇ ਚਾਹੀਦੇ ਨੇ ਤਾਂ ਕਿ ਉਹਨਾਂ ਦਾ ਜਿਹੜਾ ਨੁਕਸਾਨ ਨਾ ਹੋ ਸਕੇ। ਸੋ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਏ ਤਾਂ ਮਾਰਚ ਅਪ੍ਰੈਲ ਤੋਂ ਲੈ ਕੇ ਅਕਤੂਬਰ ਨਵੰਬਰ ਦੇ ਮਹੀਨੇ ਜਿਹੜੇ ਆ ਉਹ ਮੱਛੀ ਪਾਲਣ ਦੇ ਲਈ ਸਭ ਤੋਂ ਅਨੁਕੂਲ ਮੰਨੇ ਜਾਂਦੇ ਆ। ਤਾਂ ਹੁਣ ਜਿਵੇਂ ਅਸੀਂ ਦੇਖ ਹੀ ਰਹੇ ਕਿ ਜੁਲਾਈ ਮਹੀਨਾ ਸਟਾਰਟ ਹੋ ਗਿਆ, ਜੁਲਾਈ, ਅਗਸਤ, ਸਤੰਬਰ ਇਹ ਪੰਜਾਬ ਦੇ ਵਿੱਚ ਬਰਸਾਤੀ ਮਹੀਨੇ ਨੇ। ਸੋ ਅਸੀਂ ਹੁਣ ਗੱਲ ਕਰਾਂਗੇ ਕਿ ਇਹਨਾਂ ਬਰਸਾਤੀ ਮਹੀਨਿਆਂ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਪ੍ਰਬੰਧਨ ਅਭਿਆਸ ਨੇ ਮੱਛੀ ਪਾਲਕਾਂ ਨੂੰ ਰੱਖਣੇ ਚਾਹੀਦੇ ਨੇ ਤਾਂ ਕਿ ਉਹਨਾਂ ਦਾ ਨੁਕਸਾਨ ਨਾ ਹੋ ਸਕੇ ਅਤੇ ਮੱਛੀ ਦੇ ਵਾਧੇ ਵਿਕਾਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਏ। ਜਿੱਦਾਂ ਅਸੀਂ ਹੁਣੇ ਗੱਲ ਕੀਤੀ ਕਿ ਜਿਹੜੇ ਅਨੁਕੂਲ ਮਹੀਨੇ ਨੇ ਉਹ ਮਾਰਚ ਅਪ੍ਰੈਲ ਤੋਂ ਲੈ ਕੇ ਅਕਤੂਬਰ ਨਵੰਬਰ ਦੇ ਵਿੱਚ ਆਉਂਦੇ ਨੇ। ਸੋ ਉਸੇ ਤਰ੍ਹਾਂ ਇਹ ਬਰਸਾਤੀ ਮਹੀਨੇ ਵੀ ਅਨੁਕੂਲ ਹੁੰਦੇ ਨੇ ਵਾਧੇ ਵਿਕਾਸ ਲਈ ਅਤੇ ਨਾਲ ਦੇ ਨਾਲ ਜਿਹੜੀ ਮੱਛੀ ਦੀ ਪ੍ਰਜਨਨ ਪ੍ਰਕਿਰਿਆ ਦੇ ਲਈ ਵੀ ਇਹ ਮਹੀਨੇ ਜਿਹੜੇ ਆ ਉਹ ਬਹੁਤ ਮਹੱਤਵਪੂਰਨ ਹੁੰਦੇ ਨੇ। ਸੋ ਕੁਛ ਜਿਹੜੀਆਂ ਔਕੜਾਂ ਦਾ ਸਾਹਮਣਾ ਸਾਡੇ ਕਿਸਾਨ ਵੀਰਾਂ ਨੂੰ ਕਰਨਾ ਪੈਂਦਾ ਹੈ ਉਹ ਬਰਸਾਤੀ ਮਹੀਨਿਆਂ ਦੇ ਵਿੱਚ, ਸਭ ਤੋਂ ਪਹਿਲਾਂ ਮੈਂ ਉਹ ਦੱਸਣਾ ਚਾਹਾਂਗੀ ਕਿ ਕਿਸ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਜਿਹੜਾ ਸਾਹਮਣਾ ਉਹ ਸਾਡੇ ਕਿਸਾਨ ਵੀਰਾਂ ਨੂੰ ਕਰਨਾ ਪੈ ਸਕਦਾ ਹੈ। ਜੇਕਰ ਭਾਰੀ ਮੀਂਹ ਪੈ ਜਾਏ ਜਾਂ ਲਗਾਤਾਰ ਮੀਂਹ ਪੈ ਜਾਏ ਤਾਂ ਉਹਦੇ ਕਰਕੇ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਤਲਾਂ ਦੇ ਬੰਨ ਨੇ ਉਹਨਾਂ ਦੇ ਉਹ ਟੁੱਟ ਜਾਂਦੇ ਨੇ ਜਾਂ ਫਿਰ ਖੁਰ ਜਾਂਦੇ ਨੇ। ਇਸ ਤੋਂ ਇਲਾਵਾ ਉਸਦੇ ਹੋਣ ਕਰਕੇ ਜਿਹੜੀ ਪਾਣੀ ਦੀ ਗੁਣਵੱਤਾ ਹੈ ਉਹਦੇ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਅਤੇ ਕਈ ਵਾਰੀ ਭਾਰੀ ਅਤੇ ਲਗਾਤਾਰ ਮੀਂਹ ਪੈਣ ਕਰਕੇ ਤਲਾਅ ਜਿਹੜਾ ਓਵਰਫਲੋ ਵੀ ਹੋ ਜਾਂਦਾ ਅਤੇ ਓਵਰਫਲੋ ਹੋਣ ਕਰਕੇ ਕਈ ਵਾਰੀ ਮੱਛੀ ਜਾਂ ਮੱਛੀ ਦਾ ਜਿਹੜਾ ਬੱਚ ਹੈ ਉਹ ਤਲਾਅ ਦੇ ਵਿੱਚੋਂ ਬਾਹਰ ਨਿਕਲ ਜਾਂਦਾ। ਇਸ ਤੋਂ ਇਲਾਵਾ ਜਿਹੜੀ ਇੱਕ ਹੋਰ ਮਹੱਤਵਪੂਰਨ ਔਕੜ ਹੈ ਜਿਹੜੀ ਸਾਡੇ ਕਿਸਾਨ ਵੀਰਾਂ ਨੂੰ ਜਿਹਦਾ ਸਾਹਮਣਾ ਸਾਡੇ ਕਿਸਾਨ ਵੀਰਾਂ ਨੂੰ ਕਰਨਾ ਪੈ ਸਕਦਾ ਉਹ ਹੈ ਕਿ ਜਿਹੜੇ ਕਿਸਾਨ ਵੀਰ ਨਹਿਰੀ ਪਾਣੀ ਦੀ ਵਰਤੋਂ ਕਰਦੇ ਹਨ ਆਪਣੇ ਤਲਾਅ ਨੂੰ ਭਰਨ ਦੇ ਲਈ। ਸੋ ਬਰਸਾਤਾਂ ਦੇ ਮੌਸਮ ਦੇ ਵਿੱਚ ਨਹਿਰੀ ਪਾਣੀ ਦੇ ਨਾਲ ਨਾਲ ਜਿਹੜੇ ਹੋਰ ਜਲ ਜੀਵ ਨੇ ਜਿਵੇਂ ਡੱਡੂ ਹੋ ਗਿਆ, ਨਦੀਨ ਜਾਂ ਮਾਸਾਹਾਰੀ ਮੱਛੀਆਂ ਜਿਹੜੀਆਂ ਕਿ ਸਾਡੀਆਂ ਜਿਹੜੀਆਂ ਪਾਲਣ ਯੋਗ ਮੱਛੀਆਂ ਨੇ ਉਹਦੇ ਲਈ ਜਾਂ ਬੱਚ ਦੇ ਲਈ ਕਾਫੀ ਘਾਤਕ ਸਾਬਿਤ ਹੋ ਸਕਦੀਆਂ ਨੇ ਤਾਂ ਉਹ ਵੀ ਪਾਣੀ ਦੇ ਨਾਲ ਜਿਹੜੀਆਂ ਹੈਗੀਆਂ ਤਲਾਅ ਦੇ ਵਿੱਚ ਪ੍ਰਵੇਸ਼ ਕਰ ਸਕਦੀਆਂ। ਸੋ ਇਹ ਮਹੱਤਵਪੂਰਨ ਕੁਛ ਔਕੜਾਂ ਨੇ ਜਿਨ੍ਹਾਂ ਦਾ ਸਾਹਮਣਾ ਸਾਡੇ ਕਿਸਾਨ ਵੀਰਾਂ ਨੂੰ ਬਰਸਾਤੀ ਮੌਸਮ ਦੇ ਵਿੱਚ ਕਰਨਾ ਪੈ ਸਕਦਾ ਹੈ। ਪਰ ਜ਼ਿੰਦਗੀ ਦੇ ਵਿੱਚ ਜਦੋਂ ਵੀ ਔਕੜਾਂ ਆਉਂਦੀਆਂ ਨੇ ਤਾਂ ਆਪਣਾ ਹੱਲ ਵੀ ਨਾਲ ਹੀ ਲੈ ਕੇ ਆਉਂਦੀਆਂ ਨੇ। ਸੋ ਇਸੇ ਤਰ੍ਹਾਂ ਹੁਣ ਅਸੀਂ ਜਿੱਦਾਂ ਔਕੜਾਂ ਦੀ ਗੱਲ ਕੀਤੀ ਹੈ ਤਾਂ ਇੱਕ ਇੱਕ ਕਰਕੇ ਅਸੀਂ ਇਹਨਾਂ ਦੇ ਜਿਹੜੇ ਸਮਾਧਾਨ ਦੀ ਵੀ ਗੱਲ ਕਰਾਂਗੇ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਸਾਡੇ ਕਿਸਾਨ ਵੀਰ ਹੈਗੇ ਆ ਉਹ ਇਸ ਜਿਹੜੇ ਨੁਕਸਾਨ ਤੋਂ ਬਚ ਸਕਦੇ ਆ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕੀਤੀ ਕਿ ਭਾਰੀ ਮੀਂਹ ਪੈਣ ਨਾਲ ਜਿਹੜੇ ਬੰਨ ਉਹ ਖੁਰ ਜਾਂਦੇ ਆ ਤਾਂ ਇਸ ਦੇ ਲਈ ਮੈਂ ਆਪਣੇ ਕਿਸਾਨ ਵੀਰਾਂ ਨੂੰ ਸਿਫਾਰਿਸ਼ ਕਰਨਾ ਚਾਹਾਂਗੀ ਕਿ ਜਿੱਦਾਂ ਹੀ ਹੁਣ ਬਰਸਾਤੀ ਮੌਸਮ ਸ਼ੁਰੂ ਹੋ ਚੁੱਕਿਆ ਹੈ ਤਾਂ ਜੂਨ ਦੇ ਮਹੀਨੇ ਦੇ ਵਿੱਚ ਹੀ ਬਰਸਾਤੀ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਸੀਂ ਆਪਣੇ ਜਿਹੜੇ ਫਾਰਮ ਦਾ ਉਹ ਚੰਗੀ ਤਰ੍ਹਾਂ ਦੌਰਾ ਕਰੋ ਅਤੇ ਦੌਰਾ ਕਰਨ ਦੇ ਦੌਰਾਨ ਦੇਖੋ ਕਿ ਕਿੱਥੇ ਕਿੱਥੇ ਤਰੇੜਾਂ ਆਈਆਂ ਨੇ ਬੰਨ ਦੇ ਵਿੱਚ, ਕਿੱਥੋਂ ਖੁਰਿਆ ਹੈ ਜਾਂ ਕਿੱਥੋਂ ਟੁੱਟਣ ਦੀ ਸੰਭਾਵਨਾ ਹੋ ਸਕਦੀ ਹੈ। ਸੋ ਇਸ ਦੇ ਨਾਲ ਕੀ ਹੈ ਕਿ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਕਿ ਜਿਹੜੀ ਕਿੱਥੇ ਮੁਰੰਮਤ ਦੀ ਲੋੜ ਹੈ। ਸੋ ਸਮੇਂ ਸਿਰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜਾ ਆਪਣੇ ਬੰਨਾਂ ਦੀ ਜਿਹੜੀ ਹੈ ਉਹਨੂੰ ਮੁਰੰਮਤ ਕੀਤੀ ਜਾਏ ਤਾਂ ਜੋ ਜੇ ਮੀਂਹ ਭਾਰੀ ਆ ਜਾਏ ਜਾਂ ਲਗਾਤਾਰ ਪੈ ਜਾਏ ਤਾਂ ਜਿਹੜਾ ਤਲਾਅ ਦੇ ਵਿੱਚ ਜਿਹੜੀ ਮੱਛੀ ਆ ਉਹਦਾ ਨੁਕਸਾਨ ਨਾ ਹੋ ਸਕੇ। ਦੂਸਰੇ ਨੰਬਰ 'ਤੇ ਅਸੀਂ ਗੱਲ ਕੀਤੀ ਹੈ ਪਾਣੀ ਦੀ ਜਿਹੜੀ ਗੁਣਵੱਤਾ ਦੀ ਕਿ ਜਦੋਂ ਮੀਂਹ ਪੈਂਦਾ ਹੈ ਤਾਂ ਪਾਣੀ ਦੇ ਵਿੱਚ ਸਭ ਤੋਂ ਜਿਹੜਾ ਮਹੱਤਵਪੂਰਨ ਪੈਮਾਨਾ ਹੈ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਜਿਹਦੇ 'ਤੇ ਸਿੱਧਾ ਅਸਰ ਪੈਂਦਾ ਹੈ। ਲਗਾਤਾਰ ਬੱਦਲਵਾਈ ਵੀ ਰਹਿੰਦੀ ਹੈ, ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਨਹੀਂ ਹੁੰਦੀ ਕਿਉਂਕਿ ਸੂਰਜ ਦੀ ਰੌਸ਼ਨੀ ਨਹੀਂ ਮਿਲਦੀ ਤਾਂ ਉਹਦੇ ਕਰਕੇ ਕੀ ਹੁੰਦਾ ਕਿ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਹੈ ਉਹਦੀ ਮਾਤਰਾ ਘੱਟ ਜਾਂਦੀ ਹੈ, ਜਿਸ ਕਰਕੇ ਕੀ ਹੈ ਕਿ ਜੇ ਇਹ ਮਾਤਰਾ ਇੱਕਦਮ ਘੱਟ ਜਾਏ ਤਾਂ ਮੱਛੀ ਦੀ ਮੌਤ ਵੀ ਹੋ ਜਾਂਦੀ ਹੈ। ਸੋ ਇਸ ਕਰਕੇ ਮੈਂ ਕਿਸਾਨ ਵੀਰਾਂ ਨੂੰ ਸਿਫਾਰਿਸ਼ ਕਰਾਂਗੀ ਕਿ ਉਹ ਬੱਦਲਵਾਈ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਜਿਹੜਾ ਹੈਗਾ ਉਹ ਆਪਣੇ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਉਹਨੂੰ ਚੈੱਕ ਕਰਦੇ ਰਹਿਣ ਤਾਂ ਜੋ ਟਾਈਮ ਦੇ ਨਾਲ ਇਰੇਸ਼ਨ ਸ਼ੁਰੂ ਕੀਤੀ ਜਾ ਸਕੇ ਅਤੇ ਨਾਲ ਦੀ ਨਾਲ ਹੀ ਜਿਹੜਾ ਟਿਊਬਵੈੱਲ ਦਾ ਪਾਣੀ ਹੈ ਤਲਾਅ ਦੇ ਪਾਣੀ ਦੀ ਜਿਹੜੀ ਅਦਲਾ ਬਦਲੀ ਹੈ ਉਹ ਟਿਊਬਵੈੱਲ ਦੇ ਪਾਣੀ ਨਾਲ ਕਰੋ। ਅਤੇ ਇਸ ਤੋਂ ਇਲਾਵਾ ਜਿਵੇਂ ਅਸੀਂ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਦੀ ਗੱਲ ਕੀਤੀ ਹੈ, ਇੱਕ ਹੋਰ ਪੈਮਾਨਾ ਹੈ ਜਿਸ ਦੇ ਵਿੱਚ ਕਾਫੀ ਹੇਰ ਫੇਰ ਆਉਂਦੀ ਹੈ ਜਦੋਂ ਬਰਸਾਤਾਂ ਆਉਂਦੀਆਂ ਨੇ ਤਾਂ ਉਹ ਹੈ ਪਾਣੀ ਦਾ ਪੀਐਚ। ਪਾਣੀ ਦੇ ਪੀਐਚ

0: ਹਾਂਜੀ ਹਾਂਜੀ ਸੁਣਿਆ ਜੀ ਫਿਰ।
1: ਹਾਂਜੀ ਹਾਂਜੀ ਬਹੁਤ ਸੋਹਣਾ ਜੀ।
0: ਦੇਖੋ ਜੀ ਗੱਲ ਇੱਦਾਂ ਹੈ ਕਿ ਜਿੱਦਾਂ ਕੋਸ਼ਿਸ਼ਾਂ ਦੀ ਗੱਲ ਕੀਤੀ ਆਪਾਂ
1: ਜੀ,
0: ਅਤੇ ਆਪਾਂ ਨੂੰ ਵੀ ਅੱਜ ਇੱਦਾਂ ਹੀ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ
1: ਹਾਂਜੀ
0: ਅੱਗੇ ਵਧਣ ਦੇ ਲਈ। ਅਤੇ ਅੱਜ ਦੇ ਸਾਡੀ ਬੈਠਕ ਦੇ ਵਿੱਚ ਡਾਕਟਰ ਸਰਬਜੀਤ ਕੌਰ,
1: ਅੱਛਾ ਜੀ,
0: ਕਾਲਜ ਆਫ ਫਿਸ਼ਰੀਜ਼ ਗੜਵਾਸੂ ਲੁਧਿਆਣਾ ਵਾਲੇ
1: ਜੀ,
0: ਹੈ ਜੀ, ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਬਰਸਾਤਾਂ 'ਚ ਢੁਕਵਾਂ ਮੱਛੀ ਪਾਲਣ 'ਤੇ ਪ੍ਰਬੰਧ।
1: ਅੱਛਾ ਜੀ,

ਦੇ ਵਿੱਚ ਹੇਰ ਫੇਰ ਵੀ ਜੇ ਇੱਕਦਮ ਆ ਜਾਂਦੀ ਹੈ ਤਾਂ ਉਹ ਵੀ ਮੱਛੀ ਦੇ ਮੌਤ ਦਾ ਕਾਰਨ ਬਣ ਸਕਦੀ ਹੈ। ਸੋ ਉਸ ਦੇ ਲਈ ਵੀ ਇਹੀ ਹੈ ਕਿ ਜੇ ਜਿਹੜੀ ਕਿਸਾਨ ਵੀਰ ਨੇ ਉਹ ਲਗਾਤਾਰ ਪਾਣੀ ਦੇ ਵਿੱਚ ਘੁਲੀ ਹੋਈ ਆਕਸੀਜਨ ਅਤੇ pH ਉਹਨੂੰ ਚੈੱਕ ਕਰਦੇ ਰਹਿਣ, ਅਤੇ ਜੇ ਉਹਨਾਂ ਨੂੰ ਕੋਈ ਵੀ ਹੇਰ ਫੇਰ ਨਜ਼ਰ ਆਉਂਦੀ ਹੈ ਤਾਂ ਅਦਲਾ ਬਦਲੀ ਕਰ ਦੇਣ, ਅਤੇ ਪਾਣੀ ਦੀ ਅਦਲਾ ਬਦਲੀ ਟਿਊਬਵੈਲ ਦੇ ਪਾਣੀ ਨਾਲ ਕਰਨ ਅਤੇ ਇਰੇਸ਼ਨ ਨੂੰ ਸਟਾਰਟ ਕਰਨ। ਅਤੇ ਜੇਕਰ pH ਦੇ ਵਿੱਚ ਜ਼ਿਆਦਾ ਹੇਰ ਫੇਰ ਉਹਨਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਲੱਗਦੀ ਹੈ ਤਾਂ ਉਹ pH ਦੇ ਹਿਸਾਬ ਦੇ ਨਾਲ ਜਿਹੜੀ ਚੂਨੇ ਦੀ ਵਰਤੋਂ ਕਰ ਸਕਦੇ ਆ। ਸੋ ਇਹ ਕੁਛ ਜਿਹੜੇ ਗੱਲਾਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਹੈ ਸਾਡੇ ਕਿਸਾਨ ਵੀਰਾਂ ਨੇ ਜੇਕਰ ਪਾਣੀ ਦੀ ਗੁਣਵੱਤਾ ਦੇ ਵਿੱਚ ਕੋਈ ਵੀ ਹੇਰ ਫੇਰ ਉਹਨਾਂ ਨੂੰ ਨਜ਼ਰ ਆਉਂਦੀ ਹੈ। ਸੋ ਤੀਸਰੇ ਨੰਬਰ 'ਤੇ ਅਸੀਂ ਗੱਲ ਕੀਤੀ ਕਿ ਪਾਣੀ ਦੇ ਓਵਰਫਲੋ ਹੋਣ ਕਰਕੇ ਮੱਛੀ ਜਾਂ ਮੱਛੀ ਦੇ ਬਚਦਾ ਤਲਾਅ ਤੋਂ ਬਾਹਰ ਚਲਾ ਜਾਣਾ। ਕਿਸਾਨ ਵੀਰ, ਅਸੀਂ ਆਪਣੇ ਤਲਾਅ ਨੂੰ ਨੱਕੋ ਨੱਕ ਭਰ ਕੇ ਰੱਖਦੇ ਹਾਂ। ਹਰ ਬਿਜ਼ਨਸ ਦੇ ਵਿੱਚ ਹੁੰਦਾ ਕਿ ਜਿਹੜਾ ਕਿਸਾਨ ਹੈ ਉਹ ਵੱਧ ਤੋਂ ਵੱਧ ਮੁਨਾਫਾ ਲੈਣਾ ਚਾਹੁੰਦਾ ਹੈਗਾ, ਅਤੇ ਮੱਛੀ ਪਾਲਕ ਵੀ ਕੀ ਕਰਦੇ ਨੇ ਕਿ ਤਲਾਅ ਨੂੰ ਨੱਕੋ ਨੱਕ ਭਰ ਕੇ ਰੱਖਦੇ ਨੇ ਤਾਂ ਕਿ ਉਹ ਜ਼ਿਆਦਾ ਬਚ ਪਾ ਸਕਣ ਅਤੇ ਉਹਦਾ ਮੱਛੀ ਦਾ ਉਤਪਾਦਨ ਜ਼ਿਆਦਾ ਲੈ ਸਕਣ। ਪਰ ਬਰਸਾਤਾਂ ਦੇ ਦਿਨਾਂ ਦੇ ਵਿੱਚ ਇੱਦਾਂ ਕਰਨਾ ਕਿਸਾਨ ਵੀਰਾਂ ਲਈ ਘਾਤਕ ਸਾਬਿਤ ਹੋ ਸਕਦਾ, ਉਹਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਮੈਂ ਆਪਣੇ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਾਂਗੀ ਕਿ ਖਾਸ ਕਰਕੇ ਬਰਸਾਤੀ ਮਹੀਨਿਆਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਨੱਕੋ ਨੱਕ ਨਾ ਭਰਨ, ਘੱਟੋ ਘੱਟ 1.5 ਤੋਂ 2 ਫੁੱਟ ਜਿਹੜੀ ਤਲਾਅ ਦੇ ਉੱਪਰ ਖਾਲੀ ਜਗ੍ਹਾ ਆ ਉਹਨੂੰ ਰੱਖਿਆ ਜਾਏ ਤਾਂ ਕਿ ਜੇ ਭਾਰੀ ਮੀਂਹ ਜਾਂ ਲਗਾਤਾਰ ਮੀਂਹ ਪੈ ਵੀ ਜਾਏ ਤਾਂ ਜਿਹੜਾ ਪਾਣੀ ਦਾ ਓਵਰਫਲੋ ਨਾ ਹੋਏ ਅਤੇ ਮੱਛੀ ਜਾਂ ਮੱਛੀ ਦਾ ਬਾਚਾ ਜਿਹੜਾ ਉਹ ਬਾਹਰ ਨਾ ਜਾ ਸਕੇ। ਇਸ ਤੋਂ ਇਲਾਵਾ ਪਾਣੀ ਓਵਰਫਲੋ ਤੋਂ ਬਿਨਾਂ ਇੱਕ ਹੋਰ ਜ਼ਰੂਰੀ ਗੱਲ ਹੈ ਕਿ ਜਿਹੜੇ ਤਲਾਅ ਦੇ ਬੰਨਾਂ ਦੀ ਉਚਾਈ ਹੈ ਉਹ ਆਸ ਪਾਸ ਦੇ ਏਰੀਏ ਦੇ ਨਾਲੋਂ, ਖਾਸ ਕਰਕੇ ਜੇਕਰ ਤਲਾਬ ਖੇਤਾਂ ਵਾਲੇ ਏਰੀਏ ਦੇ ਵਿੱਚ ਹੈ ਤਾਂ ਉਹਦੀ ਜਿਹੜੀ ਉਚਾਈ ਹੈ ਉਹ ਇਸ ਹਿਸਾਬ ਨਾਲ ਰੱਖਣੀ ਹੈ ਵੀ ਜੇ ਮੀਂਹ ਪੈ ਗਿਆ ਤਾਂ ਆਲੇ ਦੁਆਲੇ ਦਾ ਜਿਹੜਾ ਏਰੀਏ ਦਾ ਪਾਣੀ ਹੈ ਜਾਂ ਖੇਤਾਂ ਦਾ ਪਾਣੀ ਉਹ ਤਲਾਅ ਦੇ ਵਿੱਚ ਨਾ ਜਾ ਸਕੇ, ਕਿਉਂਕਿ ਆਲੇ ਦੁਆਲੇ ਤੋਂ ਜਿਹੜਾ ਪਾਣੀ ਆਏਗਾ ਉਹਦੇ ਵਿੱਚ ਸੀਵੇਜ ਹੋ ਸਕਦੀ ਹੈ, ਜੇ ਖੇਤਾਂ 'ਚ ਆਉਂਦਾ ਤਾਂ ਉਹਦੇ ਵਿੱਚ ਜਿਹੜੇ ਕੈਮੀਕਲ ਹੋ ਸਕਦੇ ਨੇ, ਕੀਟਨਾਸ਼ਕ ਦਵਾਈਆਂ ਹੋ ਸਕਦੀਆਂ ਜਿਹੜੀਆਂ ਮੱਛੀ ਦੀ ਜਾਨ ਦੇ ਲਈ ਘਾਤਕ ਸਾਬਿਤ ਹੋ ਸਕਦੀਆਂ ਨੇ। ਸੋ ਇਸ ਕਰਕੇ ਬੰਨਾਂ ਦੇ ਮੁਰੰਮਤ ਦੇ ਨਾਲ ਨਾਲ ਬੰਨਾਂ ਦੀ ਜਿਹੜੀ ਉਚਾਈ ਹੈ ਉਹ ਆਸ ਪਾਸ ਦੇ ਏਰੀਏ ਦੇ ਨਾਲ ਉਹਨੂੰ ਵੀ ਧਿਆਨ ਵਿੱਚ ਰੱਖਣਾ ਜਿਹੜਾ ਉਹ ਜ਼ਰੂਰੀ ਹੈ। ਇਸ ਤੋਂ ਇਲਾਵਾ ਚੌਥੇ ਨੰਬਰ 'ਤੇ ਅਸੀਂ ਗੱਲ ਕੀਤੀ ਸੀ ਕਿ ਨਹਿਰੀ ਪਾਣੀ ਦੇ ਪ੍ਰਵੇਸ਼ ਨਾਲ ਜਿਹੜੀਆਂ ਨਦੀਨ ਜਾਂ ਮਾਸਾਹਾਰੀ ਮੱਛੀਆਂ ਜਾਂ ਹੋਰ ਜਲ ਜੀਵ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ, ਡੱਡੂ ਹੋ ਗਏ ਜਾਂ ਹੋਰ ਜਲ ਜੀਵ ਜਿਹੜੇ ਮੱਛੀ ਜਾਂ ਮੱਛੀ ਦੇ ਬਚ ਲਈ ਜਿਹੜੇ ਖਰਾਬ ਸਾਬਿਤ ਹੋ ਸਕਦੇ ਨੇ, ਸੋ ਉਹਨਾਂ ਦੇ ਲਈ ਇਹ ਹੈ ਕਿ ਜਿਹੜੀ ਜੇਕਰ ਤਾਂ ਬਰਸਾਤਾਂ ਦੇ ਦਿਨਾਂ ਵਿੱਚ ਕੋਸ਼ਿਸ਼ ਕਰੋ ਕਿ ਟਿਊਬਵੈਲ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ। ਪਰ ਕਈ ਕਿਸਾਨ ਵੀਰ ਨੇ ਜਿਨ੍ਹਾਂ ਦੇ ਕੋਲ ਇਹ ਜਿਹੜਾ ਆਪਸ਼ਨ ਹੈ ਉਹ ਨਹੀਂ ਹੁੰਦੀ, ਉਹਨਾਂ ਨੂੰ ਨਹਿਰੀ ਪਾਣੀ 'ਤੇ ਹੀ ਜਿਹੜੇ ਉਹ ਡਿਪੈਂਡੈਂਟ ਹੁੰਦੇ ਨੇ, ਤਾਂ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਜੇ ਨਹਿਰੀ ਪਾਣੀ ਦੀ ਵਰਤੋਂ ਤਲਾਅ ਦੇ ਲਈ ਕਰ ਰਹੇ ਨੇ ਤਾਂ ਉਹ ਜਿਹੜਾ ਤਲਾਅ ਦੇ ਜਿਹੜੀ ਪਾਈਪ ਹੈ ਜਿਹਦੇ ਦੇ ਥਰੂ ਨਹਿਰੀ ਪਾਣੀ ਤਲਾਅ ਦੇ ਵਿੱਚ ਐਂਟਰ ਹੋ ਰਿਹਾ ਤਾਂ ਉਹਦੇ 'ਤੇ ਬਰੀਕ ਜਾਲੀ ਲਾ ਦੇਣ ਤਾਂ ਕਿ ਪਾਣੀ ਤੋਂ ਬਿਨਾਂ ਉਹਦੇ ਵਿੱਚ ਕੋਈ ਹੋਰ ਜਲ ਜੀਵ ਜਾਂ ਮੱਛੀ, ਬਾਹਰੀ ਮੱਛੀ ਜਿਹੜੀ ਹੈਗੀ ਆ ਨਦੀਨ ਜਾਂ ਮਾਸਾਹਾਰੀ ਉਹ ਤਲਾਅ ਦੇ ਵਿੱਚ ਜਿਹੜੀ ਹੈ ਐਂਟਰ ਨਾ ਹੋ ਸਕੇ। ਸੋ ਇਹ ਜਿਹੜੀਆਂ 4 ਤਰ੍ਹਾਂ ਦੀਆਂ ਔਕੜਾਂ ਸੀ, ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਧਿਆਨ ਰੱਖ ਕੇ ਸਾਡੇ ਕਿਸਾਨ ਵੀਰ ਆਪਣੇ ਜਿਹੜਾ ਨੁਕਸਾਨ ਤੋਂ ਬਚ ਸਕਦੇ ਨੇ। ਇਸ ਤੋਂ ਇਲਾਵਾ ਕੀ ਹੁੰਦਾ ਹੈ, ਇਹਨਾਂ 4 ਜਿਹੜੀਆਂ ਔਕੜਾਂ ਨੇ ਉਸ ਤੋਂ ਬਿਨਾਂ ਕੀ ਹੁੰਦਾ ਕਿ ਅਸੀਂ ਜਿਵੇਂ ਪਾਣੀ ਦੀ ਗੁਣਵੱਤਾ ਦੀ ਹੇਰ ਫੇਰ ਦੀ ਗੱਲ ਕੀਤੀ ਹੈ ਤਾਂ ਉਹਦੇ ਨਾਲ ਹੀ ਇੱਕ ਰਲਦਾ ਮਿਲਦਾ ਇੱਕ ਹੋਰ ਜਿਹੜੀ ਔਕੜ ਹੈ ਉਹ ਸਾਡੇ ਕਿਸਾਨ ਵੀਰਾਂ ਨੂੰ ਜਿਹਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਜਦੋਂ ਬੰਨ ਦੇ ਵਿੱਚ ਖੋਰ ਪੈਂਦੀ ਹੈ ਤਾਂ ਪਾਣੀ ਦਾ ਰੰਗ ਜਿਹੜਾ ਉਹ ਮਟਵੈਲਾ ਹੋ ਜਾਂਦਾ। ਅਤੇ ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਬੱਦਲਵਾਈ ਹੁੰਦੀ ਹੈ, ਸੂਰਜ ਦੀ ਰੋਸ਼ਨੀ ਪਹਿਲਾਂ ਹੀ ਨਹੀਂ ਹੁੰਦੀ, ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਰੁਕ ਜਾਂਦੀ ਹੈ, ਤਾਂ ਜਿਸ ਕਰਕੇ ਕੀ ਹੈ ਕਿ ਜਿਹੜੀ ਪਾਣੀ ਦੇ ਵਿੱਚ ਘੁਲੀ ਹੋਈ ਆਕਸੀਜਨ ਹੈ ਉਹਦਾ ਜਿਹੜਾ ਪੱਧਰ ਹੈ ਉਹ ਬਹੁਤ ਜ਼ਿਆਦਾ ਘੱਟ ਜਾਂਦਾ, ਪਾਰਦਰਸ਼ਤਾ ਜਿਹੜੀ ਹੈ ਉਹ ਘੱਟ ਜਾਂਦੀ ਆ। ਸੋ ਇਸ ਕਰਕੇ ਜਿਹੜੀ ਮੱਛੀ ਆ ਉਹਦੇ ਲਈ ਸਾਹ ਲੈਣਾ ਕਈ ਵਾਰੀ ਔਖਾ ਹੋ ਜਾਂਦਾ। ਸੋ ਜੇਕਰ ਇੱਦਾਂ ਦੀ ਕੋਈ ਵੀ ਜਿਹੜੇ ਹਾਲਾਤ ਪੈਦਾ ਹੁੰਦੇ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਨਜ਼ਰ ਆਉਣ ਤਾਂ ਉਹਨਾਂ ਨੂੰ ਹੈ ਕਿ ਸਿਫਾਰਿਸ਼ ਇੱਕ ਵਾਰੀ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਅਤੇ pH ਨੂੰ ਚੈੱਕ ਕਰਕੇ ਸਿਫਾਰਿਸ਼ ਦਰਾਂ ਦੇ ਅਨੁਸਾਰ ਚੂਨੇ ਦੀ ਵਰਤੋਂ ਕਰ ਸਕਦੇ ਆ। ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਖਾਦਾਂ ਹੁੰਦੀਆਂ ਨੇ ਤਾਂ ਉਹਨਾਂ ਦਾ ਵੀ ਜਿਹੜੇ ਸਾਡੇ ਕਿਸਾਨ ਵੀਰ ਹੈ ਉਹ ਤਲਾਅ ਦੇ ਵਿੱਚ ਵਰਤੋਂ ਕਰਕੇ ਇਸ ਜਿਹੜੀ ਮੁਸੀਬਤ ਦਾ ਹੱਲ ਉਹ ਲੱਭ ਸਕਦੇ ਨੇ। ਅਤੇ ਇਹ ਤਾਂ ਹੋ ਗਿਆ ਕਿ ਜੇ ਅਸੀਂ ਕਹੀਏ ਕਿ ਬੰਨਾਂ ਦੇ ਖੁਰਨ ਕਰਕੇ ਪਾਣੀ ਦਾ ਰੰਗ ਮਟਵੈਲਾ ਹੋ ਜਾਂਦਾ, ਇਸ ਤੋਂ ਬਿਨਾਂ ਇੱਕ ਹੋਰ ਵਜ੍ਹਾ ਇਹ ਦਿਨਾਂ ਦੇ ਵਿੱਚ ਬਰਸਾਤੀ ਦਿਨਾਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਦੇਖਣ ਨੂੰ ਮਿਲਦੀ ਹੈ ਕਿ ਕਈ ਵਾਰੀ ਇੱਕਦਮ ਜਿਹੜਾ ਤਲਾਅ ਦਾ ਪਾਣੀ ਦਾ ਰੰਗ ਆ ਉਹ ਹਰੇ ਤੋਂ ਭੂਰਾ ਜਾਂ ਕਹਿ ਲਓ ਕਿ ਹਰੇ ਤੋਂ ਰੰਗਹੀਣ ਹੋ ਜਾਂਦਾ। ਇਸ ਦਾ ਮਤਲਬ ਹੁੰਦਾ ਹੈ ਕਿ ਤਲਾਅ ਦੇ ਵਿੱਚ ਜਿਹੜੇ ਪਲੈਂਕਟਨਸ ਨੇ ਜਿਨ੍ਹਾਂ ਨੂੰ ਅਸੀਂ ਮੱਛੀ ਦੀ ਕੁਦਰਤੀ ਖੁਰਾਕ ਕਹਿੰਦੇ ਹਾਂ ਉਹਨਾਂ ਦੀ ਇੱਕਦਮ ਮੌਤ ਹੋ ਜਾਣਾ। ਸੋ ਅਜਿਹੀ ਸਥਿਤੀ ਬਣਦੀ ਨਜ਼ਰ ਆਏ ਤਾਂ ਪਾਣੀ ਜਿਹੜਾ ਹੈਗਾ ਤਲਾਅ ਦੇ ਵਿੱਚ ਤੁਸੀਂ ਲਗਾਤਾਰ ਤਾਜ਼ਾ ਪਾਣੀ ਪਾਓ ਅਤੇ ਇਰੇਸ਼ਨ ਕਰੋ, ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਅਸੀਂ ਮੱਛੀ ਨੂੰ ਓਪਰੀ ਖੁਰਾਕ ਪਾ ਰਹੇ ਹੁੰਦੇ ਹਾਂ ਉਹਨੂੰ ਬਿਲਕੁਲ ਬੰਦ ਕਰ ਦਿਓ ਅਤੇ ਨਾ ਹੀ ਕੋਈ ਦੇਸੀ ਖਾਦ ਪਾਉਣੀ ਹੈ।

0: ਤੇ ਜਦੋਂ ਤੱਕ ਜਿਹੜੇ ਹਾਲਾਤ ਨੇ ਉਹ ਨੋਰਮਲ ਨਹੀਂ ਹੋ ਜਾਂਦੇ ਉਦੋਂ ਤੱਕ ਓਪਰੀ ਖੁਰਾਕ ਤੇ ਜਿਹੜੀ ਖਾਦਾਂ ਦੀ ਵਰਤੋਂ ਉਹ ਕਿਸਾਨ ਵੀਰ ਨਾ ਕਰਨ। ਸੋ ਇਹ ਜਿਹੜੀਆਂ ਅਸੀਂ ਹੁਣ ਤੱਕ ਗੱਲ ਕੀਤੀ ਆ ਇਹ ਜਿਹੜੀਆਂ ਔਕੜਾਂ ਨੇ ਬਰਸਾਤੀ ਦਿਨਾਂ ਦੇ ਵਿੱਚ ਮੱਛੀ ਪਾਲਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਆਪਣੇ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗੀ ਕਿ ਹੋਰ ਮੋਟੇ ਤੌਰ 'ਤੇ ਕਿਹੜੀਆਂ ਵਿਸ਼ੇਸ਼ ਗੱਲਾਂ ਨੇ ਜਿਨ੍ਹਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਜ਼ਰੂਰੀ ਹੈ ਬਰਸਾਤੀ ਦਿਨਾਂ ਦੇ ਵਿੱਚ। ਸੋ ਸਭ ਤੋਂ ਪਹਿਲਾਂ ਹੈ ਕਿ ਸਮੇਂ-ਸਮੇਂ ਸਿਰ ਤਲਾਅ ਦੀ ਮੁਰੰਮਤ ਕਰਦੇ ਰਿਹਾ ਕਰੋ ਤਾਂ ਕਿ ਇੱਕਦਮ ਜਿਹੜੀ ਜੇ ਮੁਸੀਬਤ ਆਏ ਤਾਂ ਨੁਕਸਾਨ ਨਾ ਹੋਏ। ਅਤੇ ਉਸ ਤੋਂ ਇਲਾਵਾ ਤਲਾਅ ਦੇ ਬੰਨ੍ਹਾਂ ਦੀ ਜਿਹੜੀ ਉਚਾਈ ਹੈ ਜਾਂ ਤਲਾਅ ਦੀ ਡੂੰਘਾਈ ਹੈ ਉਹ ਲੋੜ ਮੁਤਾਬਕ ਬਣਾ ਕੇ ਰੱਖੀ ਜਾਏ। ਅਤੇ ਜੇਕਰ ਲਗਾਤਾਰ ਬੱਦਲਵਾਹੀ ਦਿਨ ਵਾਏ ਦਿਨਾਂ ਦੇ ਵਿੱਚ ਜੇਕਰ ਲਗਾਤਾਰ ਬੱਦਲਵਾਹੀ ਹੋ ਰਹੀ ਹੈ ਤਾਂ ਉਹ ਦਿਨਾਂ ਦੇ ਵਿੱਚ ਮੱਛੀ ਨੂੰ ਖੁਰਾਕ ਪਾਣੀ ਬੰਦ ਕਰ ਦਿਓ ਅਤੇ ਰੇਸ਼ਨ ਵੀ ਕਰੋ, ਠੀਕ ਹੈ। ਅਤੇ ਜਦੋਂ ਤੱਕ ਜਿਹੜੇ ਹਾਲਾਤ ਨੇ ਨੋਰਮਲ ਨਹੀਂ ਹੋ ਜਾਂਦੇ, ਜਿਹੜੀ ਸੂਰਜ ਦੀ ਰੋਸ਼ਨੀ ਨਹੀਂ ਮਿਲਦੀ ਜਾਂ ਬੱਦਲਵਾਈ ਵਾਲੇ ਦਿਨ ਨਹੀਂ ਹਟ ਜਾਂਦੇ, ਉਦੋਂ ਤੱਕ ਓਪਰੀ ਖੁਰਾਕ ਦੀ ਵਰਤੋਂ ਜਿਹੜੀ ਹੈ ਉਹ ਨਹੀਂ ਕਰਨੀ। ਅਤੇ ਇਸ ਤੋਂ ਇਲਾਵਾ ਇੱਕ ਹੋਰ ਇੰਡੀਕੇਟਰ ਹੈ ਜਿਹੜਾ ਕਿ ਸਾਡੇ ਕਿਸਾਨ ਵੀਰਾਂ ਨੇ ਬਹੁਤ ਹੀ ਮਹੱਤਵਪੂਰਨ ਹੈ, ਜਿਹਨੂੰ ਧਿਆਨ ਦੇਣਾ ਹੈਗਾ ਕਿ ਜੇਕਰ ਤੁਹਾਨੂੰ ਲੱਗਦਾ ਕਿ ਮੱਛੀ ਪਾਣੀ ਦੀ ਸਤਾਹ ਦੇ ਉੱਪਰ ਆ ਕੇ ਸਾਹ ਲੈ ਰਹੀ ਹੈ ਤਾਂ ਅਜਿਹੇ ਹਾਲਾਤ ਬਣਦੇ ਨਜ਼ਰ ਆਉਣ ਤਾਂ ਉਹ ਤੁਸੀਂ ਸਿੱਧਾ ਸਮਝ ਜਾਣਾ ਹੈ ਕਿ ਤਲਾਅ ਦੇ ਵਿੱਚ ਜਿਹੜੀ ਪਾਣੀ ਵਿੱਚ ਘੁਲੀ ਹੋਈ ਆਕਸੀਜਨ ਹੈ ਉਹਦੀ ਮਾਤਰਾ ਉਹ ਘੱਟ ਹੋ ਚੁੱਕੀ ਹੈ। ਸੋ ਉਦੋਂ ਅਜਿਹੇ ਹਾਲਾਤ ਬਣਦੇ ਦਿਖਣ ਤਾਂ ਤਾਜ਼ਾ ਪਾਣੀ ਪਾਓ, ਇਰੇਸ਼ਨ ਕਰੋ ਅਤੇ ਲੋੜ ਮੁਤਾਬਕ ਚੂਨੇ ਦੀ ਵੀ ਵਰਤੋਂ ਕਰੋ। ਅਤੇ ਇੱਕ ਹੋਰ ਹੈ ਕਿ ਜੇਕਰ ਸਾਨੂੰ ਪਤਾ ਹੈ ਕਿ ਬੱਚ ਜਿਹੜਾ ਹੈਗਾ ਅਸੀਂ ਲੋੜ ਤੋਂ ਵੱਧ ਪਾਇਆ ਹੋਇਆ, ਜੇ ਅਜਿਹੇ ਹਾਲਾਤ ਬਣਦੇ ਨਜ਼ਰ ਆਉਣ ਤਾਂ ਜਿਹੜਾ ਐਕਸਟਰਾ ਤੁਸੀਂ ਬੱਚ ਪਾਇਆ ਹੋਇਆ ਵਾ ਉਹਦੇ ਵਿੱਚੋਂ ਕੁਛ ਮੱਛੀ ਜਿਹੜੀ ਹੈਗੀ ਆ ਤਲਾਅ ਦੇ ਵਿੱਚੋਂ ਕੱਢ ਲੈਣੀ ਚਾਹੀਦੀ ਆ ਅਤੇ ਆਪਣੇ ਜਿਹੜੇ ਪਾਣੀ ਦੀ ਜਾਂਚ ਹੈ ਉਹਨੂੰ ਸੈਂਪਲ ਨੂੰ ਭੇਜ ਦੇਣਾ ਚਾਹੀਦਾ। ਅਤੇ ਜੇਕਰ ਪਾਣੀ ਦੀ ਜਾਂਚ ਸਾਡੇ ਕਿਸਾਨ ਵੀਰ ਕਰਵਾਉਣਾ ਚਾਹੁੰਦੇ ਨੇ ਤਾਂ ਉਸ ਦੇ ਲਈ ਹਰ ਜ਼ਿਲ੍ਹੇ ਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਿਤ ਨੇ ਅਤੇ ਉਹਨਾਂ ਦੇ ਵਿੱਚ ਪ੍ਰਯੋਗਸ਼ਾਲਾ ਵੀ ਬਣੀਆਂ ਹੋਈਆਂ ਨੇ ਤਾਂ ਉਹ ਆਪਣਾ ਜਿਹੜਾ ਸੈਂਪਲ ਹੈ ਉੱਥੇ ਵੀ ਭੇਜ ਸਕਦੇ ਨੇ। ਇਸ ਤੋਂ ਇਲਾਵਾ ਉਹ ਪਾਣੀ ਦੀ ਜਾਂਚ ਕਰਵਾਉਣ ਦੇ ਲਈ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਵੀ ਆਪਣੇ ਸੈਂਪਲ ਭੇਜ ਸਕਦੇ ਨੇ। ਸੋ ਮੈਂ ਆਪਣੇ ਕਿਸਾਨ ਵੀਰਾਂ ਨੂੰ ਅਖੀਰ ਦੇ ਵਿੱਚ ਇਹੀ ਸੰਦੇਸ਼ ਦੇਣਾ ਚਾਹਾਂਗੀ ਕਿ ਕਿੱਤਾ ਕੋਈ ਵੀ ਹੋਵੇ ਅਤੇ ਜੇਕਰ ਅਸੀਂ ਉਹਦੀ ਪੂਰੀ ਤਰ੍ਹਾਂ ਜਿਹੜੀ ਟੈਕਨੀਕਲ ਜਾਂ ਵਿਗਿਆਨਿਕ ਜਾਣਕਾਰੀ ਲੈ ਕੇ ਹੀ ਅਸੀਂ ਉਹਨੂੰ ਸ਼ੁਰੂ ਕਰੀਏ ਤਾਂ ਸਾਡੇ ਸਫਲ ਹੋਣ ਦੇ ਜਿਹੜੇ ਚਾਂਸਿਸ ਆ ਉਹ ਜ਼ਿਆਦਾ ਹੋ ਜਾਂਦੇ ਆ ਅਤੇ ਜਿਹੜਾ ਨੁਕਸਾਨ ਹੈ ਤਾਂ ਅਸੀਂ ਉਹ ਤੋਂ ਬਚ ਸਕਦੇ ਹਾਂ। ਸੋ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀ ਸਲਾਹ ਲੈਣੀ ਚਾਹੁੰਦੇ ਹੋ ਜਾਂ ਕਿਸੇ ਮਾਹਿਰ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੁਰੂ ਅੰਗਦ ਦੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਆ ਕੇ ਮਾਹਿਰਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ। ਜੇਕਰ ਤੁਸੀਂ ਨਹੀਂ ਆ ਸਕਦੇ ਤਾਂ ਤੁਸੀਂ ਫੋਨ 'ਤੇ ਵੀ ਗੱਲ ਕਰ ਸਕਦੇ ਹੋ। ਫੋਨ 'ਤੇ ਸੰਪਰਕ ਕਰਨ ਦੇ ਲਈ ਤੁਸੀਂ 0161-241-4061 ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਅਤੇ ਜੇਕਰ ਕੋਈ ਕਿਸਾਨ ਵੀਰ ਇਸ ਕਿੱਤੇ ਵਿੱਚ ਨਵੇਂ ਨੇ ਜਿਨ੍ਹਾਂ ਨੇ ਹਜੇ ਕੰਮ ਸ਼ੁਰੂ ਕਰਨਾ ਹੈ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਾਂਗੀ ਕਿ ਅਸੀਂ 5 ਦਿਨ ਦੀ ਟ੍ਰੇਨਿੰਗ ਜਿਹੜੀ ਹੈ ਉਹ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਉਂਦੇ ਹਾਂ ਅਤੇ ਕਿਸਾਨ ਵੀਰਾਂ ਦੀ ਲੋੜ ਅਨੁਸਾਰ ਅਸੀਂ ਸਾਲ ਦੇ ਵਿੱਚ 1 ਤੋਂ 2 ਵਾਰੀ ਜਾਂ ਉਸ ਤੋਂ ਵੱਧ ਵੀ ਜੇਕਰ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰਤ ਆ ਤਾਂ ਇਹ ਟ੍ਰੇਨਿੰਗ ਜਿਹੜੀ ਆ ਉਹਨਾਂ ਲਈ ਅਸੀਂ ਔਰਗੇਨਾਈਜ਼ ਕਰਦੇ ਹਾਂ। ਅਤੇ ਨਾ ਸਿਰਫ ਮੱਛੀ ਪਾਲਣ, ਉਸ ਤੋਂ ਇਲਾਵਾ ਜਿਹੜੀਆਂ ਜਿੱਦਾਂ ਸਜਾਵਟੀ ਮੱਛੀਆਂ ਦਾ ਪਾਲਣ ਕਰਨਾ ਹੈ ਜਾਂ ਜਿਹੜੀਆਂ ਨਵੀਨਤਮ ਟੈਕਨੋਲੋਜੀ ਅੱਜ ਕੱਲ੍ਹ ਆਈ ਹੈ ਜਿਹਦੇ ਅਸੀਂ RAS ਬਾਇਓਫਲੋਕ ਜਾਂ ਐਕੋਪੋਨਿਕਸ ਦੀ ਗੱਲ ਕਰਦੇ ਹਾਂ ਉਹਦੀ ਟ੍ਰੇਨਿੰਗ ਵੀ ਜਿਹੜੀ ਹੈ ਯੂਨੀਵਰਸਿਟੀ ਦੇ ਵਿੱਚ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਵੀਰ ਵੈਲਿਊ ਐਡੀਸ਼ਨ ਜਿਵੇਂ ਪ੍ਰੋਡਕਟ ਬਣਾਉਣੇ ਨੇ ਮੱਛੀ ਤੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਤਪਾਦ ਤਿਆਰ ਕਰਕੇ ਕਿਵੇਂ ਮੁਨਾਫਾ ਕਮਾ ਸਕਦੇ ਹਾਂ ਇਹ ਟ੍ਰੇਨਿੰਗਸ ਵੀ ਜਿਹੜੀਆਂ ਹੈਗੀਆਂ ਯੂਨੀਵਰਸਿਟੀ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ। ਸੋ ਮੈਂ ਆਪਣੇ ਕਿਸਾਨ ਵੀਰਾਂ ਨੂੰ ਅਖੀਰ ਦੇ ਵਿੱਚ ਕਹਾਂਗੀ ਕਿ ਜਿੰਨੀਆਂ ਵੀ ਗੱਲਾਂ ਅਸੀਂ ਹੁਣ ਤੱਕ ਕੀਤੀਆਂ ਨੇ ਅਤੇ ਮੈਂ ਉਮੀਦ ਕਰਦੀ ਹਾਂ ਕਿ ਕਿਸਾਨ ਵੀਰ ਉਹਨਾਂ ਦੀ ਪਾਲਣਾ ਕਰਨਗੇ ਅਤੇ ਤਾਂ ਕਿ ਉਹਨਾਂ ਨੂੰ ਜਿਹੜੇ ਮੱਛੀ ਪਾਲਣ ਤੋਂ ਨੁਕਸਾਨ ਨਹੀਂ ਬਲਕਿ ਉਹ ਵਾਧੇ ਵੱਲ ਜਾਣ। ਧੰਨਵਾਦ।
1: ਹਾਂਜੀ
2: ਹਾਂਜੀ ਸੁਣਿਆ ਜੀ।
1: ਹਾਂਜੀ ਹਾਂਜੀ ਸੁਣਿਆ ਜੀ।
2: ਦੇਖੋ ਇਸੇ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਨਾ ਕਿਸਾਨ ਵੀਰ ਕੁਝ ਨਾ ਕੁਝ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ।
1: ਹਾਂਜੀ ਹਾਂਜੀ
2: ਆਹ ਦੇਖੋ ਹੁਣ ਆਪਾਂ ਸੁਣਿਆ ਨਾ ਮੱਛੀ ਪਾਲਣ ਤੇ ਪ੍ਰਬੰਧ,
1: ਬਿਲਕੁਲ ਜੀ।
2: ਇਸੇ ਤਰ੍ਹਾਂ ਆਪਾਂ ਨੂੰ ਆਪਣੇ ਜਿਹੜੇ ਕਿੱਤੇ ਹੈ ਉਹ ਕਿੱਤਿਆਂ ਦੇ ਵਿੱਚ ਇਸੇ ਤਰ੍ਹਾਂ ਕੋਈ ਨਾ ਕੋਈ ਜਿਹੜਾ ਹੈ ਉਹ ਢੁਕਵੇਂ ਪ੍ਰਬੰਧ ਕਰਦੇ ਰਹਿਣਾ ਚਾਹੀਦਾ
1: ਜੀ। ਬਿਲਕੁਲ ਸਹੀ ਗੱਲ ਹੈ ਜੀ।
2: ਲਓ ਜੀ ਸੁਣਦੇ ਹਾਂ ਫਿਰ ਕੁਝ ਦੋ ਕੁ ਬੋਲ ਗੀਤ ਦੇ।
1: ਸੁਣਾ ਦਿਓ ਜੀ ਸੁਣਾ ਦਿਓ।

0: हाँ जी सुनिया जी।
1: सुनिया जी सुनिया।
0: लो जी फिर आपां डॉक्टर सिमरजीत कौर
1: अच्छा जी
0: इन्हां ने सानू जानकारी दित्ती है पशुआं च नस्ल ते सुधार,
1: ठीक है जी
0: इन्हां नाल गलबात कीती है साडे रुड़िया राम जी ने,
1: ठीक है जी।
0: सुनदे हां जी।
1: क्या बात है जी, सुना दियो।
2: डॉक्टर सिमरजीत कौर जी, तुसी प्रोफेसर डिपार्टमेंट ऑफ एनिमल जेनेटिक्स ब्रीडिंग गुरु अंगद देव एनिमल साइंस यूनिवर्सिटी लुधियाना तो साढ़े कोल आए हो। सब तो पहले देहाती प्रोग्राम की बैठक जी कहने डॉक्टर साहब, गल ये है कि अज जदों आपां किसानी दे च नज़र मारते हाँ, कोई वक्त ऐसा सी कि पशु पालन का धंधा जिहड़ा है एक सहायक किते धंधे वजों आपां अपणाउंदे सी, पर अज क्योंकि खेती दे उत्ते फसली वजन इन्ना ज़्यादा हो गया ते जोत साडी इन्नी ज़्यादा घट गई है कि सानू हुण पूरक धंधा बन गया, खेती साडा सहायक धंधा बन गया ते कुछ जिहड़े ऐसे धंधे है जिहड़े साडे मुख धंधे बन गए जिन्हां दे विच पशु पालन का धंधा आपां सारे जानदे आ। सियाणे कहिंदे वी जैसी नसल वैसी फसल, पशु पालन किते दा इह के आधार है ते जे चंगी नसल है ते इहदा मतलब तुहाडा किता धंधा चंगा है ਅਤੇ ਨਸਲ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਹੈ ਅਤੇ ਕਿਤੇ ਧੰਦੇ ਦੇ ਉੱਤੇ ਪ੍ਰਭਾਵ ਪੈਣਾ ਸੁਭਾਵਿਕ ਹੈ। ਅੱਜ ਇਸੇ ਵਿਸ਼ੇ ਨੂੰ ਆਪਾਂ ਲੈ ਕੇ ਗੱਲਾਂ ਬਾਤਾਂ ਸਾਂਝੀਆਂ ਕਰਨੀਆਂ ਹੈ ਕਿ ਪਸ਼ੂਆਂ ਦੇ ਵਿੱਚ ਨਸਲ, ਨਸਲ ਸੁਧਾਰ, ਇਹਦੇ ਫਾਇਦੇ ਸਾਰੀਆਂ ਚੀਜ਼ਾਂ ਦਾ ਇਸ ਕਿਤੇ ਧੰਦੇ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ। ਸਭ ਤੋਂ ਪਹਿਲਾਂ ਤਾਂ ਡਾਕਟਰ ਸਿਮਰਜੀਤ ਕੌਰ ਜੀ ਇਹੀ ਜਾਣਨਾ ਚਾਹਾਂਗੇ ਕਿ ਬਹੁਤ ਸਾਰੇ ਸਾਡੇ ਜ਼ਿਮੀਂਦਾਰ ਭਰਾ ਵਾਕਿਫ ਹੈ, ਬਹੁਤ ਸਾਰੇ ਨਹੀਂ ਵੀ ਹੈ, ਕਿ ਇਹ ਨਸਲ ਸੁਧਾਰ ਕੀ ਹੈ, ਕਹਿੰਦੇ ਕਿਹਨੂੰ ਆਪਾਂ
3: ਜੀ। ਸਭ ਤੋਂ ਪਹਿਲਾਂ ਮੇਰੇ ਵੱਲੋਂ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਨੂੰ ਇੱਥੇ ਬੁਲਾਉਣ ਦੇ ਲਈ। ਜੇ ਅਸੀਂ ਨਸਲ ਸੁਧਾਰ ਦੀ ਗੱਲ ਕਰੀਏ, ਜਿਸ ਮੰਤਵ ਨਾਲ ਜਾਨਵਰ ਨੂੰ ਰੱਖਿਆ ਜਾਂਦਾ, ਉਸ ਦੀ ਆਉਣ ਵਾਲੀ ਪੀੜ੍ਹੀ ਵਿੱਚ ਉਸੇ ਹੀ ਤਰ੍ਹਾਂ ਦੇ ਅਨੁਵੰਸ਼ਕ ਗੁਣਾਂ ਨੂੰ ਵਿਕਸਿਤ ਕਰਨਾ, ਵੱਧ ਤੋਂ ਵੱਧ ਵਿਕਸਿਤ ਕਰਨਾ, ਜਿਵੇਂ ਕਿ ਲਵੇਰੇ ਦੁੱਧ ਲਈ ਰੱਖੇ ਜਾਂਦੇ ਆ, ਇਸ ਲਈ ਉਹਨਾਂ ਦੀ ਉਤਪਾਦਕ ਸਮਰੱਥਾ ਅਤੇ ਉਹਨਾਂ ਦੀ ਗੁਣਵੱਤਾ ਨੂੰ ਅਸੀਂ ਕਿਵੇਂ ਵੱਧ ਤੋਂ ਵੱਧ ਵਧਾ ਸਕਦੇ ਹਾਂ, ਆਉਣ ਵਾਲੀਆਂ ਪੀੜ੍ਹੀਆਂ ਦੇ ਵਿੱਚ ਅਸੀਂ ਇੱਕ ਮਿਆਰੀ ਪੱਧਰ 'ਤੇ ਉਹਨੂੰ ਕਿਸ ਤਰ੍ਹਾਂ ਲੈ ਕੇ ਜਾਣਾ, ਇਸ ਨੂੰ ਨਸਲ ਸੁਧਾਰ ਕਿਹਾ ਜਾਂਦਾ।
2: ਅੱਛਾ, ਜਿੱਦਾਂ ਆਪਾਂ ਕਹਿੰਦੇ ਕਿ ਨਸਲ ਸੁਧਾਰ, ਇਹਦਾ ਮੋਟੇ ਤੌਰ ਦੇ ਉੱਤੇ ਤੁਸੀਂ ਜਾਣ ਪਛਾਣ ਦਿੱਤੀ ਹੈ
3: ਜੀ।
2: ਹੁਣ ਨਸਲ ਸੁਧਾਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸ਼ਾਮਿਲ ਨੇ? ਜਿੱਦਾਂ ਆਪਾਂ ਕਹਿੰਦੇ ਹਾਂ ਕਿ ਹਰ ਚੀਜ਼ ਦੇ ਗੁਣ ਅਤੇ ਅਵਗੁਣ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਹੈ, ਪਸ਼ੂ ਦੀ ਇੱਕ ਚੰਗੀ ਨਸਲ ਆਪਾਂ ਇਸੇ ਕਰਕੇ ਨਸਲ ਚੰਗੀ ਗਿਣਦੇ ਹਨ ਕਿ ਉਹਦੇ 'ਚ ਇਹ ਇਹ ਗੁਣ ਹੋਣੇ ਚਾਹੀਦੇ ਆ, ਇਹ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਇੱਕ ਚੰਗੀ ਨਸਲ ਦਾ ਜਿਹੜਾ ਲਵੇਰਾ ਹੈ ਤੁਹਾਡੇ ਹਿਸਾਬ ਨਾਲ ਕੀ ਉਹਦੇ 'ਚ ਗੁਣ ਹੋਣੇ ਚਾਹੀਦੇ ਆ? ਦੁੱਧ ਦੀ ਆਪਾਂ ਮੰਨਦੇ ਹਾਂ ਕਿ ਦੁੱਧ ਦੀ ਸਮਰੱਥਾ ਜ਼ਿਆਦਾ ਹੋਵੇ, ਸੂਏ ਦੀ ਵੀ ਗੱਲ ਕਰਦੇ, ਇਹ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਖਾਸ ਗੁਣ ਹੈ ਜਿਹੜੇ ਨਸਲ ਦੇ ਆਧਾਰ ਦੇ ਜਿਹੜੇ ਪਸ਼ੂ ਦੇ ਵਿੱਚ ਹੋਣੇ ਚਾਹੀਦੇ ਆ?
3: ਜੀ, ਜੇ ਅਸੀਂ ਨਸਲ ਦੀ ਗੱਲ ਕਰੀਏ, ਕੋਈ ਵੀ ਅਸੀਂ ਪਸ਼ੂ ਨੂੰ ਦੇਖਦੇ ਹਾਂ ਵੀ ਉਹਦੇ ਵਿੱਚ ਪੂਰੇ ਨਸਲ ਦੇ ਗੁਣ ਹੋਣੇ ਚਾਹੀਦੇ ਆ, ਜਿਸ ਤਰ੍ਹਾਂ ਕਿ ਮੁਰਰਾ ਤਾਂ ਮੁਰਰਾ ਵਾਲੇ ਸਾਰੇ ਗੁਣ ਹੋਣ, ਉਹਦਾ ਰੰਗ

0: ਹੈ ਸ਼ਾਹ ਕਾਲਾ ਹੋਵੇ, ਸਿੰਘ ਕੁੰਡੇ ਹੁੰਦੇ ਹੈ, ਸਰੀਰ ਗੁੰਦਵਾਂ ਹੁੰਦਾ ਹੈ, ਚਮੜੀ ਜੋ ਹੈ ਪਤਲੀ ਹੁੰਦੀ ਹੈ। ਇਸ ਤਰ੍ਹਾਂ ਨੀਲੀ ਰਾਵੀ ਉਹ ਤੋਂ ਥੋੜ੍ਹਾ ਹੈਵੀ ਐਨੀ, ਭਾਰੀ ਐਨੀਮਲ ਗਿਣਿਆ ਗਿਆ, ਥੋੜ੍ਹਾ ਚੌੜਾਈ ਜ਼ਿਆਦਾ ਹੁੰਦੀ ਹੈ, ਵੈਜ ਸ਼ੇਪ ਬੋਲਦੇ ਹਾਂ, ਉਹਦੀਆਂ ਲੱਤਾਂ ਥੋੜ੍ਹੀਆਂ ਛੋਟੀਆਂ ਹੋਣੀਆਂ, ਮੱਥਾ ਭਾਰੀ ਹੋਏਗਾ, ਸਿੰਘ ਵੀ ਚੌੜੇ ਹੋਣਗੇ, ਉਹਦੇ ਜਿਹੜੇ ਬਰੀਡ ਦੇ ਕਰੈਕਟਰ, ਮੱਥਾ ਚਿੱਟਾ ਜਿਵੇਂ ਪੰਜ ਕਲਿਆਣੀ ਵੀ ਅਸੀਂ ਕਹਿ ਦਿੰਦੇ ਹਾਂ, ਹਾਂਜੀ, ਇਸੇ ਤਰ੍ਹਾਂ ਹਰ ਬਰੀਡ ਦਾ, ਹਰ ਨਸਲ ਦਾ ਆਪਣੇ ਆਪਣੇ ਗੁਣ ਹੁੰਦੇ ਆ। ਪਰ ਜੇ ਗੱਲ ਕਰੀਏ ਅਸੀਂ ਲਵੇਰੇ ਦੀ, ਲਵੇਰਾ ਵਧੀਆ ਲਵੇਰਾ ਅਸੀਂ ਕਿਹਨੂੰ ਕਹਾਂਗੇ, ਵਧੀਆ ਲਵੇਰਾ, ਵਧੀਆ ਨਸਲ ਦਾ ਜੋ ਲਵੇਰਾ ਹੋਏਗਾ ਉਹ ਇੱਕ ਤਾਂ ਦੁੱਧ, ਵੱਧ ਤੋਂ ਵੱਧ ਦੁੱਧ ਦਿੰਦਾ ਹੋਵੇ, ਉਹ ਹਰ ਬਰਿਆਇਆ ਹੋਵੇ। ਜੇ ਅਸੀਂ ਸਿਲੈਕਸ਼ਨ ਕਰਦੇ ਹਾਂ, ਉਹਦੀ ਚੋਣ ਕਰਨੀ ਹੈ, ਤਾਂ ਹਰ ਬਰਿਆਇਆ ਮਤਲਬ ਹਰ ਸਾਲ ਉਹ ਇੱਕ ਬੱਚਾ ਦੇਵੇ, ਜਿਹੜਾ ਉਹਦਾ ਵਕਫਾ ਹੈਗਾ ਦੋ ਬੱਚੇ ਦੇਣ ਦਾ, ਉਹ ਵੱਧ ਤੋਂ ਵੱਧ 12 ਤੋਂ 14 ਮਹੀਨੇ ਹੋ ਸਕਦਾ ਹੈ। ਫਿਰ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਉਹ ਨਸਲ ਦੇ ਅਕੋਰਡਿੰਗਲੀ ਕਿ ਉਹ ਆਪਣੇ ਇੱਕ ਸਹੀ ਸਮੇਂ 'ਤੇ ਪਹਿਲਾ ਸੂਆ ਦੇ ਦੇਵੇ। ਜੇ ਅਸੀਂ ਮੱਝਾਂ ਦੀ ਗੱਲ ਕਰੀਏ ਤਾਂ 35 ਤੋਂ 40 ਮਹੀਨੇ ਦੇ ਵਿੱਚ ਵਿੱਚ ਉਹ ਪਹਿਲੀ ਵਾਰੀ ਸੂ ਜਾਣਾ ਚਾਹੀਦਾ। ਜੇ ਆਪਾਂ ਦੋਗਲੀਆਂ ਗਾਵਾਂ ਦੀ ਗੱਲ ਕਰਦੇ ਹਾਂ ਤਾਂ ਉਹ 14 ਮਹੀਨੇ 'ਤੇ ਗੱਭਣ ਹੋ ਜਾਂਦੀਆਂ ਨੇ ਜੀ, ਅਤੇ ਐਵਰੇਜ ਜਿਹੜਾ ਔਸਤਨ ਆਉਂਦਾ ਹੈਗਾ ਉਹ 25 ਮਹੀਨੇ 25-26 ਮਹੀਨੇ 'ਤੇ ਜਾ ਕੇ ਆਪਣਾ ਬੱਚਾ ਦੇ ਦੇਵੇ ਜੀ।
1: ਅੱਛਾ, ਇਹਦੇ 'ਚ ਜਿੱਦਾਂ ਆਪਾਂ ਕਹਿੰਦੇ ਕਿ ਸੂਆ ਤਾਂ ਦੇਖੋ ਹਰ ਹਰ ਵਰਿਆ ਤਾਂ ਆਪਾਂ ਕਹਿੰਦੇ ਹਾਂ ਕਿ ਲਵੇਰਾ ਹੋਣਾ ਚਾਹੀਦਾ ਹੈ, ਅੱਗੋਂ ਇਹ ਹੈ ਕਿੰਨੀ ਦੇਰ ਤੱਕ, ਜਿੱਦਾਂ ਆਪਾਂ ਕਹਿੰਦੇ ਉਮਰ ਦਾ ਵੀ ਇੱਕ ਵਕਫਾ ਚੱਲਦਾ ਹੈ ਕਿ ਉਹ ਆਪਣੇ ਉਮਰ ਦੇ ਵਕਫੇ ਦੇ ਵਿੱਚ ਕਿੰਨੇ ਸੂਏ ਆ ਜਿਹੜੇ ਸਾਡੇ ਲਈ ਹੋਣੇ ਚਾਹੀਦੇ ਹੈ, ਇਹਦੀ ਵੀ ਪਛਾਣ ਕਰਨੀ ਚਾਹੀਦੀ ਹੈ ਸਾਨੂੰ।
0: ਬਿਲਕੁਲ ਕਰਨੀ ਚਾਹੀਦੀ ਹੈ ਜੀ। ਜੇ ਸਾਡੇ ਕੋਲ ਹਰ ਬਰਿਆਇਆ ਹੋਏਗਾ, ਸਹੀ ਟਾਈਮ 'ਤੇ ਉਹਦੀ ਹੀਟ ਡਿਟੈਕਸ਼ਨ, ਹੇਹਾ ਡਿਟੈਕਟ ਹੁੰਦਾ ਰਹੇਗਾ, ਬੱਚੇ ਉਹ ਜ਼ਿਆਦਾ ਦੇਵੇਗੀ। ਜੇ ਮੱਝਾਂ ਨੇ, ਮੱਝਾਂ ਸਾਡੇ ਕੋਲ 10-12 ਸੂਏ ਬੜੇ ਆਰਾਮ ਨਾਲ ਦੇ ਦਿੰਦੀਆਂ ਜੀ। ਇਸੇ ਤਰ੍ਹਾਂ ਜਿਹੜੀਆਂ ਸਾਡੀਆਂ ਇੰਡੀਜਨਸ ਗਾਵਾਂ ਨੇ, ਦੇਸੀ ਗਾਵਾਂ ਨੇ, ਉਹਨਾਂ ਵਿੱਚ ਵੀ ਜਿਹੜੇ ਨੰਬਰ ਆਫ ਸੂਏ ਜਿਹੜੇ ਦਿੰਦੀਆਂ ਕਾਵਿੰਗ ਹੈ ਉਹ ਜ਼ਿਆਦਾ ਦਿੰਦੀਆਂ ਨੇ। ਅਤੇ ਅਗਰ ਅਸੀਂ ਪੂਰੀ ਸੰਭਾਲ ਕਰੀਏ ਦੋਗਲੀਆਂ ਗਾਵਾਂ ਦੀ ਵੀ, ਇਹ ਵੀ ਸਾਡੇ ਕੋਲ ਜ਼ਿਆਦਾ ਸੂਏ ਦੇਣੀਆਂ, 5-7-10 ਸੂਇਆਂ ਤੱਕ ਦਿੰਦੀਆਂ ਨੇ ਜੀ।
1: ਅੱਛਾ ਡਾਕਟਰ ਸਾਹਿਬ, ਹੁਣ ਨਸਲ ਸੁਧਾਰ ਦੇ ਵਿੱਚ ਇੱਕ ਚੀਜ਼ ਹੋਰ ਬੜੀ ਅਹਿਮ ਜਾਣਨੀ ਜ਼ਰੂਰੀ ਹੈ ਕਿ ਜਿੱਦਾਂ ਆਪਾਂ ਪਿੰਡ ਦਾ ਬੱਗ ਹੁੰਦਾ ਸੀ, ਬੱਗ ਦੇ ਵਿੱਚ ਕਿਸਾਨ ਹੁੰਦਾ ਸੀਗਾ, ਉਹ ਸਾਡਾ ਜਿਹੜਾ ਤੌਰ ਤਰੀਕਾ ਚੱਲਦਾ ਸੀਗਾ ਉਹ ਪੁਰਾਣਾ ਸੀਗਾ
0: ਜੀ।
1: ਕਿਉਂਕਿ ਅੱਜ ਜਦੋਂ ਵਿਗਿਆਨ ਅਤੇ ਗਿਆਨ ਦੇ ਯੁੱਗ ਦੇ ਵਿੱਚ ਆਪਾਂ ਰਹਿ ਰਹੇ ਹਾਂ, ਅਤੇ ਹਰ ਚੀਜ਼ ਦੇ ਵਿੱਚ ਤਕਨੀਕ ਹੈ, ਹਰ ਕਿੱਤੇ ਧੰਦੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਐਸੀਆਂ ਗੱਲਾਂ ਸ਼ਾਮਿਲ ਹੋ ਗਈਆਂ ਅਤੇ ਜਿਨ੍ਹਾਂ 'ਚ ਪੁਰਾਣੀਆਂ ਗੱਲਾਂ ਨੂੰ ਹੁਣ ਸਾਨੂੰ ਪਿੱਛੇ ਹੀ ਕਰਨਾ ਪੈਣਾ ਹੈ ਤਾਂ ਹੀ ਅਸੀਂ ਕਿੱਤੇ ਧੰਦੇ ਦੇ ਵਿੱਚ ਅੱਗੇ ਵੱਧ ਸਕਦੇ ਹਾਂ। ਹੁਣ ਤੁਹਾਡੇ ਲਿਹਾਜ਼ ਦੇ ਨਾਲ ਕਿ ਜਦੋਂ ਆਪਾਂ ਨਸਲ ਨੂੰ ਸੁਧਾਰਨ ਦੀ ਗੱਲ ਕਰਦੇ ਹਾਂ ਕਿ ਕਿਸਾਨ ਦੇ ਵਾਲੇ ਪਾਸੇ ਜਾਣਾ ਹੈ ਜਾਂ ਆਪਾਂ AI ਦੇ ਪਾਸੇ ਜਾਣਾ ਹੈ, ਕਿਹੜੇ ਪਾਸੇ ਆਪਾਂ ਨੇ ਨਸਲ ਦਾ ਜਿਹੜਾ ਸੁਧਾਰ ਕਰਨਾ ਹੈ, ਕਿਹੜੇ ਤਰੀਕੇ ਦੇ ਨਾਲ?
0: ਜੀ, ਬਹੁਤ ਸੋਹਣਾ ਸਵਾਲ ਕੀਤਾ ਜੀ। ਜੇ ਅਸੀਂ ਨਸਲ ਸੁਧਾਰ ਕਰਨੀ ਹੈ, ਕਿਉਂਕਿ ਜਦੋਂ ਇੱਕ ਮੱਝ ਜਾਂ ਗਾਂ ਗੱਭਣ ਹੋ ਗਈ, ਜਿਹੜੀ ਆਉਣ ਵਾਲੀ ਪੀੜ੍ਹੀ ਕੱਟੀ ਜਾਂ ਬੱਛੀ ਹੈ, ਉਹਦੇ ਅਨੁਵੰਸ਼ਕ ਗੁਣ ਜਿਹੜੇ ਆਉਣੇ ਆ ਉਹ ਉਸੇ ਟਾਈਮ 'ਤੇ ਨਿਰਧਾਰਿਤ ਹੋ ਗਏ। ਜੇ ਉਹ ਵਧੀਆ ਹੋਣਗੇ ਤਾਂ ਉਹ ਜਿਹੜੇ ਅੱਗੇ ਦੁੱਧ ਪੈਦਾ ਜ਼ਿਆਦਾ ਕਰੇਗੀ, ਕਿਉਂਕਿ ਉਸ ਤੋਂ ਬਾਅਦ ਜੋ ਇੱਕ ਵਾਰੀ ਇਹਦੇ ਗੁਣ ਨਿਰਧਾਰਿਤ ਹੋ ਗਏ, ਉਸ ਤੋਂ ਬਾਅਦ ਅਸੀਂ ਜੋ ਮਰਜ਼ੀ ਖਿਲਾਉਂਦੇ ਪਿਲਾਉਂਦੇ ਰਹੀਏ, ਅਗਰ ਉਹ ਗੁਣ ਉਹਦੇ ਵਿੱਚ ਨਹੀਂ ਆਏ ਤਾਂ ਉਹ ਜ਼ਿਆਦਾ ਦੁੱਧ ਨਹੀਂ ਦੇ ਸਕਦੀ। ਇਸ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ, ਜਿਹੜੇ ਚੰਗੇ ਜਿਹੜੇ ਸਾਨ ਜਾਂ ਝੋਟਿਆਂ ਦੇ ਵੀਰਸ ਦੇ ਜਿਹੜੇ ਟੀਕੇ ਤਿਆਰ ਕੀਤੇ ਜਾਂਦੇ ਆ ਪੰਜਾਬ ਸਰਕਾਰ ਵੱਲੋਂ ਜਾਂ ਯੂਨੀਵਰਸਿਟੀ ਕਰਦੀ ਹੈ, ਕਿਉਂਕਿ ਜਿਵੇਂ ਜੇ ਅਸੀਂ ਯੂਨੀਵਰਸਿਟੀ ਦੀ ਗੱਲ ਕਰੀਏ, ਬਹੁਤ ਹੀ ਬਰੀਕੀ ਦੇ ਨਾਲ ਇਹਦੀ ਜਿਹੜੀ ਚੋਣ ਕੀਤੀ ਜਾਂਦੀ ਹੈ। ਪਹਿਲਾਂ ਮੱਝਾਂ ਗਾਵਾਂ ਨੂੰ ਜਿਹੜੀਆਂ ਜ਼ਿਆਦਾ ਦੁੱਧ ਦੇਣ ਵਾਲੀਆਂ ਨੇ, ਜਿਵੇਂ ਮੱਝਾਂ ਦੀ ਗੱਲ ਕਰੀਏ ਤਾਂ ਘੱਟੋ ਘੱਟ ਇੱਕ ਸੂਏ ਦਾ 3500 ਲੀਟਰ ਦੁੱਧ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਗਾਂ ਹੈ ਤਾਂ ਦੋਗਲੀਆਂ ਗਾਵਾਂ ਨੇ 7000 ਹੋਏਗਾ। ਜਿਹੜੇ ਉਹਨਾਂ ਦੇ ਕੱਟੇ ਜਾਂ ਬੱਚੇ ਆਉਣਗੇ, ਉਹਨਾਂ ਦੇ ਬਹੁਤ ਅਰਲੀ ਏਜ ਤੋਂ, ਛੋਟੀ ਏਜ ਤੋਂ ਹੀ ਉਹਨਾਂ ਦੀ ਸਿਲੈਕਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ। ਪਹਿਲੀ ਗੱਲ ਹੈ ਉਹ ਨਸਲ ਦੇ ਵਿੱਚ ਹੋਣੇ ਚਾਹੀਦੇ ਹੈ, ਫਿਰ ਉਹਨਾਂ ਦਾ ਜਿਹੜਾ ਵਾਧੇ ਦੀ ਦਰ ਕਿਸ ਤਰ੍ਹਾਂ ਜਾ ਰਹੀ ਹੈ, ਉਹਦੀ ਕਿਵੇਂ ਵਾਧਾ ਵਿਕਾਸ ਕਿਸ ਤਰ੍ਹਾਂ ਹੋ ਰਿਹਾ, ਫਿਰ ਜਦੋਂ ਉਸ ਏਜ 'ਤੇ ਆਉਂਦੇ ਆ, 1.5-2 ਸਾਲ 'ਤੇ ਆਉਂਦੇ ਆ, ਠੀਕ ਹੈ, ਫਿਰ ਉਹਨੂੰ ਟ੍ਰੇਨਿੰਗ ਦੇ ਵਿੱਚ ਪਾਇਆ ਜਾਂਦਾ, ਉਹਨਾਂ ਦੀ ਖਾਸ ਖੁਰਾਕ ਦਾ ਧਿਆਨ ਰੱਖਿਆ ਜਾਂਦਾ, ਅਤੇ ਉਹਨਾਂ ਦਾ ਜਦੋਂ ਵੀਰਸ ਦੇਣ ਲੱਗਦੇ ਆ, ਫਿਰ ਉਹਨਾਂ ਦੀ ਵੀਰਸ ਦੀ ਗੁਣਵੱਤਾ ਦੇਖੀ ਜਾਂਦੀ ਹੈ, ਉਹਦਾ ਜਿਹੜੀ ਬਣਤਰ, ਸਰੀਰਕ ਬਣਤਰ, ਕੀ ਉਹਨੂੰ ਮਤਲਬ ਵੀਰਸ ਦੇਣ ਦੇ ਕਾਬਲ ਹੈ, ਕਿ ਉਹਦੀ ਜਿਹੜੀ ਬਾਡੀ ਹੈ ਉਹਦੀ ਪ੍ਰੋਪਰ ਨਸਲ ਦੇ ਵਿੱਚ ਹੈ, ਉਹਦੀ ਚਮੜੀ ਚੰਗੀ ਹੈ, ਉਹਦੀਆਂ ਲੱਤਾਂ ਪ੍ਰੋਪਰ ਹੈ, ਉਹਦੇ ਜਿਹੜੇ ਪ੍ਰਜਨਨ ਅੰਗ ਹੈ ਉਹਨਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ, ਉਹਨਾਂ ਦੇ ਸਾਰੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਆ, ਜਿਹੜੀਆਂ ਕਿ ਇੱਕ ਜਾਨਵਰ ਤੋਂ ਦੂਜੇ ਦੇ ਵਿੱਚ ਜਿਹਨੂੰ ਗੱਭਣ ਕਰਾਂਗੇ ਉਹਦੇ ਵਿੱਚ ਵੀ ਆ ਸਕਦੀਆਂ ਨੇ, ਜਾਂ ਫਿਰ ਜਿਹੜੀ ਪਸ਼ੂਆਂ ਤੋਂ ਮਨੁੱਖਾਂ ਨੂੰ ਬਿਮਾਰੀਆਂ ਹੋ ਸਕਦੀਆਂ, ਸਾਰੀਆਂ ਬਿਮਾਰੀਆਂ ਦੇ ਟੈਸਟ ਕੀਤੇ ਜਾਂਦੇ ਆ। ਅਤੇ ਇਸੇ ਤਰ੍ਹਾਂ ਹੀ ਵੀਰਸ ਦੀ ਗੁਣਵੱਤਾ, ਕਿ ਕੀ ਉਹ ਅੱਗੇ ਮੱਝ ਜਾਂ ਗਾਂ ਨੂੰ ਗੱਭਣ ਕਰਨ ਦੇ ਸਮਰੱਥ ਹੈ। ਇਸ ਕਰਕੇ ਜਿਹੜੀ ਇਹ ਚੋਣ, ਜਦੋਂ ਕਲੈਕਟ ਵੀਰਸ ਕਲੈਕਸ਼ਨ ਸ਼ੁਰੂ ਹੋ ਜਾਂਦੀ ਹੈ, ਫਿਰ ਇਹ ਰਾਸ਼ਟਰੀ ਪੱਧਰ 'ਤੇ ਜਿਹੜੀਆਂ ਸਾਡੀਆਂ ਕੁਛ ਇੰਸਟੀਟਿਊਸ਼ਨਸ ਹੈ ਉੱਥੇ ਵੀ ਵਰਤਿਆ ਜਾਂਦਾ ਹੈ, ਯੂਨੀਵਰਸਿਟੀ ਦੇ ਡੇਅਰੀ ਫਾਰਮ 'ਤੇ ਕੀਤਾ ਜਾਂਦਾ ਹੈ, ਕੁਛ ਸਾਡੇ ਕੋਲ 100 ਤੋਂ ਉੱਪਰ ਪਿੰਡ ਹੈਗੇ ਸਿਲੈਕਟ ਕੀਤੇ ਹੋਏ, ਉੱਥੇ ਵੀ ਵਰਤਿਆ ਜਾਂਦਾ।

0: ਹੁੰਦਾ ਹੈ। ਜਦੋਂ ਉਹ ਸਾਰੇ ਦੀ ਜਗ੍ਹਾ 'ਤੇ ਵਰਤ ਕੇ ਜਦੋਂ ਅੱਗੇ ਉਹਨਾਂ ਦੀਆਂ ਕੱਟੀਆਂ ਬੱਚੀਆਂ ਆਉਂਦੀਆਂ ਨੇ, ਫਿਰ ਜਦੋਂ ਉਹ ਦੁਬਾਰੇ ਗੱਭਣ ਹੋ ਕੇ ਦੁੱਧ ਦੇ ਵਿੱਚ ਆਉਂਦੀਆਂ, ਫਿਰ ਉਹਨਾਂ ਦਾ ਪੂਰੇ ਸੂਏ ਦਾ 305 ਦਿਨ ਦਾ ਦੁੱਧ ਰਿਕਾਰਡ ਕੀਤਾ ਜਾਂਦਾ ਹੈ। ਜਿਹੜੀਆਂ ਟੌਪ ਵਾਲੀਆਂ ਹੋਣਗੀਆਂ ਫਿਰ ਉਹਦੇ ਬੇਸਿਸ 'ਤੇ, ਜਿਹੜੇ ਉਹ ਪੁਰਾਣੇ ਆਪਾਂ ਬੁੱਲ ਯੂਜ਼ ਕੀਤੇ ਸੀ ਪ੍ਰੋਜਨੀ ਟੈਸਟਿੰਗ ਦੇ ਵਿੱਚ ਪਾਏ ਸੀ, ਉਹ ਟੌਪ ਵਾਲੇ ਲੈਂਦੇ ਹਾਂ ਜਿਹਨੂੰ ਅਸੀਂ ਪ੍ਰੋਜਨੀ ਟੈਸਟਡ ਬੁੱਲ ਕਿਹਾ ਜਾਂਦਾ, ਉਹਨਾਂ ਦੇ ਵੀਰਜ ਦੇ ਟੀਕੇ ਫਿਰ ਕਿਸਾਨ ਭਰਾਵਾਂ ਨੂੰ ਦਿੱਤੇ ਜਾਂਦੇ ਬੜੇ ਵਾਜਬ ਰੇਟਾਂ ਦੇ ਉੱਪਰ।
1: ਅੱਛਾ, ਇਹ ਤਾਂ ਦੇਖੋ ਪੱਕ ਹੋ ਗਿਆ ਕਿ ਵਿਧੀ ਵਿਧਾਨ ਜੋ ਹੈ ਕਿ ਨਸਲ ਸੁਧਾਰ ਵੱਲ ਆਪਾਂ ਜਾਣਾ ਕਿੱਦਾਂ। ਹੁਣ ਡਾਕਟਰ ਸਾਹਿਬ, ਆਮ ਤੌਰ 'ਤੇ ਆਪਾਂ ਅਮੂਮਨ ਦੇਖਦੇ ਹਾਂ ਕਿ ਸਾਡੇ ਜ਼ਿਮੀਂਦਾਰ ਬਹੁਤਾ ਇਸ ਚੀਜ਼ ਲਈ ਚਿੰਤਾ ਤੁਰ ਨਹੀਂ ਹੁੰਦੇ ਜਾਂ ਜਾਣਕਾਰੀ ਨਹੀਂ ਹੁੰਦੀ ਕਿ ਮੇਰੇ ਕੋਲ ਕਿਸ ਨਸਲ ਦੀ ਗਾਂ ਖੜੀ ਹੈ ਜਾਂ ਮੇਰੇ ਕੋਲ ਕਿਸ ਨਸਲ ਦੀ ਮੱਝ ਖੜੀ ਹੈ। ਹੁਣ ਕਿਉਂਕਿ ਸਧਾਰਨ ਜਦੋਂ ਆਪਾਂ ਪਸ਼ੂ ਦੀ ਗੱਲ ਕਰਦੇ ਹਾਂ ਕਿ ਉਹਦੇ ਜਦੋਂ ਆਪਾਂ ਨਸਲ ਸੁਧਾਰ, ਉਹ ਤੋਂ ਆਪਾਂ ਸ਼ੁਰੂਆਤ ਕਰਨੀ ਹੈ। ਇਹ ਕੋਈ ਐਸੇ ਤਾਂ ਹੈ ਨਹੀਂ ਵੀ ਇੱਕੋ ਵਾਰੀ ਸੂਏ ਦੇ ਵਿੱਚ ਜਿਹੜਾ ਨਸਲ ਸੁਧਾਰ ਹੋ ਜਾਣੀ ਹੈ। ਇਹ ਪੂਰਾ ਜਿਹੜਾ ਪ੍ਰੋਸੀਜਰ ਹੈ ਜਾਂ ਪੂਰਾ ਢੰਗ ਤਰੀਕਾ ਹੈ, ਕਿੰਨੇ ਕੁ ਸਾਲ ਦਾ ਹੈ ਜਦੋਂ ਇੱਕ ਸਧਾਰਨ ਲਵੇਰੀ ਜਾਂ ਸਧਾਰਨ ਲਵੇਰਾ ਜਿਹੜਾ ਹੈ ਅਸੀਂ ਉਹਨੂੰ ਪਹਿਲੇ ਵਾਰੀ ਟੀਕਾਕਰਨ ਕਰਾਉਂਦੇ ਹਾਂ?
0: ਜੀ, ਜਿਹੜੇ ਜਾਨਵਰ ਦੇ ਵਿੱਚ ਅਸੀਂ ਟੀਕਾ ਕੀਤਾ, ਗਾਂ ਜਾਂ ਮੱਝ, ਉਹਦਾ ਦੁੱਧ ਇਸ ਟੀਕੇ ਨਾਲ ਨਹੀਂ ਵਧਣਾ। ਜਿਹੜੀ ਉਹਦੀ ਕੱਟੀ ਜਾਂ ਬੱਚੀ ਆਏਗੀ ਉਹਦੇ ਵਿੱਚ ਜਦੋਂ ਅਸੀਂ ਚੰਗੇ ਛੋਟੇ ਜਾਂ ਸਾਨ ਦੇ ਟੀਕੇ ਲੱਗੇ ਉਹਦੇ ਨਾਲ ਉਹਦੀ ਆਉਣ ਵਾਲੀ ਅਗਲੀ ਪੀੜ੍ਹੀ ਦੇ ਵਿੱਚ ਹੀ ਦੁੱਧ ਜਿਹੜੀ ਪੈਦਾਵਾਰ ਹੈ ਉਹ ਵਧੇਗੀ ਜੀ।
1: ਆਓ ਕਿਤੇ ਇਹ ਤਵੱਕੋ ਨਹੀਂ ਕਰਨੀ ਚਾਹੀਦੀ ਵੀ ਹੁਣ ਟੀਕਾਕਰਨ ਹੋ ਗਿਆ ਤੇ ਇਹਦਾ ਵੱਜੂਗਾ।
0: ਹਾਂਜੀ,
1: ਕਿਉਂਕਿ ਕਈ ਵਾਰੀ ਨਸਲ ਦਾ ਟੀਕਾਕਰਨ ਕੀਤਾ
0: ਜੀ, ਕਈ ਫਾਰਮਰ ਭਰਾ ਪੁੱਛਦੇ ਆ ਜੀ ਇਹਦਾ ਦੁੱਧ ਵੱਧ ਜਾਏਗਾ
1: ਉਹਦਾ। ਹਾਂਜੀ, ਜਿਹੜਾ ਬਲੈਤਨ ਗਾਵਾਂ ਦੇ ਵਿੱਚ ਆਪਾਂ ਕਹਿੰਦੇ ਕਿ 25% 50% ਉਸ ਲਿਹਾਜ਼ ਦੇ ਨਾਲ। ਅੱਛਾ, ਜਦੋਂ ਆਪਾਂ ਗਾਵਾਂ ਮੱਝਾਂ ਦੀ ਦੋਨਾਂ ਦੀ ਅਲੱਗ ਅਲੱਗ ਦੇਖਣਾ ਹੋਵੇ ਨਸਲ ਸੁਧਾਰ ਦਾ, ਕੀ ਦੋਨਾਂ ਦੇ ਵਿੱਚ ਫਰਕ ਹੈ ਗਾਵਾਂ ਜਾਂ ਮੱਝਾਂ ਦੇ ਵਿੱਚ, ਜਾਂ ਇੱਕੋ ਵਿਧੀ ਵਿਧਾਨ ਹੈ?
0: ਇੱਕੋ ਵਿਧੀ ਵਿਧਾਨ ਨਾਲ ਹੀ ਕਰਦੇ ਹਾਂ, ਕਿਉਂਕਿ ਅਸੀਂ ਜਿਹੜਾ ਬੁੱਲ ਸਿਲੈਕਟ ਕਰਨਾ ਹੈ ਉਹ ਅਸੀਂ ਉਸ ਬਰੀਡ ਦਾ ਜਿਹੜਾ ਟੌਪ ਵਾਲਾ ਹੋਏਗਾ ਅਸੀਂ ਉਸ ਨੂੰ ਸਿਲੈਕਟ ਕਰਦੇ ਹਾਂ, ਉਹਦੀ ਚੋਣ ਕੀਤੀ ਜਾਏਗੀ, ਉਹਦੇ ਟੀਕੇ ਦਿੱਤੇ ਜਾਣਗੇ। ਜੇ ਗਾਵਾਂ ਨੇ ਤਾਂ ਗਾਵਾਂ ਦਾ ਜਿਹੜਾ ਟੌਪ ਵਾਲਾ ਹੋਏਗਾ, ਉਹਦੀ ਸਾਰੀ ਬਿਮਾਰੀਆਂ ਦਾ ਟੈਸਟ, ਉਹਦੀ ਮਾਂ ਦਾ ਦੁੱਧ, ਉਹਦੀਆਂ ਭੈਣਾਂ ਦਾ ਦੁੱਧ। ਅਤੇ ਇੱਕ ਚੀਜ਼ ਮੈਂ ਹੋਰ ਦੱਸਾਂਗੀ, ਕਈ ਫਾਰਮਰ ਭਰਾ ਕੱਟੇ ਜਾਂ ਬੱਚੇ ਜਿਵੇਂ ਯੂਨੀਵਰਸਿਟੀ ਕੋਲੋਂ ਲੈ ਗਏ, ਵਧੀਆ ਹੈ ਉਹਦਾ ਰਿਕਾਰਡ ਦਾ ਪਤਾ ਹੈ, ਪਰ ਅਸੀਂ ਕਹਿੰਦੇ ਕਿਸੇ ਵੀ ਵੱਗ ਦੇ ਵਿੱਚ ਇੱਕ ਜੇ ਅਸੀਂ ਸਾਨ ਨੂੰ ਯੂਜ਼ ਕਰਦੇ ਹਾਂ ਮੰਨ ਲਓ, ਤਾਂ ਉਹ 2-2.5 ਸਾਲ ਤੋਂ ਵੱਧ ਨਹੀਂ ਵਰਤਣਾ ਚਾਹੀਦਾ। ਹਾਂਜੀ, ਕਿਉਂਕਿ ਉਹਦੇ ਨਾਲ ਇਨਬਰੀਡਿੰਗ ਜਿਹੜੀ ਹੈਗੀ ਆ ਉਹ ਹੋ ਜਾਂਦੀ ਹੈ, ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਮਿਲਾਪ ਨਹੀਂ ਕਰਨਾ
1: ਚਾਹੀਦਾ। ਬੜੀ ਅਹਿਮ ਗੱਲ ਹੈ ਕਿ ਜੇ ਅਸੀਂ ਵੱਗ ਦੇ ਵਿੱਚ ਲੈ ਕੇ ਵੀ ਜਾਣਾ, ਆਮ ਤੌਰ 'ਤੇ ਦੇਖੋ ਜਿਹੜੇ ਜ਼ਿਮੀਂਦਾਰ ਵੱਡੇ ਪੱਧਰ 'ਤੇ ਕੰਮ ਕਰਦੇ ਹੈ ਤੇ ਉਹ ਇਹੀ ਹੈ ਕਿ ਉਹ ਤੁਹਾਤੋਂ ਇੱਕ ਜਿਹੜਾ ਹੈ ਉਸ ਤਰ੍ਹਾਂ ਦਾ ਮਤਲਬ ਜਿਹੜਾ ਤਿਆਰ ਕੀਤਾ ਜਿਹਨੂੰ ਕਹਿ ਸਕਦੇ ਹਾਂ ਸਾਹ ਨੇ, ਉਹ ਲੈ ਜਾਂਦੇ ਨੇ ਆਪਣੇ ਵੱਗ ਦੇ ਵਿੱਚ ਛੱਡ ਲੈਂਦੇ ਨੇ। ਇਹ ਨਹੀਂ ਹੈ ਵੀ ਇੱਕੋ ਵਾਰੀ ਲੈ ਲਿਆ ਤੇ ਮੁੜ ਕੇ ਉਹ ਪੱਕਾ ਹੋ ਗਿਆ, ਉਹ ਤੋਂ ਬਾਅਦ 2-2.5 ਸਾਲ ਬਾਅਦ ਜਿਹੜਾ ਹੈ ਉਹਦਾ ਬਦਲਾਅ,
0: ਕਿਉਂਕਿ ਉਹਦਾ ਹਾਂਜੀ ਉਹਦੀਆਂ ਭੈਣਾਂ ਦੇ ਨਾਲ ਜਾਂ ਉਹਦੀਆਂ ਅੱਗੇ ਜਿਹੜੀਆਂ ਡਾਟਰਸ ਆਣਗੀਆਂ ਉਹਨਾਂ ਧੀਆਂ ਦੇ ਨਾਲ ਉਹਨਾਂ ਦਾ ਮਿਲਾਨ ਨਹੀਂ ਕਰਾਉਣਾ,
1: ਕਿਉਂਕਿ ਉਹਦੇ ਨਾਲ ਫਿਰ ਬਹੁਤ ਸਾਰੀਆਂ ਜਿਹੜੀਆਂ ਪਸ਼ੂਆਂ ਦੇ ਵਿੱਚ ਮੁਸ਼ਕਲਾਂ ਪੈਦਾ ਹੋ
0: ਜਾਣਗੀਆਂ, ਦੁੱਧ ਘਟੇਗਾ ਜੀ ਅਗਲੀ ਜਨਰੇਸ਼ਨ,
1: ਦੁੱਧ ਘਟੇਗਾ ਦੁੱਧ ਤੇ ਤਾਂ ਦੇਖੋ ਗੱਲ ਹੈ ਵੀ ਆਪਾਂ ਦੁੱਧ ਦੀ ਪੈਦਾਵਾਰ ਲਈ ਤਾਂ ਡਾਕਟਰ ਸਾਹਿਬ ਇਹ ਕੰਮ ਕਰਦੇ ਹਾਂ ਵੀ ਜੇ ਦੁੱਧ ਦੀ ਪੈਦਾਵਾਰ ਹੀ ਘਟਾ ਕੇ ਬਹਿ ਗਏ ਫਿਰ ਤਾਂ ਜਿਹੜਾ ਹੈ ਕਹਿੰਦੇ ਹੁੰਦੇ ਕੋਈ ਕੰਮ ਕਰਨ ਦਾ ਫਾਇਦਾ ਨਹੀਂ। ਹੁਣ ਇਹ ਨਸਲ ਸੁਧਾਰ ਦੇ ਨਾਲ ਜਦੋਂ ਪਸ਼ੂ ਨੂੰ ਆਪਾਂ ਟੀਕਾ ਲਗਵਾ ਲੈਂਦੇ ਹਾਂ, ਜਿੱਦਾਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਉਹਦਾ ਰੱਖ ਰਖਾਵ, ਜਿੱਦਾਂ ਆਪਾਂ ਕਹਿੰਦੇ ਹਾਂ ਫੀਡ ਬਰੀਡ ਤੇ ਹੀਟ, 3 ਚੀਜ਼ਾਂ ਨੇ ਪਸ਼ੂ ਪਾਲਣ ਦੇ ਕਿੱਤੇ ਧੰਦੇ ਦੇ ਵਿੱਚ, ਇਹ ਸਾਰੀਆਂ ਚੀਜ਼ਾਂ ਫਿਰ ਨਾਲ ਨਾਲ ਚੱਲਦੀਆਂ ਨੇ। ਇਹਨਾਂ ਬਾਰੇ ਥੋੜ੍ਹਾ ਜਿਹਾ ਸਾਨੂੰ ਜਾਣਕਾਰੀ ਅਸੀਂ ਸਾਂਝੀ ਕਰਨੀ ਚਾਹਾਂਗੇ ਕਿ ਜਦੋਂ ਆਪਾਂ ਚੰਗੀ ਨਸਲ ਦੀ ਲਵੇਰੀ ਤਿਆਰ ਕਰਨੀ ਹੈ ਜਾਂ ਇੱਥੋਂ ਤੱਕ ਕਿਸਾਨ ਵੀ ਤਿਆਰ ਕਰਨਾ ਹੈ, ਕਿਹੜੀਆਂ ਕਿਹੜੀਆਂ ਖਾਸ ਗੱਲਾਂ ਜਿਹੜੀਆਂ ਕਰਨੀਆਂ, ਕਿਹੜੀਆਂ ਕਿਹੜੀਆਂ ਖਾਸ ਗੱਲਾਂ ਜਿਹੜੀਆਂ ਨਹੀਂ ਕਰਨੀਆਂ?
0: ਜੀ, ਜਦੋਂ ਅਸੀਂ ਕੋਈ ਵੀ ਕੱਟਾ ਜਾਂ ਬੱਚਾ ਤਿਆਰ ਕਰਨਾ ਸ਼ੁਰੂ ਕਰਤਾ, ਮੰਨ ਲਓ ਆਪਣੇ ਲੈਵਲ 'ਤੇ ਆਪਣੇ ਫਾਰਮ ਦੇ ਲੈਵਲ 'ਤੇ ਵੀ ਕਰਦੇ, ਸਭ ਤੋਂ ਪਹਿਲਾਂ ਉਹਦੀ ਬਰੀਡ ਦੇਖਣ, ਬਰੀਡ ਦੇਖ ਲਈ ਉਹਦੀ ਮਾਂ ਦਾ ਦੁੱਧ ਦੇਖਣਗੇ ਜੇ ਉਹ ਪ੍ਰੋਪਰ ਹੈ। ਇਕੱਲੀ ਅਸੀਂ ਬਾਹਰਲੀ ਬਣਤਰ ਹੀ ਨਹੀਂ ਦੇਖਣੀ, ਕਈ ਵਾਰੀ ਕੀ ਹੁੰਦਾ ਅਸੀਂ ਦੇਖਦੇ ਲੋਕਾਂ ਨੇ ਕਿ ਜੀ ਬਹੁਤ ਸੋਹਣਾ ਵੱਡਾ ਝੋਟਾ ਹੈ ਜੀ, ਪਰ ਜੇ ਸਾਡੇ ਕੋਲ ਉਹਦੀ ਮਾਂ ਦਾ ਦੁੱਧ ਦਾ ਰਿਕਾਰਡ, ਉਹਦੀ ਭੈਣਾਂ ਦੇ ਦੁੱਧ ਦਾ ਰਿਕਾਰਡ, ਉਹਦਾ ਅਨੁਵੰਸ਼ਿਕ ਗੁਣਾਂ ਦਾ ਸਾਨੂੰ ਨਹੀਂ ਪਤਾ, ਫਿਰ ਉਹਦੇ ਜਿਹੜੇ ਹੈ ਸਾਨੂੰ ਬਿਮਾਰੀਆਂ ਦੇ ਟੈਸਟ ਕਰਨੇ ਹੈ ਉਹ ਨਹੀਂ ਪਤਾ, ਉਹਦੀ ਵੀਰਜ ਦੀ ਗੁਣਵੱਤਾ ਦਾ ਨਹੀਂ ਪਤਾ, ਉਹਦੀ ਜਿਹੜੀ ਪ੍ਰਜਨਨ ਅੰਗਾਂ ਦੀ ਬਣਤਰ ਹੈ ਉਹ ਸਾਨੂੰ ਦੇਖਣੀ ਪਏਗੀ, ਉਹਦੇ ਬੇਸਿਸ 'ਤੇ ਅਸੀਂ ਉਹਨੂੰ ਸਿਲੈਕਟ ਕਰਦੇ ਹਾਂ। ਅਤੇ ਜਿਹੜੀ ਫੀਡਿੰਗ ਦੀ ਗੱਲ ਆਉਂਦੀ ਹੈ ਉਹ ਜਿਹੜੀ ਯੂਨੀਵਰਸਿਟੀ ਦੀ ਇੰਸਟਰਕਸ਼ਨ ਜੋ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਉਹਦੇ ਲਈ ਉਹ ਯੂਨੀਵਰਸਿਟੀ ਤੋਂ ਸਲਾਹ ਲੈ ਸਕਦੇ ਆ ਜੀ, ਅਲੱਗ ਅਲੱਗ ਟਾਈਮ 'ਤੇ ਅਲੱਗ ਅਲੱਗ ਖੁਰਾਕ ਦਾ ਜਿਹੜਾ ਹੈ ਉਹਦਾ ਸ਼ਡਿਊਲ ਬਣਵਾ ਸਕਦੇ ਹਾਂ ਜੀ।
1: ਕਿਉਂਕਿ ਦੇਖੋ ਜਿਹੜਾ ਸਾਨ ਤਿਆਰ ਕਰਨਾ ਹੈ ਉਹਦੀ ਆਮ ਸਧਾਰਨ ਪਸ਼ੂਆਂ ਵਾਲੀ ਖੁਰਾਕ
0: ਨਹੀਂ ਹੋਏਗੀ ਜੀ,
1: ਕਿਉਂਕਿ ਉਹ ਤੋਂ ਅਸੀਂ ਜਿਹੜੀ ਪ੍ਰੋਡਕਸ਼ਨ ਲੈਣੀ ਹੈ ਉਸ ਲਿਹਾਜ਼ ਨਾਲ ਹੀ ਉਹਦੀ ਖੁਰਾਕ ਸਾਨੂੰ ਵਿਧੀ ਵਿਧਾਨ, ਜਿੱਦਾਂ ਤੁਸੀਂ ਕਿਹਾ ਕਿ ਯੂਨੀਵਰਸਿਟੀ ਦੀ ਰਾਏ ਦੇ ਨਾਲ ਹੀ ਆਪਾਂ ਇਹ ਸਾਰਾ ਕੰਮ ਕਰਨਾ। ਇੱਕ ਡਾਕਟਰ ਸਾਹਿਬ ਹੋਰ ਦੇਖੋ, ਅੱਜ ਜਿੱਦਾਂ ਕਹਿੰਦੇ ਸਮਾਂ ਬਦਲਦਾ ਸੋਚ ਬਦਲਦੀ ਹੈ
0: ਜੀ,
1: ਹੁਣ ਦੁੱਧ ਬਾਅਦ ਤੋਂ ਕਈ ਜ਼ਿਮੀਂਦਾਰ ਇਹ ਕਹਿੰਦੇ ਆ ਕਿ ਦੁੱਧ ਬਾਅਦ ਦੇ ਵਿੱਚ ਇੰਨਾ ਫਾਇਦਾ ਨਹੀਂ ਜਿੰਨਾ ਸਾਨ ਪਾਲਣ ਦੇ ਵਿੱਚ ਫਾਇਦਾ ਹੈ, ਉਹ ਨੇਰੇ ਝੋਟੇ ਹੀ

0: ਹੈ ਕਿ ਜੇ ਅਸੀਂ ਸਾਹ ਨਹੀਂ ਤਿਆਰ ਕਰਨੇ ਹੈ, ਹੈ ਨਾ, ਕੀ ਤੁਸੀਂ ਕਹਿਣਾ ਚਾਹੋਗੇ?
1: ਅਸੀਂ ਸਾਹ ਤਿਆਰ ਕਰਦੇ ਆ ਲੋਕ, ਪਰ ਉਹਦੀ ਜਿਹੜੀ ਰਿਕਾਰਡ ਹੋਣਾ ਚਾਹੀਦਾ ਪੂਰਾ ਪੈਡੀਗਰੀ ਦਾ, ਅਗਰ ਰਿਕਾਰਡ ਨਹੀਂ ਹੋਏਗਾ ਉਸ ਤੋਂ ਬਿਨਾਂ ਫਿਰ ਸਾਨੂੰ ਨਹੀਂ ਪਤਾ ਹੋਏਗਾ ਕਿ ਉਹਦੀ ਅਨਵੰਸ਼ਕ ਗੁਣਵੱਤਾ ਕੀ ਹੈ।
0: ਅੱਛਾ ਡਾਕਟਰ ਸਾਹਿਬ, ਹੁਣ ਗੱਲ ਹੈ ਕਿ ਦੇਖੋ ਬਹੁਤ ਸਾਰੇ ਜ਼ਿਮੀਂਦਾਰ ਜਿਹੜੇ ਹੈ, ਅੱਜ ਕੱਲ੍ਹ ਤਾਂ ਗਿਆਨ ਦਾ ਯੁੱਗ ਹੈ, ਇੰਟਰਨੈਟ ਦੇ ਜ਼ਰੀਏ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਾਣਕਾਰੀ ਹਾਸਲ ਕਰ ਲੈਂਦੇ ਹਾਂ, ਪਰ ਫਿਰ ਵੀ ਕਹਿੰਦੇ ਹੁੰਦੇ ਆ ਵੀ ਜਾਂ ਵਾਹ ਪੈ ਜਾਣੀਏ ਜਾਂ ਰਾਹ ਪੈ ਜਾਣੀਏ, ਸੁਣੀ ਸੁਣਾਈ ਗੱਲ ਹੈ ਨਾ, ਦੇਖੀ ਦਿਖਾਈ, ਉਹ ਚੀਜ਼ ਜਿਹੜੀ ਕਿ ਆਪ ਕੰਮ ਕਰਕੇ ਜਿਹੜਾ ਆਪਣੇ ਹੱਥੀਂ ਤਜਰਬਾ ਜਿਹੜਾ ਹੈ ਉਸ ਲਿਹਾਜ਼ ਨਾਲ ਜਦੋਂ ਆਪਾਂ ਕੰਮ ਕਰਦੇ ਹਾਂ ਉਹਦਾ ਸਿੱਟਾ ਅਲੱਗ ਹੁੰਦਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜੇ ਕਿਸੇ ਬੰਦੇ ਨੇ ਨਸਲ ਸੁਧਾਰ ਕਰਨਾ ਹੈ, ਕਿ ਜਿੱਦਾਂ ਹੁਣ ਆਪਣੀ ਗੱਲ ਸੁਣੀ ਅਤੇ ਨਸਲ ਸੁਧਾਰ ਵਾਲੇ ਪਾਸੇ ਨੂੰ ਤੁਰ ਪਏ, ਇਹ ਨਹੀਂ ਕਰਨਾ ਚਾਹੀਦਾ, ਉਹਦੀ ਬਾਕਾਇਦਾ ਤੌਰ ਦੇ ਉੱਤੇ ਟ੍ਰੇਨਿੰਗ, ਜਿੱਦਾਂ ਯੂਨੀਵਰਸਿਟੀ ਤੁਸੀਂ ਕਿਹਾ ਕਿ ਗੁਰੂ ਅੰਗਦ ਦੇਵ ਹੈ ਐਨੀਮਲ ਸਾਇੰਸ ਯੂਨੀਵਰਸਿਟੀ ਹੈ, ਉਹ ਸੇਵਾ 'ਚ ਹੈ ਅਤੇ ਉੱਥੇ ਬਹੁਤ ਸਾਰੀਆਂ ਟ੍ਰੇਨਿੰਗਾਂ ਇਸ ਵਿਸ਼ੇ ਨੂੰ ਲੈ ਕੇ ਜਾਂ ਹੋਰ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਕੀਤੀਆਂ ਜਾਂਦੀਆਂ, ਯੂਨੀਵਰਸਿਟੀ ਦਾ ਕੀ ਇਹਦੇ ਵਿੱਚ ਯੋਗਦਾਨ ਹੈ?
1: ਯੂਨੀਵਰਸਿਟੀ ਕਈ ਤਰ੍ਹਾਂ ਨਾਲ ਯੋਗਦਾਨ ਪਾ ਰਹੀ ਹੈ ਜੀ। ਇੱਕ ਤਾਂ ਹੈ ਕਿ ਜਿਹੜੇ ਨਸਲ ਸੁਧਾਰ ਦੇ ਪ੍ਰੋਜੈਕਟ ਚੱਲ ਰਹੇ ਆ ਉਹਦੇ ਤਹਿਤ ਜਿਹੜੀਆਂ ਚੰਗੀਆਂ ਉੱਚ ਸਤਰ ਦੁੱਧ ਪੈਦਾ ਕਰਨ ਵਾਲੀਆਂ ਗਾਵਾਂ ਅਤੇ ਮੱਝਾਂ ਦਾ ਵੱਗ ਤਿਆਰ ਕੀਤਾ ਹੋਇਆ ਹੈ, ਉਹਨਾਂ ਜਿਹੜੀ ਉੱਚ ਸਤਰ ਦੀ ਪੈਦਾਵਾਰ ਵਾਲੀਆਂ ਗਾਵਾਂ ਅਤੇ ਮੱਝਾਂ ਨੇ ਉਹਨਾਂ ਦੇ ਉੱਤੋਂ ਅਸੀਂ ਆਪਣੇ ਬੁੱਲ ਕੱਟੇ ਬੱਚੇ ਤਿਆਰ ਕਰਦੇ ਹਾਂ, ਇਹ ਫਾਰਮਰਸ ਨੂੰ ਦਿੰਦੇ ਹਾਂ, ਵਾਜਬ ਬੜੇ ਵਾਜਬ ਰੇਟਾਂ 'ਤੇ ਦਿੱਤੇ ਜਾਂਦੇ ਆ, ਫਿਰ ਵੀਰਸ ਦੇ ਟੀਕੇ ਤਿਆਰ ਕਰਕੇ ਦਿੱਤੇ ਜਾਂਦੇ ਆ। ਇਸ ਤੋਂ ਬਾਅਦ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਿਹਾ ਇਸ ਦੇ ਪ੍ਰੋਜੈਕਟ ਦੇ ਤਹਿਤ, ਕੁਛ ਪਿੰਡ ਸਿਲੈਕਟ ਕੀਤੇ ਹੋਏ ਆ, ਉੱਥੇ ਜਿਹੜਾ ਹੈਗਾ ਗੱਬਣ ਕਰਦੇ ਆ, ਇਹ ਉਹਦੀ ਜਿਹੜੀ ਹੈਗੀ ਆ ਟੈਸਟਿੰਗ ਵੀ ਕਰਦੇ ਆ, ਆਪਣੀ ਪ੍ਰੈਗਨੈਂਸੀ ਟੈਸਟ ਕਰਦੇ ਆ ਅਤੇ ਬਾਕੀ ਉਹਦੇ ਦੁੱਧ ਦੀ ਰਿਕਾਰਡਿੰਗ ਕਰਦੇ ਆ। ਇਹ ਸਾਰਾ ਕੁਛ ਇੱਥੇ ਫ੍ਰੀ ਆਫ ਕੋਸਟ ਕੀਤਾ ਜਾਂਦਾ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਇਹ ਟ੍ਰੇਨਿੰਗਾਂ ਦਿੱਤੀਆਂ ਜਾਂਦੀਆਂ, ਜਿਹਦੇ ਲਈ ਇਹਨਾਂ ਨੇ ਇੱਕ ਟੈਲੀ ਪੀਪੀ ਟੋਕ ਕਰਕੇ ਇੱਕ ਐਪ ਡਿਵੈਲਪ ਕੀਤੀ ਹੋਈ ਹੈ, ਪਸ਼ੂ ਪਾਲਕ ਟੈਲੀ ਐਡਵਾਈਜ਼ਰੀ ਕੇਂਦਰ, ਉਹਨਾਂ ਦੇ ਜੋ ਨੰਬਰ ਹੈ ਕਿਸਾਨ ਵੀਰ ਕਿਸੇ ਵੀ ਟਾਈਮ 'ਤੇ ਸੰਪਰਕ ਕਰ ਸਕਦੇ ਆ ਜੀ। ਉਹਨਾਂ ਦੇ ਨੰਬਰ ਹੈ 6283297919, ਦੂਸਰਾ ਨੰਬਰ ਹੈ ਜੀ 6283258834। ਇਹ ਜਿਹੜੇ ਫਾਰਮਰ ਦੇ ਲਈ ਸਹਾਇਤਾ ਦੇ ਲਈ ਕਿਸੇ ਟਾਈਪ ਦੀ ਵੀ ਕੋਈ ਇਹਨਾਂ ਨੇ ਟ੍ਰੇਨਿੰਗ ਦੇ ਬਾਰੇ ਪੁੱਛਣਾ ਹੈ, ਕੋਈ ਇਹਨਾਂ ਨੇ ਨਸਲ ਸੁਧਾਰ ਬਾਰੇ ਪੁੱਛਣਾ ਹੈ, ਕੋਈ ਬਿਮਾਰੀ ਬਾਰੇ ਪੁੱਛਣਾ ਹੈ, ਇਹ ਦੋ ਨੰਬਰ ਨੇ ਇਹਨਾਂ ਦੇ ਪੀਪੀ ਟੋਕ ਦੇ ਐਡਵਾਈਜ਼ਰੀ ਜਿਹੜੀ ਇਹਨਾਂ ਦੀ ਹੈ ਉਹਦੇ 'ਤੇ ਅਸੀਂ ਕੋਈ ਵੀ ਤਰ੍ਹਾਂ ਦੀ ਹਦਾਇਤਾਂ ਕੋਈ ਲੈਣੀਆਂ ਨੇ ਤਾਂ ਲੈ ਸਕਦੇ ਆ, ਸਲਾਹ ਮਸ਼ਵਰਾ ਕਰਨਾ ਹੈ।
0: ਅੱਛਾ ਡਾਕਟਰ ਸਿਮਰਜੀਤ ਜੀ, ਹੁਣ ਗੱਲ ਇਹ ਹੈ ਕਿ ਜਿੱਦਾਂ ਆਪਾਂ ਕਹਿੰਦੇ ਕਿ ਸਾਰਾ ਕੰਮ ਜਿਹੜਾ ਹੈ ਫਾਇਦੇ ਲਈ ਕੀਤਾ ਜਾਂਦਾ, ਨਫੇ ਲਈ ਕੀਤਾ ਜਾਂਦਾ ਹੈ, ਨਫਾ ਨੁਕਸਾਨ ਮਹੱਤਵ 'ਤੇ ਖੜਾ ਹੈ, ਹੁਣ ਜੇ ਨਸਲ ਸੁਧਾਰ ਨਹੀਂ ਕਰਦੇ ਅਤੇ ਜੇ ਨਸਲ ਸੁਧਾਰ ਕਰਦੇ ਹਾਂ
1: ਜੀ,
0: ਕੀ ਮੰਨਦੇ ਹੋ ਕਿ ਕਿੰਨਾ ਕੁ ਫਰਕ ਪੈ ਜਾਂਦਾ ਹੈ? ਕਿ ਗੱਲ ਤਾਂ ਉਹੀ ਹੁੰਦੀ ਹੈ ਨਾ, ਜਿੱਦਾਂ ਦੋ ਜ਼ਿਮੀਂਦਾਰ ਹੈ, ਸਬਜ਼ੀ ਉਹ ਵੀ ਲੈ ਕੇ ਜਾਂਦਾ, ਸਬਜ਼ੀ ਇੱਕ ਦੀ ਹੱਥੋਂ ਹੱਥੀ ਵਿਕ ਜਾਂਦੀ ਹੈ ਅਤੇ ਇੱਕ ਵਿਚਾਰਾ ਅੱਧੀ ਬੋਰੀ ਲਪੇਟ ਕੇ ਵਾਪਸ ਘਰ ਨੂੰ ਆ ਜਾਂਦਾ ਹੈ, ਵੀ ਲੋਕਾਂ ਦਾ ਨਹੀਂ ਦੁੱਧ ਵਿਕਦਾ ਤੇਰਾ ਵਿਕਦਾ ਚਾਹੇ ਪੂਰੇ ਪਾਣੀ, ਉਹ ਹਿਸਾਬ ਹੋ ਜਾਂਦਾ ਹੈ, ਇਹਦੇ ਬਾਰੇ ਕੀ ਤੁਸੀਂ ਰਾਏ ਰੱਖਦੇ ਹੋ?
1: ਦੇਖੋ ਜੀ, ਅਗਰ ਅਸੀਂ ਜਿਹੜਾ ਪਸ਼ੂ ਪਾਲਣ ਦੇ ਧੰਦੇ ਨੂੰ ਆਰਥਿਕ ਤੌਰ 'ਤੇ ਬਹੁਤ ਅਸੀਂ ਉੱਪਰ ਲੈ ਕੇ ਜਾਣਾ ਹੈ, ਜਿਸ ਤਰ੍ਹਾਂ ਅਗਰ ਆਪਾਂ ਪੂਰੇ ਗਲੋਬ ਦੀ ਵਰਲਡ ਦੀ ਗੱਲ ਕਰੀਏ ਤਾਂ 935 ਮਿਲੀਅਨ ਟਨ ਦੁੱਧ ਪੈਦਾ ਹੁੰਦਾ ਹੈ ਅਤੇ ਜਿਹਦੇ ਵਿੱਚੋਂ 205 ਮਿਲੀਅਨ ਟਨ ਜਿਹੜਾ ਹੈਗਾ ਉਹ ਸਾਡੇ ਇੰਡੀਆ ਦੇ ਵਿੱਚ ਪੈਦਾ ਹੁੰਦਾ ਹੈ, ਪਰ ਜਿਹੜਾ ਸਾਡੇ ਪਰ ਪਸ਼ੂ ਦੀ ਇੱਕ ਪ੍ਰੋਡਕਸ਼ਨ ਪੈਦਾਵਾਰ ਹੈ ਉਹ ਓਨੀ ਜ਼ਿਆਦਾ ਨਹੀਂ ਹੈ, ਕਿਉਂਕਿ ਨੰਬਰ ਆਫ ਐਨੀਮਲ ਜ਼ਿਆਦਾ ਨੇ। ਅਗਰ ਅਸੀਂ ਜਿਹੜੇ ਡਿਵੈਲਪਡ ਕੰਟਰੀ ਵਿਕਸਿਤ ਦੇਸ਼ਾਂ ਦੇ ਨਾਲ ਖੜੇ ਹੋਣਾ ਤਾਂ ਸਾਡੇ ਹਰ ਪਸ਼ੂ ਪਾਲਕ ਵੀਰ ਨੂੰ ਚਾਹੀਦਾ ਕਿ ਅਸੀਂ ਜਿਹੜੇ ਚੰਗੇ ਜਾਨਵਰ ਤਿਆਰ ਕਰੀਏ, ਕਿਉਂਕਿ ਕਈ ਫਾਰਮਰ ਦੇ ਅਸੀਂ ਜਿਵੇਂ ਆਪਾਂ ਵਿਜ਼ਿਟ ਕਰਦੇ ਹਾਂ ਘਰ ਜਾਂਦੇ ਹਾਂ, ਹੈ ਨਾ, ਕਿਸੇ ਦੇ ਹੋਣਗੇ ਜੀ 4-5 ਲੀਟਰ ਵਾਲੇ ਦੁੱਧ ਵਾਲੇ ਖੜੇ ਆ, ਜੇ ਉਹ 10 ਜਾਨਵਰ ਖੜੇ ਆ ਦੇਖੋ ਉਹਦੀ ਖੁਰਾਕ ਦਾ ਖਰਚਾ ਕਿੰਨਾ, ਉਹ ਆਰਥਿਕ ਤੌਰ 'ਤੇ ਲਾਹੇਵੰਦ ਨਹੀਂ ਹੋਏਗਾ, ਨਹੀਂ ਹੋਏਗਾ। ਅਗਰ ਕੋਈ ਫਾਰਮਰ ਨੇ 4 ਜਾਨਵਰ ਰੱਖਿਆ, ਕੋਈ 30 ਕਿਲੋ ਦੇ ਰਿਹਾ, 20 ਕਿਲੋ ਦੇ ਰਿਹਾ, ਮੱਝਾਂ ਨੇ 10-15 ਵਾਲੀਆਂ, ਤੁਸੀਂ ਆਪ ਦੇਖੋ ਵੀ ਉਹਦਾ ਜਿਹੜਾ ਕਿੰਨਾ ਜ਼ਿਆਦਾ ਉਹ ਆਰਥਿਕ ਤੌਰ 'ਤੇ ਲਾਹੇਵੰਦ ਹੋਏਗਾ, ਉਹਨੂੰ ਫੀਡ ਵੀ ਘੱਟ ਪਾਉਣੀ ਪਏਗੀ ਅਤੇ ਉਹ ਆਪਣਾ ਜਿਹੜਾ ਘਰ ਦਾ ਖਰਚਾ ਹੈ ਉਹ ਵਧੀਆ ਚਲਾ ਸਕਦਾ। ਅਤੇ ਦੂਸਰੀ ਗੱਲ ਹੈ, ਜਿਵੇਂ ਤੁਸੀਂ ਖੇਤੀਬਾੜੀ ਦੀ ਪਹਿਲਾਂ ਗੱਲ ਕੀਤੀ, ਜਿਹੜੀ ਖੇਤੀਬਾੜੀ ਦੇ ਵਿੱਚ ਖੜੋਤ ਹੈ ਉਹਨੂੰ ਜਿਹੜਾ ਹੈਗਾ ਇੱਕ ਪਸ਼ੂ ਪਾਲਣ ਦਾ ਧੰਦਾ ਹੀ ਜਿਹੜਾ ਹੈਗਾ ਇਹ ਠੱਲ ਪਾ ਸਕਦਾ।
0: ਅੱਛਾ ਡਾਕਟਰ ਸਾਹਿਬ, ਹੁਣ ਗੱਲ ਇਹ ਹੈ ਕਿ ਸਮਾਂ ਜਿਹੜਾ ਹੈ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੈ ਕਿ ਲੋੜਾਂ ਸਮੇਂ ਦੇ ਲਿਹਾਜ਼ ਨਾਲ ਲੁਪਤ ਹੋ ਜਾਂਦੀਆਂ ਨੇ, ਸਮੇਂ ਦੇ ਲਿਹਾਜ਼ ਨਾਲ ਲੋੜਾਂ ਜਾਗ ਵੀ ਪੈਂਦੀਆਂ ਨੇ। ਜਿੱਦਾਂ ਆਪਾਂ ਦੇਸੀ ਨਸਲ ਦੀਆਂ ਗਾਵਾਂ ਰੱਖਦੇ ਸੀਗੇ, ਕੋਈ ਸਮਾਂ ਸੀ ਸਾਡੇ ਕੋਲ ਸਾਹੀਵਾਲ ਹੁੰਦੀ ਸੀਗੀ ਅਤੇ ਕਿੱਲਿਆਂ ਦੇ ਉੱਤੇ ਸਾਹੀਵਾਲ ਹੀ ਦਿਖਦੀ ਸੀ, ਫਿਰ ਉਹ ਤੋਂ HF ਗਾਵਾਂ ਦਾ ਦੇਖੋ ਚੱਲਣ ਐਸਾ ਸ਼ੁਰੂ ਹੋਇਆ ਕਿ ਬਲੈਤਣ ਹੋ ਗਈ, ਵੀ ਤੇਰਿਆਂ ਦੁੱਖਾਂ ਦੀ ਮਾਰੀ ਸਾਰੀਆਂ ਬਲੈਤਣ ਗਾਵਾਂ ਹੀ ਹੋ ਗਈਆਂ। ਸੋ ਅੱਜ ਜੇ ਆਪਾਂ ਦੇਸੀ ਨਸਲ ਵੱਲ ਜਾਣਾ ਹੈ ਜਾਂ ਦੇਸੀ ਨਸਲ ਬਾਰੇ ਆਪਾਂ ਪੈਦਾ ਕਰਨੀ ਹੈ, ਉਹਦੇ ਬਾਰੇ ਕੀ ਯੂਨੀਵਰਸਿਟੀ ਕਰ ਰਹੀ ਹੈ?
1: ਜੇ ਅਸੀਂ ਕ੍ਰੋਸ ਬਰੀਡਿੰਗ ਵੱਲ ਗਏ, ਦੋਗਲੀਆਂ ਗਾਵਾਂ ਕੀਤੀਆਂ, ਤਿਆਰ ਕੀਤੀਆਂ, ਉਸ ਟਾਈਮ

0: ਤੇ ਕੀ ਸੀ, ਸਾਡੇ ਕੰਟਰੀ ਦੀ ਜਿਹੜੀ ਸੀ ਦੁੱਧ ਦੀ ਪੈਦਾਵਾਰ ਅਸੀਂ ਦੇਣੀ ਸੀ, ਕਿਉਂਕਿ ਉਦੋਂ ਦੁੱਧ ਓਨਾ ਜ਼ਿਆਦਾ ਨਹੀਂ ਸੀ ਕਿ ਖੁਰਾਕ ਦੇ ਤੌਰ 'ਤੇ ਜੋ ਆਪਣੇ ਵੈਜੀਟੇਰੀਅਨ ਲੋਕ ਨੇ, ਸ਼ਾਕਾਹਾਰੀ ਨੇ, ਉਹਨਾਂ ਲਈ ਪ੍ਰੋਟੀਨ ਦਾ ਇੱਕੋ ਇੱਕ ਸੋਰਸ ਹੈਗਾ ਦੁੱਧ। ਠੀਕ ਹੈ, ਉਸ ਟਾਈਮ 'ਤੇ ਸਾਡੀ ਦੁੱਧ ਦੀ ਅਸੀਂ ਪੈਦਾਵਾਰ ਵਧਾਉਣੀ ਸੀ, ਪਰ ਹੁਣ ਜਿਹੜੇ ਸਾਡੇ ਲੋਕ ਹੈ ਉਹ ਜ਼ਿਆਦਾ ਅਵੇਅਰ ਹੋ ਗਏ, ਹੁਣ ਗੁਣਵੱਤਾ ਵੱਲ ਜਾ ਰਹੇ, ਕਿਉਂਕਿ ਸਾਨੂੰ ਗੁਣਵੱਤਾ ਚਾਹੀਦੀ ਹੈ। ਇਸ ਕਰਕੇ ਜਿਹੜਾ ਸਾਡੀ ਸਰਕਾਰ ਹੈ ਜਾਂ ਸਾਡੀਆਂ ਯੂਨੀਵਰਸਿਟੀਜ਼ ਹੈ, ਉਹ ਜਿਹੜੀਆਂ ਸਾਡੀਆਂ ਦੇਸੀ ਨਸਲ ਦੀਆਂ ਗਾਵਾਂ ਨੇ ਉਹਨਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ। ਜਿਵੇਂ ਕਿ ਆਪਾਂ ਪੰਜਾਬ ਦੀ ਗੱਲ ਕਰੀਏ, ਸਾਹੀਵਾਲ ਇੱਕ ਇਹੋ ਜਿਹੀ ਨਸਲ ਹੈ ਸਾਡੀ, ਇਹ ਪੰਜਾਬ ਦੀ ਨਸਲ ਹੈ, ਇਹ ਜਿਹੜੀ ਰਜਿਸਟਰ ਹੋਈ ਹੈ, ਇਹ ਵੀ ਸਾਡੀ ਪੂਰੇ ਮਤਲਬ ਵਰਲਡ ਦੇ ਵਿੱਚ ਕਹੀਏ ਤਾਂ ਇਹ ਪੰਜਾਬ ਸਟੇਟ ਦੇ ਵਿੱਚ ਇਹ ਰਜਿਸਟਰ ਹੋਈ ਹੈ। ਇਸ ਕਰਕੇ ਅਸੀਂ ਜਿਹੜਾ ਹੈਗਾ ਇਹਦੇ ਵੱਲ ਜਾ ਰਹੇ ਹਾਂ। ਜੇ ਅਸੀਂ ਇਹਦੀ ਸੁਧਾਰ ਕਰਨਾ ਹੈ ਤਾਂ ਸਾਨੂੰ ਕੀ ਕਰਨਾ ਪਊਗਾ, ਜਿਹੜੇ ਸਾਹੀਵਾਲ ਨਸਲ ਦੇ ਵਧੀਆ ਬੁੱਲ ਨੇ ਉਹਨਾਂ ਦੇ ਟੀਕੇ ਜਿਹੜੇ ਹੈਗੇ ਆ ਵਰਤਾਂਗੇ, ਉਹ ਲੈਣੇ ਪੈਣਗੇ, ਤਾਂ ਹੀ ਅਸੀਂ ਜਿਹੜੀਆਂ ਆਪਣੀਆਂ ਬਾਕੀ ਗਾਵਾਂ ਨੇ ਉਹਨਾਂ ਦਾ ਅਸੀਂ ਨਸਲ ਸੁਧਾਰ ਕਰ ਸਕਦੇ ਹਾਂ। ਸਿਰਫ ਸਾਡੇ ਕੋਲ ਇੱਕੋ ਇੱਕ ਜਿਹੜਾ ਨਸਲ ਕਸ਼ੀ ਦਾ ਸਾਧਨ ਹੈ, ਉਹ ਵਧੀਆ ਕਿਸਮ ਦੇ ਸਾਨਾਂ ਤੋਂ ਟੀਕੇ ਤਿਆਰ ਕਰਕੇ ਉਹਨੂੰ ਅਸੀਂ ਯੂਜ਼ ਕਰਾਂਗੇ, ਤਾਂ ਅਸੀਂ ਇਹਦੇ ਸੁਧਾਰ ਕਰ ਸਕਦੇ ਹਾਂ ਜੀ।
1: ਅੱਛਾ, ਜਦੋਂ ਆਪਾਂ ਡਾਕਟਰ ਸਾਹਿਬ ਬਾਗ ਦੇ ਵਿੱਚ ਦੇਖਣਾ ਹੈ ਕਿ ਕਿਸੇ ਵੀ ਆਪਾਂ ਬੈੜ ਹੈ ਜਾਂ ਆਪਣੇ ਕੋਲ ਕੱਟੀ ਹੈ, ਉਹ ਤੋਂ ਉਹਨੂੰ ਆਪਾਂ ਜਦੋਂ ਆਪਾਂ ਪਹਿਲੀ ਵਾਰੀ ਜਿਹੜਾ ਹੈ ਟੀਕਾਕਰਨ ਕਰਾਉਣਾ ਹੈ, ਉਹ ਤੋਂ ਪਹਿਲਾਂ ਉਹਦੀਆਂ ਨਿਸ਼ਾਨੀਆਂ, ਸਮਾਂ ਸਾਰਣੀ, ਤਾਂ ਕਿ ਸਹੀ ਸਮੇਂ ਦੇ ਉੱਤੇ ਸਹੀ ਕੀਤਾ ਕੰਮ ਜਿਹੜਾ ਹੈ ਸਹੀ ਦਿਸ਼ਾ ਲੈ ਜਾਂਦਾ
0: ਜੀ। ਉਹਦੇ ਲਈ ਕੀ ਹੈ ਜੀ, ਸਾਨੂੰ ਪਹਿਲਾਂ ਤਾਂ ਉਹਦਾ ਭਾਰ ਦੇਖਣਾ ਪਏਗਾ, ਘੱਟੋ ਘੱਟ ਜਿਹੜਾ 300 ਕਿਲੋ ਦੇ, ਜੇ ਅਸੀਂ ਪਹਿਲੀ ਵਾਰੀ ਉਹਨੂੰ ਗੱਭਣ ਕਰਾਉਂਦੇ ਹਾਂ ਤਾਂ 300 ਕਿਲੋ ਦੇ ਵਿੱਚ ਦਾ ਭਾਰ ਹੋਣਾ ਚਾਹੀਦਾ। ਦੂਜਾ, ਉਹਦੀ ਜਿਹੜੀ ਸਰੀਰ ਹੈ ਉਹ ਠੀਕ ਹੈ, ਫਿਜ਼ੀਕਲ ਹੈਲਥ ਠੀਕ ਹੈ, ਕੋਈ ਬਿਮਾਰੀ ਤਾਂ ਨਹੀਂ ਹੈਗੀ, ਅਤੇ ਉਹਦੇ ਬਾਕੀ ਉਹਦੀਆਂ ਹੇ ਦੀਆਂ ਨਿਸ਼ਾਨੀਆਂ ਦੇਖੀਆਂ ਜਾਣੀਆਂ, ਤਾਂ ਕਿ ਅਸੀਂ ਸਹੀ ਟਾਈਮ 'ਤੇ ਉਹਦੀ ਜਿਹੜੀ ਹੈ ਮਸਨੂਈ ਗਰਭਦਾਨ ਕੀਤਾ ਜਾ ਸਕੇ।
1: ਸੋ ਡਾਕਟਰ ਸਿਮਰਜੀਤ ਕੌਰ ਜੀ, ਪਸ਼ੂਆਂ 'ਚ ਨਸਲ ਸੁਧਾਰ ਨੂੰ ਲੈ ਕੇ ਤੁਸੀਂ ਵੱਖ ਵੱਖ ਪੱਖਾਂ ਤੋਂ ਵੱਖ ਵੱਖ ਤਰ੍ਹਾਂ ਦੀ ਜਾਣਕਾਰੀ, ਇੱਥੋਂ ਤੱਕ ਕਿ ਤੁਸੀਂ ਯੂਨੀਵਰਸਿਟੀ ਦੇ ਜਿਹੜੇ ਨੰਬਰ ਹੈ ਉਹ ਵੀ ਦਿੱਤੇ ਹੈ, ਤਾਂ ਕਿ ਕਿਸਾਨ ਵੀਰ ਜਿਹੜੇ ਹੈ ਸਿੱਧੇ ਤੌਰ 'ਤੇ ਵੀ ਕੋਈ ਸ਼ੰਸ਼ਾ ਹੈ, ਕੋਈ ਟ੍ਰੇਨਿੰਗ ਲੈਣੀ ਹੈ, ਉਹ ਗੱਲ ਕਰ ਸਕਦੇ ਹੈ। ਨੰਬਰ ਅਸੀਂ ਫੇਰ ਦੁਹਰਾ ਦਿੰਦੇ ਹਾਂ, 6832-97-919, ਆਸਾਨੀ ਨਾਲ ਕਹਿ ਦਿਆਂਗੇ ਆਪਾਂ, 6832-97-919 ਇੱਕ ਤਾਂ ਨੰਬਰ ਇਹ ਹੈ, ਦੂਜਾ ਹੈ 6832-58-834। ਇਹ ਦੋ ਨੰਬਰ ਹੈ, ਦੋਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਕੋਈ ਵੀ ਜ਼ਿਮੀਂਦਾਰ ਕਿਸੇ ਵੀ ਤਰ੍ਹਾਂ ਦੀ ਪਸ਼ੂ ਪਾਲਣ ਦੇ ਕਿੱਤੇ ਧੰਦੇ ਸੰਬੰਧੀ, ਨਿਰਾ ਪੂਰਾ ਗਾਵਾਂ ਮੱਝਾਂ ਨਹੀਂ, ਅੱਜ ਕੱਲ੍ਹ ਤਾਂ ਘੋੜੇ ਕੁੱਤੇ ਪਤਾ ਨਹੀਂ ਕੀ ਕੀ ਜਿਹੜਾ ਸੂਰ ਪਾਲਣ ਤੱਕ ਬਹੁਤ ਕਿੱਤਾ ਜਿਹਦਾ ਕਰਿਆ, ਵਿਸ਼ਾਲ ਜਿਹੜਾ ਫੈਲਾਅ ਬਹੁਤ ਜ਼ਿਆਦਾ ਹੋ ਗਿਆ, ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਹਾਸਲ ਕਰ ਸਕਦੇ ਹੈ। ਸੋ ਡਾਕਟਰ ਸਿਮਰਜੀਤ ਜੀ, ਸਾਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਜੀ। ਲਾਸਟ 'ਤੇ ਮੈਂ ਕਹਿਣਾ ਚਾਹਾਂਗੀ, ਵਧੀਆ ਨਸਲ ਜ਼ਰੂਰੀ ਸਭ ਤੋਂ, ਫਿਰ ਚੰਗੀ ਸਾਂਭ ਸੰਭਾਲ, ਸੰਤੁਲਿਤ ਖੁਰਾਕ ਜੋ ਲੋਕ ਨੇ ਪਾਉਂਦੇ, ਸਦਾ ਰਹਿਣ ਖੁਸ਼ਹਾਲ। ਧੰਨਵਾਦ।
1: ਹਾਂਜੀ, ਸੁਣਿਆ ਜੀ, ਫਿਰ
2: ਮੈਂ ਕਿਹਾ ਜੀ ਕਿਆ ਬਾਤ ਹੈ, ਸੁਣਿਆ ਜੀ ਸੁਣਿਆ।
1: ਲਓ ਫਿਰ ਇੱਦਾਂ ਹੀ ਆਪਾਂ ਚੱਲਦੇ ਹੋਏ,
2: ਹਾਂਜੀ,
1: ਦੋ ਕੁ ਬੋਲ ਗੀਤ ਦੇ
2: ਸੁਣਾ ਦਿਓ ਜੀ, ਸੁਣਾ ਦਿਓ।

0: ਜੀ ਪਟਵਾਰੀ ਸਾਹਿਬ, ਕੱਲ ਦੇ ਪ੍ਰੋਗਰਾਮ ਬਾਰੇ ਤਾਂ ਦੱਸ ਦਿਓ ਜੀ।
1: ਜੀ, ਕੱਲ ਦੇ ਪ੍ਰੋਗਰਾਮ 'ਚ ਜੀ ਸਵੇਰੇ 6:30 ਵਜੇ ਹਰੇ ਚਾਰੇ ਦੀ ਸੰਭਾਲ ਬਾਰੇ ਜਾਣਕਾਰੀ ਦਿਆਂਗੇ
0: ਜੀ।
1: ਸ਼ਾਮਾਂ ਨੂੰ 6:30 ਵਜੇ ਦਿਹਾਤੀ ਪ੍ਰੋਗਰਾਮ 'ਚ ਵੱਧ ਰਹੀ ਆਬਾਦੀ ਦਾ ਸਾਡੇ 'ਤੇ ਅਸਰ।
0: ਅੱਛਾ ਜੀ,
1: ਸਰਦੂਲ ਸਿੰਘ ਜੀ ਆਉਣਗੇ
0: ਜੀ,
1: ਜਾਣਕਾਰੀ ਦੇਣਗੇ।
0: ਠੀਕ ਹੈ ਜੀ।
1: ਇਸ ਤੋਂ ਇਲਾਵਾ ਪੰਜਾਬੀ ਨਾਟਕ ਸਰਾਲਾਂ ਸੁਣਾਇਆ ਜਾਏਗਾ।
0: ਅੱਛਾ ਜੀ।
1: ਇਸ ਤੋਂ ਇਲਾਵਾ ਗੀਤ ਸੰਗੀਤ ਮੌਸਮ ਦੇਖੋ ਜੀ, ਫਿਰ ਰਲਵਾਂ ਮਿਲਵਾਂ ਹੀ ਹੈ।
0: ਅੱਛਾ ਜੀ,
1: ਹੈਂ ਆਪਾਂ ਚੱਲੀਏ ਜੀ।
0: ਜੈ

નમસ્કાર, એ આકાશવાણી છે. ખબરાં દેસ બુલેટિન નાલ મેં અમન દેવ. પહેલાં ચૂંટણીઓ ખબરાં. પ્રધાનમંત્રી નરેન્દ્ર મોદી આપણા ઓસ્ટ્રેલિયા દા સફળ દોરા મુકમ્મલ કરન તો બાદ ન્યૂઝીલેન્ડ દે ઓકલેન્ડ પહોંચ ગયે ને. કેન્દ્ર સરકાર ને ઉચ્ચ અલકોહલ માત્રા વાળીયા દવાઈયા દે નિયમાં નું હોર સખત કરન લઈ કાનૂન વે સોધ કીતી હૈ. સહિત અને પરિવાર ભલાઈ મંત્રી જગત પ્રકાશ નડ્ડા ને આજ આયુષ્માન ભારત ડિજિટલ મિશન ની પ્રગતિ ની સમીક્ષા કરન લઈ મિશન સંચાલન સમૂહ ની તીજી મીટિંગ ની પ્રધાનગી કીતી. ભારતીય રેલવે ને ઉત્તરી રેલવે દે 680 કિલોમીટર રૂટ તે સ્વદેશી રેલ સુરક્ષા પ્રણાલી કવચ નું લાગુ કરન લઈ 206 કરોડ રૂપિયા નું મંજૂરી દે દીધી હૈ. તે મહિલા ક્રિકેટ વિચ ભારત તે ઇંગ્લેન્ડ દરમિયાન એકો એક ટેસ્ટ મેચ લંડન દે લોર્ડ્સ ક્રિકેટ ગ્રાઉન્ડ વિખે ખેડ્યા જા રહ્યા હૈ. ਹੁਣ ਖਬਰਾਂ ਵਿਸਥਾਰ ਨਾਲ. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿਊਜ਼ੀਲੈਂਡ ਦਾ 2 ਦਿਨਾ ਇਤਿਹਾਸਿਕ ਦੌਰੇ ਲਈ ਅੱਜ ਆਕਲੈਂਡ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ. ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਲਗਭਗ 4 ਦਹਾਕਿਆਂ ਵਿੱਚ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਹੈ. ਆਕਲੈਂਡ ਪਹੁੰਚਣ 'ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਹਵਾਈ ਅੱਡੇ 'ਤੇ ਸ਼੍ਰੀ ਮੋਦੀ ਦਾ ਸਵਾਗਤ ਕੀਤਾ. ਭਾਰਤੀ ਭਾਈਚਾਰੇ ਦੇ ਮੈਂਬਰ ਵੀ ਉਹਨਾਂ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ. ਲੋਕਾਂ ਨੇ ਭਾਰਤੀ ਤਿਰੰਗਾ ਲਹਿਰਾਇਆ ਅਤੇ ਸ਼੍ਰੀ ਮੋਦੀ ਦਾ ਸਵਾਗਤ ਕੀਤਾ. ਇਸ ਦੌਰੇ ਦੌਰਾਨ ਦੋਵਾਂ ਆਗੂਆਂ ਵੱਲੋਂ ਵਪਾਰ, ਨਿਵੇਸ਼, ਸਿੱਖਿਆ, ਤਕਨੋਲੋਜੀ ਅਤੇ ਆਪਸੀ ਸੰਬੰਧਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕਰਨ ਦੀ ਉਮੀਦ ਹੈ. ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਆਯੋਜਿਤ ਸਵਾਗਤ ਸਮਾਰੋਹ ਵਿੱਚ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਪ੍ਰਦਰਸ਼ਿਤ ਕੀਤੀ ਗਈ. ਸੋਸ਼ਲ ਮੀਡੀਆ ਅਤੇ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹਨਾਂ ਪੇਸ਼ਕਾਰੀਆਂ ਵਿੱਚ ਪੰਜਾਬ ਅਤੇ ਤਾਮਿਲਨਾਡੂ ਦੇ ਸੱਭਿਆਚਾਰਾਂ ਦਾ ਮਿਸ਼ਰਨ, ਕਰਨਾਟਕਾ ਅਤੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਅਤੇ ਵੰਦੇ ਮਾਤਰਮ ਦੀ ਰੂਹਾਨੀ ਪੇਸ਼ਕਾਰੀ ਪੇਸ਼ ਕੀਤੀ ਗਈ. ਸ਼੍ਰੀ ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਪੀੜ੍ਹੀਆਂ ਅਤੇ ਮਹਾਂਦੀਪਾਂ ਵਿੱਚ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਜ਼ਿੰਦਾ ਰੱਖਣ ਅਤੇ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਅਟੁੱਟ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਧਾਈ ਦਿੱਤੀ. ਪਹਿਲਾਂ ਆਸਟ੍ਰੇਲੀਆ ਦੇ ਆਪਣੇ ਦੌਰੇ ਦੀ ਸਮਾਪਤੀ 'ਤੇ ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ 'ਤੇ ਇੱਕ ਸੰਦੇਸ਼ ਵਿੱਚ ਕਿਹਾ ਕਿ ਇਸ ਦੌਰੇ ਦੇ ਨਤੀਜਿਆਂ ਨੇ ਭਾਰਤ ਆਸਟ੍ਰੇਲੀਆ ਭਾਈਵਾਲੀ ਨੂੰ ਹੋਰ ਮਜ਼ਬੂਤ ਕੀਤਾ ਅਤੇ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਲਈ ਨਵੇਂ ਰਸਤੇ ਖੋਲ੍ਹੇ ਨੇ. ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਦੌਰੇ ਤੋਂ ਪੈਦਾ ਹੋਈ ਗਤੀ ਦੋਹਾਂ ਦੇਸ਼ਾਂ ਨੂੰ ਲਾਭ ਪਹੁੰਚਾਏਗੀ ਅਤੇ ਵਿਸ਼ਵ ਭਾਈਚਾਰੇ ਲਈ ਸਕਾਰਾਤਮਕ ਯੋਗਦਾਨ ਪਾਏਗੀ. ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਓਮਾਨ ਵਿੱਚ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕੀਤੀ. ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਭਾਰਤ ਓਮਾਨ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਉਹਨਾਂ ਦਾ ਉਤਸ਼ਾਹ ਸਪੱਸ਼ਟ ਤੌਰ 'ਤੇ ਦਿਖਾਈ ਦੇ ਰਿਹਾ ਹੈ. ਉਹਨਾਂ ਨੇ ਭਾਰਤ ਓਮਾਨ ਸਾਂਝੇਦਾਰੀ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ. ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ

ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਦਵਾਈ ਨਿਯਮਾਂ 1945 ਵਿੱਚ ਸੋਧ ਕੀਤੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਥਾਈਲ ਅਲਕੋਹਲ ਵਾਲੀਆਂ ਦਵਾਈਆਂ ਲਈ ਸ਼ਡਿਊਲ ਕੇ ਤਹਿਤ ਲਾਇਸੈਂਸਿੰਗ ਲੋੜ ਤੋਂ ਮਿਲੀ ਮੌਜੂਦਾ ਛੋਟ ਨੂੰ ਹਟਾ ਦਿੱਤਾ ਹੈ। ਮੰਤਰਾਲੇ ਦੇ ਨੋਟੀਫਿਕੇਸ਼ਨ ਅਨੁਸਾਰ 30 ਮਿਲੀਲੀਟਰ ਤੋਂ ਵੱਧ ਮਾਤਰਾ ਵਿੱਚ 12% ਤੋਂ ਵੱਧ ਇਥਾਈਲ ਅਲਕੋਹਲ ਵਾਲੀਆਂ ਸਾਰੀਆਂ ਦਵਾਈਆਂ ਨੂੰ ਹੁਣ ਛੋਟ ਨਹੀਂ ਦਿੱਤੀ ਜਾਏਗੀ। ਅਜਿਹੀਆਂ ਦਵਾਈਆਂ ਨੂੰ ਡਰੱਗਸ ਐਂਡ ਕੋਸਮੈਟਿਕ ਐਕਟ 1940 ਤਹਿਤ ਜ਼ਰੂਰੀ ਲਾਇਸੈਂਸ ਹਾਸਲ ਕਰਨ ਦੀ ਲੋੜ ਹੋਏਗੀ। ਇਸ ਸੋਧ ਨਾਲ ਅਲਕੋਹਲ ਵਾਲੇ ਔਸ਼ਧੀ ਉਤਪਾਦਾਂ ਦੀ ਨੇਮਬੱਧ ਨਿਗਰਾਨੀ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ, ਜਿਸ ਨਾਲ ਸਿਰਫ਼ ਅਧਿਕਾਰਤ ਦਵਾਈ ਸਪਲਾਈ ਚੇਨਾਂ ਰਾਹੀਂ ਉਹਨਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇਗੀ। ਇਸ ਤੋਂ ਇਲਾਵਾ ਦੁਰਵਰਤੋਂ ਅਤੇ ਗੈਰ ਕਾਨੂੰਨੀ ਵਰਤੋਂ ਦੀ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਮਿਸ਼ਨ ਸੰਚਾਲਨ ਸਮੂਹ ਦੀ 3ਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਦੱਸਿਆ ਗਿਆ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਸਿਹਤ ਸਿਲਸਿਲਿਆਂ ਵਿੱਚੋਂ ਇੱਕ ਵਜੋਂ ਉਭਰਿਆ ਹੈ। ਇਸ ਵਿੱਚ ਲਗਭਗ 94 ਕਰੋੜ ਆਯੁਸ਼ਮਾਨ ਭਾਰਤ ਸਿਹਤ ਖਾਤਾ ਨੰਬਰ ਬਣਾਏ ਗਏ ਨੇ ਅਤੇ 105 ਕਰੋੜ ਸਿਹਤ ਰਿਕਾਰਡਾਂ ਨੂੰ ਲਿੰਕ ਕੀਤਾ ਗਿਆ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ 53 ਲੱਖ ਸਿਹਤ ਸਹੂਲਤਾਂ ਅਤੇ 10 ਲੱਖ ਸਿਹਤ ਪੇਸ਼ੇਵਰ ਰਾਸ਼ਟਰੀ ਡਿਜੀਟਲ ਸਿਹਤ ਰਜਿਸਟਰਾਂ ਵਿੱਚ ਰਜਿਸਟਰਡ ਨੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਨੱਡਾ ਨੇ ਕਿਹਾ ਕਿ ਮਿਸ਼ਨ ਤਹਿਤ ਇੱਕ ਮਜ਼ਬੂਤ ਡਿਜੀਟਲ ਸਿਹਤ ਸੰਭਾਲ ਬੁਨਿਆਦੀ ਢਾਂਚਾ ਬਣਾਇਆ ਗਿਆ ਅਤੇ ਅਗਲੇ ਪੜਾਅ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ 'ਤੇ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਤਕਨੋਲੋਜੀ ਦੀ ਸਰਵ ਵਿਆਪਕ ਸਿਹਤ ਕਵਰੇਜ ਹਾਸਲ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤੀ ਰੇਲਵੇ ਨੇ ਉੱਤਰੀ ਰੇਲਵੇ ਦੇ 680 ਕਿਲੋਮੀਟਰ ਰੂਟ 'ਤੇ ਸਵਦੇਸ਼ੀ ਰੇਲ ਸੁਰੱਖਿਆ ਪ੍ਰਣਾਲੀ ਕਵਚ ਲਾਗੂ ਕਰਨ ਲਈ 206 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਸੁਰੱਖਿਆ ਅਤੇ ਸੰਚਾਲਨ ਕੁਸ਼ਲਤਾ ਨੂੰ ਬਿਹਤਰ ਬਣਾਉਣਾ ਹੈ। ਇਹ ਪ੍ਰੋਜੈਕਟ ਭੀੜ ਭਾੜ ਵਾਲੇ ਅਤੇ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਰੂਟਾਂ 'ਤੇ ਸਵਦੇਸ਼ੀ ਸੁਰੱਖਿਆ ਪ੍ਰਣਾਲੀ ਦਾ ਵਿਸਥਾਰ ਕਰੇਗਾ। ਰੇਲ ਮੰਤਰਾਲੇ ਨੇ ਕਿਹਾ ਕਿ ਕਵਚ ਪ੍ਰਣਾਲੀ ਦਾ ਚੌਥਾ ਪੜਾਅ ਦਿੱਲੀ ਡਿਵੀਜ਼ਨ ਦੇ ਰਵਾੜੀ ਦਿੱਲੀ ਅਤੇ ਸ਼ਕੂਰ ਬਸਤੀ ਬਠਿੰਡਾ ਸੈਕਸ਼ਨ 'ਤੇ ਲਾਗੂ ਕੀਤਾ ਜਾਏਗਾ। ਮੰਤਰਾਲੇ ਨੇ ਕਿਹਾ ਕਿ ਕਵਚ ਪ੍ਰਣਾਲੀ ਨੂੰ ਸਿਗਨਲ ਦੀ ਉਲੰਘਣਾ ਅਤੇ ਰੇਲ ਗੱਡੀਆਂ ਦੀ ਟੱਕਰ ਨੂੰ ਰੋਕਣ ਲਈ ਵਿਕਸਿਤ ਕੀਤਾ ਗਿਆ ਹੈ। ਇਹ ਪ੍ਰਣਾਲੀ ਲਗਾਤਾਰ ਰੇਲ ਗੱਡੀਆਂ ਦੀ ਗਤੀ ਦੀ ਨਿਗਰਾਨੀ ਕਰਦੀ ਹੈ, ਲੋੜ ਪੈਣ 'ਤੇ ਆਟੋਮੈਟਿਕ ਬ੍ਰੇਕ ਲਾਉਂਦੀ ਹੈ ਅਤੇ ਰੇਲ ਗੱਡੀਆਂ ਨੂੰ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਗਤੀ 'ਤੇ ਸੁਰੱਖਿਅਤ ਢੰਗ ਨਾਲ ਚਲਾਉਣ ਦੀ ਆਗਿਆ ਦਿੰਦੀ ਹੈ। ਇਹ ਸੰਘਣੀ ਧੁੰਦ ਵਰਗੇ ਹਾਲਾਤ ਵਿੱਚ ਵੀ ਭਰੋਸੇਯੋਗ ਰੇਲ ਸੰਚਾਲਨ ਨੂੰ ਯਕੀਨੀ ਬਣਾਉਂਦੀ ਹੈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਉਤਪਾਦਕਤਾ ਪ੍ਰੀਸ਼ਦ ਉਦਯੋਗ ਅਤੇ ਅੰਦਰੂਨੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਅਤੇ ਵਣਜ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਗੋਇਲ ਨੇ ਕਿਹਾ ਕਿ ਮੀਟਿੰਗ ਵਿੱਚ ਅੰਤਰ ਵਿਭਾਗੀ ਸਹਿਯੋਗ ਨੂੰ ਬਿਹਤਰ ਬਣਾਉਣ, ਸੰਸਥਾਗਤ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਉਤਪਾਦਕਤਾ ਅਤੇ ਸੇਵਾ ਪ੍ਰਦਾਨ ਕਰਨ ਨੂੰ ਵਿਕਸਿਤ ਕਰਨ ਬਾਰੇ ਚਰਚਾ ਕੀਤੀ ਗਈ। ਸੁਪਰੀਮ ਕੋਰਟ ਅਯੋਧਿਆ ਦੇ ਰਾਮ ਮੰਦਰ ਵਿੱਚ ਦਾਨ ਦੀ ਕਥਿਤ ਚੋਰੀ ਦੀ ਨਿਰਪੱਖ ਅਤੇ ਸਮਾਬੱਧ ਜਾਂਚ ਦੀ ਮੰਗ ਕਰਨ ਵਾਲੀਆਂ ਕਈ ਪਟੀਸ਼ਨਾਂ ਦੀ ਸੋਮਵਾਰ ਸੁਣਵਾਈ ਕਰੇਗੀ। 7 ਜੁਲਾਈ ਨੂੰ ਅਯੋਧਿਆ ਦੇ ਇੱਕ ਅਦਾਲਤ ਨੇ ਰਾਮ ਮੰਦਰ ਵਿੱਚ ਕਥਿਤ ਚੜਾਵਾ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 8 ਮੁਲਜ਼ਮਾਂ ਵਿੱਚੋਂ 3 ਨੂੰ 1 ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ਪਹਿਲਾਂ ਪਿਛਲੇ ਮਹੀਨੇ ਦੀ 29 ਤਰੀਕ ਨੂੰ ਇੱਕ ਸਥਾਨਕ ਅਦਾਲਤ ਨੇ ਸਾਰੇ 8 ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ। ਰਾਮ ਮੰਦਰ 'ਚ ਚੜਾਅ ਵਿੱਚ ਹੇਰਾਫੇਰੀ ਦੇ ਇਲਜ਼ਾਮਾਂ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਮੰਦਰ ਟਰੱਸਟ ਦੀ ਬੇਨਤੀ 'ਤੇ ਇੱਕ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਆਕਾਸ਼ਵਾਣੀ ਨਿਊਜ਼ ਦੇ ਸਾਬਕ ਡਾਇਰੈਕਟਰ ਅਤੇ ਭਾਰਤੀ ਸੂਚਨਾ ਸੇਵਾ ਦੇ ਅਧਿਕਾਰੀ ਸੈਬੈਸਟੀਅਨ ਰੋਬਰਟ ਦਾ ਅੱਜ ਨਵੀਂ ਦਿੱਲੀ ਵਿੱਚ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ। ਸ਼੍ਰੀ ਰੋਬਰਟ ਕਈ ਦਹਾਕਿਆਂ ਤੱਕ ਆਕਾਸ਼ਵਾਣੀ ਨਿਊਜ਼ ਨਾਲ ਜੁੜੇ ਰਹੇ ਅਤੇ ਉਹਨਾਂ ਭਾਰਤ ਅਤੇ ਵਿਦੇਸ਼ਾਂ ਵਿੱਚ ਮਹੱਤਵਪੂਰਨ ਘਟਨਾਵਾਂ ਨੂੰ ਕਵਰ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸੰਬੰਧੀ ਸਰਕਾਰ ਨੂੰ ਆਪਣਾ ਜਵਾਬ ਸੌਂਪ ਦਿੱਤਾ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੋਲੋਜੀ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਹੈ ਕਿ ਮੈਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਵਾਬ ਕੱਲ੍ਹ ਰਾਤ ਪ੍ਰਾਪਤ ਹੋਇਆ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਹੀਨੇ ਦੀ 1 ਤਰੀਕ ਨੂੰ ਸਰਕਾਰ ਨੇ ਭਾਰਤ ਵਿੱਚ ਵਟਸਐਪ 'ਤੇ ਯੂਜ਼ਰ ਨੇਮ ਫੀਚਰ ਨੂੰ ਲਾਗੂ ਕਰਨ ਸੰਬੰਧੀ ਮੈਟਾ ਨੂੰ ਨੋਟਿਸ ਜਾਰੀ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਮੰਤਰਾਲੇ ਨੇ ਮੈਟਾ ਨੂੰ ਇਸ ਫੀਚਰ ਬਾਰੇ ਵੇਰਵੇ ਸਹਿਤ ਸਪਸ਼ਟੀਕਰਨ ਦੇਣ ਦਾ ਨਿਰਦੇਸ਼ ਦਿੱਤਾ ਸੀ। ਭਾਰਤ ਵੱਲੋਂ ਵੈਨਜ਼ੂਏਲਾ ਵਿੱਚ ਚਲਾਇਆ ਗਿਆ ਓਪਰੇਸ਼ਨ ਅਮਜਸਤਾਦ ਸਫਲਤਾਪੂਰਵਕ ਖਤਮ ਹੋ ਗਿਆ ਹੈ। ਭਾਰਤੀ ਦਲ ਅੱਜ ਨਵੀਂ ਦਿੱਲੀ ਵਾਪਸ ਪਰਤਿਆ ਹੈ। ਵੈਨਜ਼ੂਏਲਾ ਵਿੱਚ ਹਾਲ ਹੀ ਵਿੱਚ ਆਏ ਭੂਚਾਲਾਂ ਤੋਂ ਬਾਅਦ ਭਾਰਤ ਨੇ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਕਾਰਜ ਸ਼ੁਰੂ ਕੀਤਾ ਸੀ। ਵੈਨਜ਼ੂਏਲਾ ਦੇ ਕਾਇਮਕਾਮ ਰਾਸ਼ਟਰਪਤੀ ਡੈਲਸੀ ਰੋਡਰਿਕਸ ਨੇ ਭਾਰਤ ਦੀ ਸਹਾਇਤਾ, ਸਮਰਥਨ ਅਤੇ ਇਕਜੁੱਟਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਮਹਿਲਾ ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਦਰਮਿਆਨ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ ਵਿਖੇ ਇੱਕੋ ਇੱਕ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਹ ਮੈਚ ਇਤਿਹਾਸਕ ਹੈ ਕਿਉਂਕਿ ਇਹ ਲਾਰਡਸ ਕ੍ਰਿਕਟ ਗਰਾਊਂਡ 'ਤੇ ਪਹਿਲਾ ਮਹਿਲਾ ਟੈਸਟ ਮੈਚ ਹੈ। ਇੰਗਲੈਂਡ ਨੇ ਟੌਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ। ਤਾਜ਼ਾ ਖਬਰਾਂ ਮਿਲਣ ਸਮੇਂ ਤੱਕ ਭਾਰਤ ਨੇ 4 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾ ਲਈਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਈਰਾਨ ਵਿੱਚ ਹਾਲ ਹੀ ਵਿੱਚ ਹੋਏ ਹਮਲਿਆਂ ਤੋਂ ਬਾਅਦ ਖਾੜੀ ਇਲਾਕੇ ਵਿੱਚ ਨਵੀਆਂ ਅਮਰੀਕੀ ਫੌਜੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਹੈ।

0: ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਦੋਹਾਂ ਨੇਤਾਵਾਂ ਨੇ ਕੱਲ੍ਹ ਰਾਤ ਫੋਨ 'ਤੇ ਗੱਲ ਕੀਤੀ ਅਤੇ ਵੱਖ ਵੱਖ ਖੇਤਰਾਂ ਵਿੱਚ ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਤਾਲਮੇਲ ਬਣਾਈ ਰੱਖਣ 'ਤੇ ਸਹਿਮਤੀ ਪ੍ਰਗਟਾਈ। ਇਸ ਦੌਰਾਨ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨੇ ਕੱਲ੍ਹ ਦਾਅਵਾ ਕੀਤਾ ਕਿ ਉਸਨੇ ਉੱਤਰੀ ਜੋਰਡਨ ਵਿੱਚ ਅਮਰੀਕੀ ਅਲ ਅਜ਼ਰਕ ਫੌਜੀ ਹਵਾਈ ਅੱਡੇ ਉੱਤੇ 10 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ ਆਸਟ੍ਰੇਲੀਆ ਦਾ ਸਫਲ ਦੌਰਾ ਮੁਕੰਮਲ ਕਰਨ ਤੋਂ ਬਾਅਦ ਨਿਊਜ਼ੀਲੈਂਡ ਦੇ ਆਕਲੈਂਡ ਪਹੁੰਚ ਗਏ ਨੇ। ਕੇਂਦਰ ਸਰਕਾਰ ਨੇ ਉੱਚ ਅਲਕੋਹਲ ਮਾਤਰਾ ਵਾਲੀਆਂ ਦਵਾਈਆਂ ਅਤੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਲਈ ਕਾਨੂੰਨ ਵਿੱਚ ਸੋਧ ਕੀਤੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਮਿਸ਼ਨ ਸੰਚਾਲਨ ਸਮੂਹ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਭਾਰਤੀ ਰੇਲਵੇ ਨੇ ਉੱਤਰੀ ਰੇਲਵੇ ਦੇ 680 ਕਿਲੋਮੀਟਰ ਰੂਟ 'ਤੇ ਸਵਦੇਸ਼ੀ ਰੇਲ ਸੁਰੱਖਿਆ ਪ੍ਰਣਾਲੀ ਕਵਚ ਨੂੰ ਲਾਗੂ ਕਰਨ ਲਈ 206 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, TRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 7:40 ਹੋ ਰਹੇ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸਭ ਰੰਗ।
2: ਮੇਰੀ ਤਕਰੀਰ ਕਾ ਨਵਾਨ ਹੈ 90 ਸਾਲ ਆਲ ਇੰਡੀਆ ਰੇਡੀਓ ਕੇ ਕਹਾਣੀ ਇਸਕੀ ਵਸਤ ਕੀ। ਇਸ ਕਹਾਣੀ ਕੀ ਸ਼ੁਰੂਆਤ ਬਗੈਰ ਮਾਰਕੋਨੀ ਕਾ ਜ਼ਿਕਰ ਕੀਏ ਅਧੂਰੀ ਹੀ ਸਮਝੀ ਜਾਏਗੀ। ਮਾਰਕੋਨੀ ਮੁਲਕ ਇਟਲੀ ਕਾ ਇੱਕ ਇਲੈਕਟ੍ਰੀਕਲ ਇੰਜੀਨੀਅਰ ਥਾ, ਜਿਸ ਕਾ ਉਮਰ ਹਯਾਤ 1874 ਸੇ 1970 ਤੱਕ ਹੀ ਰਹਿ ਪਾਇਆ। ਕਾਮਯਾਬੀ ਹਾਸਲ ਕਰਨੇ ਕੇ ਲੀਏ ਉਮਰ ਕੋਈ ਬਾਨੀ ਨਹੀਂ ਰੱਖਤੀ, ਸਿਰਫ ਇੱਕ ਜਜ਼ਬਾ ਦਰਕਾਰ ਹੋਤਾ ਹੈ ਕੁਛ ਵੀ ਨਯਾ ਕਰਨੇ ਕਾ। ਯਹੀ ਜਜ਼ਬਾ ਮੌਜੂਦ ਥਾ ਮਾਰਕੋਨੀ ਕੇ ਦਿਲ ਮੇਂ ਵੀ ਕੁਛ ਮੁਖਤਲਿਫ ਕਰਨੇ ਕੇ ਲੀਏ। ਇਸ ਜਨੂਨ ਨੇ ਆਖਿਰ ਇੱਕ ਸੂਰਤ ਅਖਤਿਆਰ ਕੀ। 1895 ਮੇਂ ਜਬ ਉਸਕੀ ਉਮਰ ਮਹਿਜ਼ 21 ਸਾਲ ਕੀ ਥੀ, ਉਸਨੇ ਇੱਕ ਕਾਰਨਾਮੇ ਕੋ ਸਰ ਅੰਜਾਮ ਦੀਆ। ਉਸਨੇ ਆਪਣਾ ਪਹਿਲਾ ਰੇਡੀਓ ਟ੍ਰਾਂਸਮਿਸ਼ਨ ਥਾ ਜਿਸਕਾ ਦਾਇਰਾ ਸਿਰਫ ਏਕ ਮੀਲ ਤੱਕ ਮਹਦੂਦ ਥਾ। ਜ਼ਿੰਦਗੀ ਮੇਂ ਕੋਈ ਵੀ ਕਾਮਯਾਬੀ ਅਗਲਾ ਕਦਮ ਉਠਾਨੇ ਕੀ ਜਾਨਬ ਇਸ਼ਾਰਾ ਕਰਤੀ ਹੈ। 1901 ਮੇਂ ਦਾਇਰਾ ਵਸਤ ਬੈਰਲ ਕਾਲ ਯਾਨੀ ਐਟਲਾਂਟਿਕ ਓਸ਼ਨ ਤੱਕ ਹੋ ਗਿਆ। ਇਸ ਕਾਮਯਾਬ ਏਜਾਦ ਕਾ ਅਸਰ ਅੱਜ ਦੁਨੀਆ ਕੇ ਤੂਲੋ ਅਰਜ਼ ਮੇਂ ਆਇਆ ਹੈ। ਇੱਕ ਮੁਹਾਵਰਾ ਮਸ਼ਹੂਰ ਹੈ ਕਿ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ। ਮੇਰੀ ਕਾਵਿਸ਼ ਹੈ ਕਿ ਇਸ ਅੱਗੇ ਕੁਛ ਕਹਿਣੇ ਕੀ ਹਿੰਮਤ ਕਰੂੰ। ਉਹ ਅਲਫਾਜ਼ ਹੈ ਜਹਾਂ ਨਾ ਵੀ ਪਹੁੰਚ ਪਾਏ ਕਵੀ, ਵਹਾਂ ਪਹੁੰਚੇ ਵਾਇਰਲੈਸ ਕੀ ਛਵੀ। ਦੁਨੀਆ ਕੋ ਮਾਰਕੋਨੀ ਕੇ ਇਸ ਦਿਨ ਕੋ ਸਲਾਮ, ਅੱਜ ਹਮਾਰਾ ਮੁਲਕ ਹਿੰਦੁਸਤਾਨ ਵੀ ਇਸਕੇ ਸਾਇਆ ਮੇਂ ਸਕੂਨ ਹਾਸਿਲ ਕਰ ਰਹਾ ਹੈ। ਆਲ ਇੰਡੀਆ ਰੇਡੀਓ ਕੇ ਵਜੂਦ ਮੇਂ ਆਨੇ ਸੇ 13 ਸਾਲ ਕਬਲ ਯਾਨੀ ਜੂਨ 1923 ਮੇਂ ਬੰਬਈ ਕੇ ਰੇਡੀਓ ਕਲੱਬ ਨੇ ਮੁਲਕ ਮੇਂ ਆਪਣਾ ਪਹਿਲਾ ਨਸ਼ਰੀਆ ਤਜਰਬਾ ਕੀਆ। ਇਸਕੇ ਮਹਿਜ਼ 5 ਮਾਹ ਬਾਅਦ ਕਲਕੱਤਾ ਰੇਡੀਓ ਕਲੱਬ ਨੇ ਆਪਣੇ ਨਸ਼ਰੀ ਪ੍ਰੋਗਰਾਮ ਕੋ ਇੱਕ ਸ਼ਕਲ ਅਤਾ ਕੀ। ਅਜ਼ਾਂ ਬਾਅਦ ਇੰਡੀਅਨ ਬ੍ਰਾਡਕਾਸਟਿੰਗ ਸਰਵਿਸ ਕਮੇਟੀ ਨੇ 23 ਜੁਲਾਈ 1927 ਕੋ ਆਪਣਾ ਚਿਹਰਾ ਨਮੋਦਾਰ ਕੀਆ। ਲੇਕਿਨ ਮਾਲੀ ਤੰਗੀ ਕੇ ਜ਼ੇਰੇ ਅਸਰ ਮਹਿਜ 3 ਸਾਲ ਸੇ ਵੀ ਕਮ ਵਰਸਾ ਤੱਕ ਆਪਣਾ ਵਜੂਦ ਕਾਇਮ ਰੱਖ ਸਕੀ। ਅਪ੍ਰੈਲ 1935 ਮੇਂ ਇੰਡੀਅਨ ਬ੍ਰਾਡਕਾਸਟਿੰਗ ਸਰਵਿਸ ਡਿਪਾਰਟਮੈਂਟ ਆਫ ਇੰਡਸਟਰੀਜ਼ ਐਂਡ ਲੇਬਰ ਕੇ ਤਹਿਤ ਕਾਮ ਕਰਨੇ ਲਗੀ ਤਜਰਬਾਤੀ ਬੁਨਿਆਦ ਪਰ। ਇਸਕੇ ਪਹਿਲੇ ਕੰਟਰੋਲਰ ਕਾ ਨਾਮ ਥਾ ਲਾਇਨਲ ਫੀਲਡਨ, ਯਾਨੀ ਉਹ ਪਹਿਲਾ ਕੰਟਰੋਲਰ ਆਫ ਬ੍ਰਾਡਕਾਸਟਿੰਗ ਮੁਕਰਰ ਹੁਆ ਥਾ। ਉਸਕੇ ਅਗਲੇ ਹੀ ਮਾਹ ਮੈਸੂਰ ਕਾ ਰੇਡੀਓ ਸਟੇਸ਼ਨ ਸ਼ੁਰੂ ਕੀਆ ਗਿਆ। ਡਾਕਟਰ ਐੱਮ ਬੀ ਗੋਪਾਲਾ ਸਵਾਮੀ ਮਹਾਰਾਜਾ ਕਾਲਜ ਮੈਸੂਰ ਮੇਂ ਸਾਈਕੋਲੋਜੀ ਕੇ ਪ੍ਰੋਫੈਸਰ ਥੇ। ਯੇ ਰੇਡੀਓ ਸਟੇਸ਼ਨ ਉਨ੍ਹੀਂ ਕੇ ਨਿੱਜੀ ਰਿਹਾਇਸ਼ਗਾਹ ਮੇਂ ਮੁਕੀਮ ਥਾ। ਆਕਾਸ਼ਵਾਣੀ ਲਫ਼ਜ਼ ਉਨ੍ਹੀਂ ਕੀ ਦੇਨ ਹੈ, ਯਾਨੀ ਆਵਾਜ਼ ਜੋ ਆਸਮਾਨ ਸੇ ਆਈ। 1938 ਮੇਂ ਕਲਕੱਤਾ ਸ਼ਾਰਟ ਵੇਵ ਰੇਡੀਓ ਸਟੇਸ਼ਨ ਕਾ ਇਫਤਤਾਹ ਹੁਆ। ਵਹਾਂ ਡਾਕਟਰ ਰਵਿੰਦਰ

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਭ ਰੰਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM ਬੈਂਡ 100.8 ਮੈਗਾ ਹਰਟਸ, FM ਬੈਂਡ 100.9 ਮੈਗਾ ਹਰਟਸ, FM ਬੈਂਡ 103.6 ਮੈਗਾ ਹਰਟਸ, ਆਕਾਸ਼ਵਾਣੀ ਅੰਮ੍ਰਿਤਸਰ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਲੋ ਇਸ ਟਾਈਮ ਸਾਡੇ ਸਟੂਡੀਓ ਦੀ ਘੜੀ 'ਤੇ ਪੂਰੇ 8 ਵੱਜ ਗਏ ਨੇ ਅਤੇ ਹੁਣ ਸਮਾਂ ਹੋ ਗਿਆ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦਾ। ਜੀ ਹਾਂ ਦੋਸਤੋ, ਅੱਜ ਦਾ ਜਿਹੜਾ ਵਿਸ਼ਾ ਰਹੇਗਾ ਸਾਡਾ ਜ਼ਿੰਦਗੀ ਹਸੀਨ ਹੈ ਦਾ, ਅਸੀਂ ਗੱਲਬਾਤ ਕਰਾਂਗੇ ਮੁਸਕਰਾਹਟ, ਉਮੀਦ ਅਤੇ ਜ਼ਿੰਦਗੀ ਦੀ ਖੂਬਸੂਰਤੀ ਉੱਤੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਫਿਰ ਤੋਂ ਤੁਹਾਡਾ ਜੀ ਆਇਆਂ ਨੂੰ ਆਖਦਾ ਵਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਪ੍ਰੋਗਰਾਮ ਤੁਹਾਡਾ ਹੈ, ਤੁਹਾਡੇ ਨਾਲ ਇਹ ਹੋਰ ਖੂਬਸੂਰਤ ਬਣ ਜਾਂਦਾ ਹੈ। ਆਕਾਸ਼ਵਾਣੀ ਦੇ ਇਸ ਪਿਆਰੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਵਿੱਚ ਤੁਹਾਡਾ ਦਿਲੋਂ ਪੂਰੇ ਆਕਾਸ਼ਵਾਣੀ ਦੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਵਾਂ। ਤੁਹਾਡਾ ਦੋਸਤ ਗਗਨ। ਦੋਸਤੋ, ਜ਼ਿੰਦਗੀ ਕਦੇ ਧੁੱਪ ਵਾਂਗੂ ਬਣਦੀ ਹੈ ਅਤੇ ਕਦੇ ਛਾਂ ਵਾਂਗੂ, ਕਦੇ ਹਸਾਉਂਦੀ ਹੈ ਅਤੇ ਕਦੇ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਜੋ ਇਨਸਾਨ ਹਰ ਹਾਲਤ ਵਿੱਚ ਮੁਸਕਰਾਉਣਾ ਸਿੱਖ ਲੈਂਦਾ ਹੈ, ਉਹੀ ਅਸਲ ਵਿੱਚ ਜ਼ਿੰਦਗੀ ਜੀਣਾ ਸਿੱਖ ਲੈਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਕਰਾਂਗੇ ਉਮੀਦ ਦੀਆਂ, ਰਿਸ਼ਤਿਆਂ ਦੀਆਂ, ਸੁਪਨੇ ਦੀਆਂ ਅਤੇ ਉਸ ਮੁਸਕਰਾਹਟ ਦੀਆਂ ਜੋ ਹਰ ਦਿਲ ਹਰ ਦਿਨ ਸਭ ਤੋਂ ਵੱਡਾ ਸਾਡੇ ਲਈ ਇੱਕ ਅਹਿਸਾਸ ਹੈ, ਇੱਕ ਤਾਕਤ ਹੈ। ਚਲੋ ਮੁਸਕਰਾਹਟ ਦੇ ਨਾਲ ਕਰਦੇ ਹਾਂ ਇੱਕ ਸੋਹਣੀ ਜਿਹੀ ਸ਼ੁਰੂਆਤ, ਇੱਕ ਖੂਬਸੂਰਤ ਗੀਤ ਦੇ ਨਾਲ। ਆਨੰਦ ਮਾਣੋ ਜੀ ਇਸ ਗੀਤ ਦਾ।

ਜੀ ਹਾਂ, ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਦੇ ਵਿੱਚ ਹੁਣੇ ਤੁਸੀਂ ਗੀਤ ਜ਼ਾਲਿਮਾ ਸੁਣ ਰਹੇ ਸੀ। ਲਓ ਹੁਣ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਚੱਲ ਰਿਹਾ ਔਰ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ। ਹੁਣ ਗੱਲ ਕਰਦੇ ਹਾਂ ਜ਼ਿੰਦਗੀ ਦੇ ਮਤਲਬ ਦੀ, ਕਿ ਜ਼ਿੰਦਗੀ ਦਾ ਅਸਲ ਮਤਲਬ ਹੈ ਕੀ। ਦੋਸਤੋ, ਅਸੀਂ ਅਕਸਰ ਖੁਸ਼ੀਆਂ ਨੂੰ ਵੱਡੀਆਂ ਉਪਲਬਧੀਆਂ ਨਾਲ ਜੋੜਨ ਲੱਗ ਪੈਂਦੇ ਹਾਂ ਕਿ ਅਗਰ ਮੈਂ ਕਿਸੇ ਬਾਰੇ ਸੋਚਾਂ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ ਜਾਂ ਉਹ ਚੀਜ਼ ਚਾਹੀਦੀ ਹੈ, ਔਰ ਉਹ ਚੀਜ਼ ਆਪਾਂ ਬਹੁਤ ਵੱਡੀ ਬੁਨਿਆਦੀ ਤੌਰ 'ਤੇ ਮੰਨ ਲੈਂਦੇ ਹਾਂ ਕਿ ਜੇ ਮੈਂ ਅੱਜ ਉਸ ਚੀਜ਼ ਦੇ ਉੱਤੇ ਮਿਹਨਤ ਕਰਨੀ ਸ਼ੁਰੂ ਕਰਾਂ, ਅਗਲੇ 2 ਸਾਲ 3 ਸਾਲ ਸ਼ਾਇਦ 4-5 ਸਾਲ ਵੀ ਲੱਗ ਜਾਣ ਕਿ ਮੈਨੂੰ ਉਹ ਚੀਜ਼ ਮਿਲੇ, ਪਰ ਅਸਲ ਵਿੱਚ ਖੁਸ਼ੀ ਤਾਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਲੁਕੀ ਹੋਈ ਹੈ। ਸਵੇਰ ਦੀ ਪਹਿਲੀ ਚਾਹ, ਮਾਂ ਦੀ ਮੁਸਕਰਾਹਟ, ਦੋਸਤ ਦਾ ਇੱਕ ਫੋਨ, ਬੱਚਿਆਂ ਦੀ ਹਾਸੀਆਂ ਖੇਡੀਆਂ, ਇਹ ਤਾਂ ਜ਼ਿੰਦਗੀ ਦੇ ਅਸਲੀ ਰੰਗ ਨੇ। ਯਾਦ ਰੱਖੋ, ਜੇ ਦਿਲ ਸ਼ੁਕਰਗੁਜ਼ਾਰ ਹੋਵੇ ਤਾਂ ਹਰ ਦਿਨ ਤਿਉਹਾਰ ਵਾਂਗੂ ਮੰਨਦਾ ਹੈ। ਆਓ ਹੁਣ ਸੁਣਦੇ ਹਾਂ ਇੱਕ ਐਸੇ ਗੀਤ ਨੂੰ ਜੋ ਦਿਲ ਨੂੰ ਪੂਰਾ ਸਕੂਨ ਦਿੰਦਾ ਹੈ, ਕਿਉਂਕਿ ਜ਼ਿੰਦਗੀ ਦੀ ਦੇ ਵਿੱਚ ਅਸੀਂ ਜੇ ਸਕੂਨ ਲੈਣਾ ਤਾਂ ਸਾਨੂੰ ਛੋਟੀਆਂ ਛੋਟੀਆਂ ਚੀਜ਼ਾਂ ਵਿੱਚੋਂ ਖੁਸ਼ੀਆਂ ਲੱਭਣੀਆਂ ਪੈਣੀਆਂ। ਹਾਲਾਂਕਿ ਅਸੀਂ ਜਿਹੜੇ ਖੁਸ਼ੀਆਂ ਦਾ ਮਤਲਬ ਇਹ ਮੰਨ ਲਿਆ ਹੋਇਆ ਆਪਣੇ ਦਿਮਾਗ ਦੇ ਵਿੱਚ ਕਿ ਬਹੁਤ ਵੱਡੀ ਚੀਜ਼ ਹੋਵੇ ਤਾਂ ਹੀ ਸਾਨੂੰ ਖੁਸ਼ੀ ਮਿਲੇ, ਜਾਂ ਆਪਣਾ ਇੱਕ ਟੀਚਾ ਮੰਨ ਲਈਏ, ਟੀਚਾ ਮੰਨਣਾ ਬਹੁਤ ਲਾਜ਼ਮੀ ਹੈ, ਪਰ ਉਸ ਟੀਚੇ ਤੱਕ ਪਹੁੰਚਦੇ ਪਹੁੰਚਦੇ ਸਾਡੇ ਕੋਲ ਬਹੁਤ ਸਾਰੇ ਇਹੋ ਜਿਹੇ ਪਲ ਨੇ ਜਿਹੜੇ ਸਾਨੂੰ ਖੁਸ਼ੀ ਦੇ ਸਕਦੇ ਨੇ, ਪਰ ਗੱਲ ਹੈ ਉਹਨੂੰ ਮਹਿਸੂਸ ਕਰਨ ਦੀ, ਉਹਦੇ 'ਤੇ ਧਿਆਨ ਦੇਣ ਦੀ। ਸੋ ਜ਼ਿੰਦਗੀ ਹਸੀਨ ਹੈ ਪ੍ਰੋਗਰਾਮ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਅਸੀਂ ਗੱਲਾਂ ਅੱਗੇ ਵੀ ਕਰਨੀਆਂ ਨੇ, ਪਰ ਪਹਿਲਾਂ ਇਹ ਗੀਤ ਸੁਣਦੇ ਹਾਂ। ਆਓ ਆਨੰਦ ਮਾਣਦੇ ਹਾਂ ਗੀਤ ਦਾ।

ਦੋਸਤੋ, ਰਿਸ਼ਤਿਆਂ ਦੀ ਖੁਸ਼ਬੂ ਦੀ ਗੱਲ ਕਰੀਏ ਤਾਂ ਦੌਲਤ ਕਮਾਉਣ ਵਿੱਚ ਸਾਰੀ ਉਮਰ ਲੱਗ ਜਾਂਦੀ ਹੈ, ਪਰ ਇੱਕ ਪਿਆਰ ਭਰਿਆ ਰਿਸ਼ਤਾ ਬਣਾਉਣ ਵਿੱਚ ਸਿਰਫ ਔਰ ਸਿਰਫ ਸੱਚਾ ਦਿਲ ਚਾਹੀਦਾ ਹੈ, ਜਿਹਦੇ ਵਿੱਚ ਸਾਡੇ ਮਾਪੇ, ਸਾਡੇ ਦੋਸਤ ਅਤੇ ਜੀਵਨ ਸਾਥੀ, ਇਹੀ ਸਾਡੇ ਅਸਲੀ ਦੌਲਤ ਹਨ। ਕਦੇ ਸਮਾਂ ਕੱਢ ਕੇ ਉਹਨਾਂ ਨੂੰ ਵੀ ਜ਼ਰੂਰ ਕਹੋ ਕਿ ਤੁਸੀਂ ਉਹ, ਇਸ ਲਈ ਮੇਰੀ ਜ਼ਿੰਦਗੀ ਸੋਹਣੀ ਹੈ। ਸੋ ਜ਼ਿੰਦਗੀ ਸੋਹਣੀ, ਜ਼ਿੰਦਗੀ ਹਸੀਨ ਰਿਸ਼ਤਿਆਂ ਉੱਤੇ ਬਹੁਤ ਜ਼ਿਆਦਾ ਨਿਰਧਾਰਿਤ ਹੈ। ਬਹੁਤ ਡਿਪੈਂਡ ਕਰਦਾ ਕਿ ਤੁਹਾਡੇ ਰਿਸ਼ਤੇ ਕਿਹਨਾਂ ਨਾਲ ਆ, ਤੁਸੀਂ ਰਿਸ਼ਤਿਆਂ ਨੂੰ ਕਿੰਨਾ ਕੁ ਮਹੱਤਵ ਦਿੰਦੇ ਹੋ, ਕਿੰਨਾ ਇੰਪੋਰਟੈਂਸ ਦਿੰਦੇ ਹੋ। ਔਰ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੰਨਾ ਬੈਲੈਂਸ ਤਰੀਕੇ ਨਾਲ ਚੱਲਦੇ ਹੋ, ਕਿਉਂਕਿ ਜ਼ਿੰਦਗੀ ਦੇ ਵਿੱਚ ਅਗਰ ਤੁਸੀਂ ਸੰਤੁਲਿਤ ਤਰੀਕੇ ਨਾਲ ਬੈਲੈਂਸ ਨਹੀਂ ਚੱਲਦੇ ਹੋ ਤਾਂ ਤੁਹਾਡੀ ਜ਼ਿੰਦਗੀ ਸਮੂਥ ਨਹੀਂ ਹੁੰਦੀ, ਕਿਉਂਕਿ ਜ਼ਿੰਦਗੀ ਦੇ ਵਿੱਚ ਉਲਝਣਾਂ ਜੇ ਰਹਿਣਗੀਆਂ ਤਾਂ ਜ਼ਿੰਦਗੀ ਹਸੀਨ ਕਿਵੇਂ ਰਹੇਗੀ। ਸੋ ਜ਼ਿੰਦਗੀ ਦੇ ਵਿੱਚ ਸਮੂਥ ਰਹਿਣ ਲਈ, ਇੱਕ ਸਹੀ ਤਰੀਕੇ ਦੇ ਨਾਲ ਚੱਲਣ ਵਾਸਤੇ ਤੁਹਾਨੂੰ ਰਿਸ਼ਤਿਆਂ ਨੂੰ ਟਾਈਮ ਦੇਣਾ ਪਏਗਾ, ਰਿਸ਼ਤੇ ਨਿਭਾਉਣੇ ਪੈਣਗੇ, ਕਿਉਂਕਿ ਸਿਰਫ ਔਰ ਸਿਰਫ ਕੰਮ, ਜੇ ਅਸੀਂ ਕਹਾਂਗੇ ਕਿ ਕੰਮ ਦੇ ਉੱਤੇ ਧਿਆਨ ਦੇਣਾ, ਕੰਮ ਕਰਨਾ ਬਹੁਤ ਜ਼ਰੂਰੀ ਹੈ, ਪਰ ਨਾਲ ਦੀ ਨਾਲ ਰਿਸ਼ਤਿਆਂ ਨੂੰ ਟਾਈਮ ਦੇਣਾ, ਰਿਸ਼

जी हाँ, जिंदगी हसीन है प्रोग्राम चल रहा है, असीं गल्लां बातां कर रहे हैं क्योंकि गल्लां बातां करके जिहड़ा आनंद है होर भी वध जांदा है। और तुहाडा इन्ना सारा प्यार, इन्ने सालां तों प्यार सानूं मिलदा आ रहा है और उम्मीद करदा इदां ही साडा प्यार बणिया रहे। जी हाँ, प्रोग्राम जिंदगी हसीन है दे विच हुण आपां गल करदे हां कि साडी जिंदगी दे विच मुस्कुराहट दी ताकत की है। दोस्तों, तुहानूं पता है कि एक मुस्कुराहट, ना कोई खर्चा ना कोई भाषा, पर यह दिलों को जोड़ दिंदी है। तुहाडी इस एक मुस्कुराहट जिहड़ी है ना, किसी का दिन बना सकती है। कई बार किसी नूं सिर्फ एक महसूस करवाउण दी लोड़ ही हुंदी है। तुसी चाहे उहदे नाल फिजिकली फॉर्म दे उत्ते ना खड़े होवो, पर उहनूं अहसास दिलवा दिओ कि तुसी इकल्ले नहीं हो। बस इन्ना कहना ही बहुत हुंदा है, सब तों वड्डी मदद हुंदी है। ਤੁਹਾਡੇ ਇੱਕ ਹੌਸਲੇ ਨਾਲ ਹੀ ਕੀ ਪਤਾ ਅਗਲੇ ਦਾ ਦਿਨ ਬਣ ਜਾਵੇ। ਸੋ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਰੋਜ਼ ਦੀ ਜ਼ਿੰਦਗੀ ਦੇ ਵਿੱਚ, ਚਾਹੇ ਥੋੜ੍ਹੇ ਟਾਈਮ ਲਈ ਆਪਣੇ ਕਿਸੇ ਖਾਸ ਨੂੰ ਮੈਸੇਜ ਕਰੋ ਜਾਂ ਇਹੋ ਜਿਹਾ ਹੌਸਲਾ ਦਿਵੋ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਹਮੇਸ਼ਾ ਨਕਾਰਾਤਮਕ ਸੋਚ ਉਹਦੀ ਨਾ ਹੋਵੇ। ਉਹਦੀ ਜ਼ਿੰਦਗੀ ਹਸੀਨ ਬਣੇਗੀ ਬਣੇਗੀ, ਪਰ ਤੁਹਾਡੀ ਵੀ ਨਾਲ ਦੀ ਨਾਲ ਇੱਕ ਪੋਜ਼ਿਟਿਵ ਵਾਈਬ ਦੇ ਵਿੱਚ ਤੁਸੀਂ ਰਹੋਗੇ। ਇਹਦੇ ਉੱਤੇ ਇੱਕ ਗੱਲ ਯਾਦ ਆਈ, ਖਿਆਲ ਆਇਆ ਕਿ ਜ਼ਿੰਦਗੀ ਦੀ ਖੂਬਸੂਰਤੀ ਇਸ ਗੱਲ ਵਿੱਚ ਨਹੀਂ ਹੈ ਕਿ ਸਾਡੇ ਕੋਲ ਕੀ ਹੈ, ਸਗੋਂ ਇਸ ਵਿੱਚ ਹੈ ਕਿ ਅਸੀਂ ਜੋ ਕੁਝ ਵੀ ਹਾਂ ਉਸਨੂੰ ਕਿਵੇਂ ਜੀ ਰਹੇ ਹਾਂ। ਸੋ ਜੀਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਡੀ ਸੋਚ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਕਿਸ ਅਪਰੋਚ ਦੇ ਨਾਲ, ਕਿਸ ਸੋਚ ਦੇ ਨਾਲ ਜੀ ਰਹੇ ਹਾਂ। ਸੋ ਜ਼ਿੰਦਗੀ ਹੀ ਅਸੀਨ ਹੈ ਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਕਰਦੇ ਰਹਿਣਾ ਹੈ, ਅਸੀਂ ਕਰਦੇ ਆ ਰਹੇ ਹਾਂ। ਇਸ ਦੇ ਨਾਲ ਹੀ ਤੁਹਾਡੇ ਸਾਹਮਣੇ ਪੇਸ਼ ਹੈ ਅਗਲਾ ਗੀਤ। ਆਨੰਦ ਮਾਣੋ ਜੀ ਇਸ ਗੀਤ ਦਾ।

0: ਹੁਣ ਤੁਸੀਂ ਸ਼੍ਰੇਆ ਘੋਸ਼ਾਲ ਅਤੇ ਹਰੀਹਰਨ ਉਹਨਾਂ ਦੀ ਆਵਾਜ਼ ਦੇ ਵਿੱਚ ਓਵਰ ਅੰਗਰੇਜ਼ ਗੀਤ ਸੁਣ ਰਹੇ ਸੀ। ਲਓ ਹੁਣ ਵਿਹਲਾ ਹੋ ਗਿਆ ਥੋੜ੍ਹੇ ਜਿਹੇ ਅੰਤਰਾਲ ਦਾ, ਛੋਟੇ ਜਿਹੇ ਅੰਤਰਾਲ ਦਾ, ਥੋੜ੍ਹੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਮੁੜ ਤੋਂ ਹਾਜ਼ਰ ਹੁੰਦੇ ਹਾਂ ਇਸੇ ਜੋਸ਼ ਦੇ ਨਾਲ, ਇਸੇ ਹੋਸ਼ ਦੇ ਨਾਲ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਲੈ ਕੇ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
0: ਹੈਲੋ, ਸ਼੍ਰੇਆ ਘੋਸ਼ਾਲ ਅਤੇ ਹਰੀਹਰਨ ਉਹਨਾਂ ਦੀ ਆਵਾਜ਼ ਦੇ ਵਿੱਚ ਓਵਰ ਅੰਗਰੇਜ਼ ਗੀਤ ਸੁਣ ਰਹੇ ਸੀ। ਲਓ ਹੁਣ ਵਿਹਲਾ ਹੋ ਗਿਆ ਥੋੜ੍ਹੇ ਜਿਹੇ ਅੰਤਰਾਲ ਦਾ, ਛੋਟੇ ਜਿਹੇ ਅੰਤਰਾਲ ਦਾ, ਥੋੜ੍ਹੇ ਜਿਹੇ ਅੰਤਰਾਲ ਤੋਂ ਬਾਅਦ ਫਿਰ ਮੁੜ ਤੋਂ ਹਾਜ਼ਰ ਹੁੰਦੇ ਹਾਂ ਇਸੇ ਜੋਸ਼ ਦੇ ਨਾਲ, ਇਸੇ ਹੋਸ਼ ਦੇ ਨਾਲ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਲੈ ਕੇ।
1: ਮੂੰਹ ਮਿੱਠਾ ਕਰਨ ਲੱਗੇ ਹੋ, ਨੌਕਰੀ ਲੱਗ ਗਈ ਲੱਗਦੀ ਹੈ, ਮੁਬਾਰਕਾਂ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।
2: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
3: ਹੈਲੋ,
4: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ।
5: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ ਇੱਕ ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਜੀ, ਅਸੀਂ ਫਿਰ ਮੁੜ ਤੋਂ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਲੈ ਕੇ। ਔਰ ਜ਼ਿੰਦਗੀ ਹਸੀਨ ਕਰਨ ਲਈ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਪਹਿਲਾਂ ਹੀ ਕਰ ਚੁੱਕੇ ਹਾਂ, ਕਈ ਵਿਸ਼ਿਆਂ ਉੱਤੇ ਗੱਲਾਂ ਬਾਤਾਂ ਕਰ ਚੁੱਕੇ ਹਾਂ। ਹੁਣ ਗੱਲ ਕਰਦੇ ਹਾਂ ਸ਼ੁਕਰਾਨੇ ਦੀ, ਅੰਗਰੇਜ਼ੀ 'ਚ ਉਹਨੂੰ ਗ੍ਰੇਟਫੁਲਨੈਸ ਕਹਿੰਦੇ ਜੀ। ਸ਼ੁਕਰਾਨਾ ਦੋਸਤੋ ਬਹੁਤ ਜ਼ਰੂਰੀ ਹੈ। ਅੱਛਾ, ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਕਦੇ ਸੋਚਿਆ ਕਿ ਅਸੀਂ ਦਿਨ ਵਿੱਚ ਕਿੰਨੀਆਂ ਕੁ ਸ਼ਿਕਾਇਤਾਂ ਕਰ ਲੈਂਦੇ ਹਾਂ ਕਿ ਯਾਰ ਇੱਦਾਂ ਨਹੀਂ ਹੋਇਆ, ਇੱਦਾਂ ਹੋਣਾ ਸੀ, ਮੈਂ ਤਾਂ ਇਹ ਸੋਚਿਆ ਸੀਗਾ, ਸੋਚਿਆ ਇੱਦਾਂ ਸੀ, ਹੋ ਇੱਦਾਂ ਗਿਆ। ਕਿੰਨੀਆਂ ਸ਼ਿਕਾਇਤਾਂ ਹੋ ਜਾਂਦੀਆਂ ਨੇ ਨਾ ਸਾਡੀਆਂ। ਪਰ ਜੇ ਅਸੀਂ ਹਰ ਦਿਨ ਕੁਛ ਚੀਜ਼ਾਂ ਲਈ ਧੰਨਵਾਦ ਕਰਨਾ ਸ਼ੁਰੂ ਕਰ ਦਈਏ ਤਾਂ ਕਿੰਨਾ ਸੋਹਣਾ ਹੋ ਜਾਏਗਾ, ਔਰ ਤੁਹਾਨੂੰ ਪਤਾ ਬਹੁਤ ਕੁਛ ਬਦਲ ਵੀ ਜਾਏਗਾ। ਆਓ ਹੁਣ ਫਿਰ ਤੋਂ, ਜਿੱਦਾਂ 5 ਵਾਅਦੇ ਕੀਤੇ ਸੀ ਨਾ ਤੁਸੀਂ ਮੇਰੇ ਨਾਲ, ਹੁਣ 3 ਗੱਲਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਹਾਂ। ਪਹਿਲੀ ਗੱਲ ਤਾਂ ਸ਼ੁਕਰਾਨਾ ਇੱਕ ਸ਼ਬਦ ਨਹੀਂ ਹੈ, ਇਹ ਜੀਵਨ ਜਿਉਣ ਦਾ ਤਰੀਕਾ ਹੈ। ਅਗਰ ਅਸੀਂ ਹਰ ਚੀਜ਼ ਨੂੰ ਜੋ ਵੀ ਸਾਨੂੰ ਮਿਲੀ ਹੈ ਨਾ ਉਹਦਾ ਸ਼ੁਕਰਗੁਜ਼ਾਰ, ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ ਨਾ, ਸਾਡੀ ਜ਼ਿੰਦਗੀ ਪੂਰੀ ਦੀ ਪੂਰੀ ਬਦਲ ਲੈਂਦੀ ਹੈ। ਚਲੋ ਆਓ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦਾ ਹਾਂ। ਇੱਕ ਬਜ਼ੁਰਗ ਹਰ ਸਵੇਰੇ ਆਪਣੇ ਘਰ ਦੇ ਬਾਹਰ ਬੈਠ ਕੇ ਨਾ ਸੂਰਜ ਨੂੰ ਵੇਖਦੇ ਸੀ। ਕੋਈ ਇੱਦਾਂ ਹੀ ਰਾਹ 'ਚ ਜਾਂਦਾ, ਉਹ ਪੁੱਛਦਾ ਕਿ ਬਾਬਾ ਜੀ ਤੁਸੀਂ ਹਰ ਰੋਜ਼ ਕੀ ਸੋਚਦੇ ਹੋ ਸੂਰਜ ਵੱਲ ਦੇਖ ਕੇ? ਅਤੇ ਉਹ ਮੁਸਕਰਾ ਕੇ ਬੋਲਦੇ ਹੈ ਕਿ ਅੱਜ ਵੀ ਰੱਬ ਨੇ ਮੈਨੂੰ ਇੱਕ ਹੋਰ ਦਿਨ ਦੇ ਦਿੱਤਾ। ਅਤੇ ਸੋਚੋ ਇਸ ਤੋਂ ਵੱਡਾ ਕੀ ਤੋਹਫ਼ਾ ਹੋ ਸਕਦਾ। ਉਸ ਬਜ਼ੁਰਗ ਨੇ ਕਿੰਨੇ ਕਮਾਲ ਸੋਚ ਦੇ ਨਾਲ ਉਹਨੂੰ ਕਿਹਾ, ਦੇਖੋ ਕਿੰਨੀ ਕਮਾਲ ਦੀ ਸੋਚ ਹੋਏਗੀ ਉਹਨਾਂ ਬਜ਼ੁਰਗ ਦੀ। ਕਹਿੰਦੇ ਕਿ ਮੈਂ ਤਾਂ ਸ਼ੁਕਰਗੁਜ਼ਾਰ ਕਰਦਾ ਵਾਂ ਉਸ ਮਾਲਕ ਦਾ ਕਿ ਉਹਨੇ ਮੈਨੂੰ ਇੱਕ ਹੋਰ ਦਿਨ ਦੇ ਦਿੱਤਾ ਜੀਣ ਲਈ। ਸੋ ਦੋਸਤੋ, ਸਾਨੂੰ ਕਿੰਨੀ ਵੱਡੀ ਇਗਜ਼ਾਮਪਲ, ਕਿੰਨੀ ਵੱਡੀ ਵਧੀਆ ਸੋਚ ਮਿਲਦੀ ਹੈ ਇਸ ਇਗਜ਼ਾਮਪਲ ਤੋਂ ਕਿ ਅਸੀਂ, ਸਾਨੂੰ ਬਹੁਤ ਕੁਛ ਮਿਲੇ ਜਾਂ ਨਾ ਮਿਲੇ, ਜਾਂ ਜੋ ਸੋਚਿਆ ਹੋ ਸਕਦਾ ਸਾਨੂੰ ਨਾ ਮਿਲੇ, ਪਰ ਐਟਲੀਸਟ ਤੁਸੀਂ ਸ਼ੁਕਰਗੁਜ਼ਾਰ ਕਰਨਾ ਸ਼ੁਰੂ ਕਰ ਦਿਓ। ਕੋਈ ਵੀ ਚੀਜ਼ ਤੁਹਾਨੂੰ ਮਿਲੇ, ਪਾਣੀ ਪੀਂਦੇ ਹੋ, ਚੱਲਦੇ ਹੋ, ਉੱਡਦੇ ਹੋ, ਬਹਿੰਦੇ ਹੋ, ਸਵੇਰ ਹੁੰਦੀ ਹੈ, ਤੁਸੀਂ ਗ੍ਰੇਟਫੁਲ ਹੋਣਾ ਸ਼ੁਰੂ ਹੋ ਜਾਓ। ਤੁਸੀਂ ਦੇਖਣਾ ਤੁਹਾਡੀ ਜ਼ਿੰਦਗੀ ਕਿੱਦਾਂ ਬਦਲਣੀ ਸ਼ੁਰੂ ਹੋ ਜਾਓ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ ਸਾਡੀ ਸਟੂਡੀਓ ਦੀ ਕੜੀ 'ਤੇ 8:45 ਹੋ ਰਹੇ ਨੇ। ਹੁਣੇ ਥੋੜ੍ਹੀ ਦੇਰ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ।

ਪ੍ਰਣਾਲੀ ਕਵਚ ਨੂੰ ਲਾਗੂ ਕਰਨ ਲਈ 206 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਵਿੱਚ ਵੱਖ ਵੱਖ ਥਾਵਾਂ 'ਤੇ ਬੂਟੇ ਲਾ ਕੇ ਵਨ ਮਹੋਤਸਵ 2026 ਦੀ ਸ਼ੁਰੂਆਤ ਕੀਤੀ। ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਲਈ ਸੂਬੇ ਭਰ ਦੇ ਸਾਰੇ ਪੋਲਿੰਗ ਬੂਥਾਂ 'ਤੇ ਕੱਲ੍ਹ ਤੋਂ 2 ਦਿਨ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ ਨੇ ਯੂਜ਼ਰਸ ਨੇਮ ਫੀਚਰ ਨੂੰ ਲਾਗੂ ਕਰਨ ਸੰਬੰਧੀ ਸਰਕਾਰ ਨੂੰ ਆਪਣੀ ਜਵਾਬ ਸੌਂਪਿਆ। ਅੰਮ੍ਰਿਤਸਰ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰੀ ਗਿਹੋਰ ਦਾ ਪਰਦਾਫਾਸ਼, 8 ਕਿਲੋ ਤੋਂ ਵੱਧ ਹੀਰੋਇਨ ਅਤੇ 2 ਲੱਖ ਦੀ ਡਰੱਗਸ ਮਨੀ ਬਰਾਮਦ ਕੀਤੀ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੱਜ ਸ਼ਹਿਰ ਦੇ ਅੰਤਰਰਾਸ਼ਟਰੀ ਪੱਧਰ ਦੇ ਨਾਮ ਖੱਟਣ ਵਾਲੇ ਸਪੈਸ਼ਲ ਓਲੰਪਿਕ ਤੈਰਾਕ ਪਾਵਿਕ ਅਟਵਾਲ ਨੂੰ ਉਸ ਦੀਆਂ ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸ਼ਾਨਦਾਰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਅਤੇ ਮੌਸਮ ਵਿਭਾਗ ਵੱਲੋਂ ਅਗਲੇ 3 ਤੋਂ 4 ਦਿਨਾਂ ਵਿੱਚ ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ਗੋਈ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਇਸ ਵੇਲੇ 10:02 ਹੋ ਗਏ ਨੇ। ਲਓ ਹੁਣ ਪੇਸ਼ ਹੈ ਪ੍ਰੋਗਰਾਮ ਸੁਰ ਸਰਿਤਾ। ਪ੍ਰੋਗਰਾਮ ਸੁਰ ਸਰਿਤਾ ਦੇ ਵਿੱਚ ਲਓ ਹੁਣ ਸੁਣਦੇ ਹਾਂ ਪਹਿਲਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰ ਝਨਕਾਰ, ਜਿਹਦੇ ਵਿੱਚ ਤੁਸੀਂ ਬਹੁਤ ਸਾਰੇ ਗੀਤ ਸੁਣੇ, ਆਨੰਦ ਮਾਣਿਆ। ਲਓ ਜੀ, ਇਸ ਵੇਲੇ ਸਾਡੇ ਸਟੂਡੀਓ ਦੀ ਘੜੀ 'ਤੇ 10:30 ਹੋ ਰਹੇ ਨੇ ਅਤੇ ਹੁਣ ਵੇਲਾ ਪ੍ਰੋਗਰਾਮ ਸਰਗਮ ਦਾ। ਜੀ ਹਾਂ, ਜ਼ਿੰਦਗੀ ਵੀ ਸਾਡੀ ਸਰਗਮ ਵਾਂਗੂ ਹੈ। ਜ਼ਿੰਦਗੀ ਦੇ

ਵਿੱਚ ਬਹੁਤ ਸਾਰੇ ਸਵਰ ਜਿਹੜੇ ਹੈ, ਸਵਰ ਸਾਡੇ ਕਦੀ ਉੱਪਰ ਕਦੀ ਥੱਲੇ ਹੁੰਦੇ ਰਹਿੰਦੇ ਨੇ, ਔਰ ਜ਼ਿੰਦਗੀ ਦੇ ਉਹਨਾਂ ਸਾਰੇ ਸਵਰਾਂ ਨੂੰ ਅਸੀਂ ਇੰਜੋਏ ਕਰਨਾ, ਉਹਨਾਂ ਦਾ ਆਨੰਦ ਮਾਣਨਾ, ਔਰ ਉਹਨਾਂ ਦਾ ਆਨੰਦ ਮਾਣਨ ਵਾਸਤੇ ਆਕਾਸ਼ਵਾਣੀ ਤੁਹਾਡੇ ਲਈ ਬਹੁਤ ਸਾਰੇ ਗੀਤ ਪੇਸ਼ ਕਰੇਗਾ, ਔਰ ਉਹਨਾਂ ਗੀਤਾਂ ਵਿੱਚੋਂ ਪਹਿਲਾ ਗੀਤ ਤੁਹਾਡੇ ਸਾਹਮਣੇ ਪੇਸ਼ ਹੈ, ਆਨੰਦ ਮਾਣੋ।

ਡੀਟੀਐਚਡੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਪ੍ਰੋਗਰਾਮ ਸੁਗਾਤ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ ਮੈਂ ਹਰਪ੍ਰੀਤ ਤੁਹਾਡਾ ਸਾਰਿਆਂ ਦਾ ਕਰ ਰਿਹਾ ਹਾਂ ਸਵਾਗਤ। ਪ੍ਰੋਗਰਾਮ ਸੁਗਾਤ ਦੇ ਵਿੱਚ

ਗੀਤ ਸਿੰਘ ਦੀ ਇਸ ਮਹਿਫਿਲ ਨੂੰ ਸਜਾਵਾਂਗੇ ਤੁਹਾਡੇ ਨਾਲ ਗੱਲ ਕਰਦੇ ਹੋਇਆਂ। ਤੁਹਾਡੇ ਗੀਤ ਜੋ ਸੌਗਾਤ ਰੂਪ ਸਾਡੇ ਤੱਕ ਪਹੁੰਚਣਗੇ ਉਸ ਨੂੰ ਤੁਹਾਡੇ ਪਿਆਰਿਆਂ ਤੱਕ, ਸਾਡੇ ਸੁਣਨ ਵਾਲਿਆਂ ਤੱਕ ਪਹੁੰਚਾਵਾਂਗੇ। ਸਾਰਿਆਂ ਦਾ ਕਰਦਾ ਹਾਂ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ। 0181-2342-171 ਸਾਡੀ ਫੋਨ ਲਾਈਨ ਦਾ ਨੰਬਰ ਅਤੇ 9465-5630-77 ਵਟਸਐਪ ਦੇ ਜ਼ਰੀਏ ਸਾਡੇ ਤੱਕ ਪਹੁੰਚਣ ਦੇ ਲਈ ਤੁਸੀਂ ਇਹਨਾਂ ਨੰਬਰਾਂ 'ਤੇ ਜਾਂ ਸੁਨੇਹਾ ਜਾਂ ਫੋਨ ਲਾਈਨ ਨੰਬਰ 'ਤੇ ਕਾਲ ਜ਼ਰੀਏ ਸਾਡੇ ਸਟੂਡੀਓ ਤੱਕ ਪਹੁੰਚ ਜਾਣਾ। ਚੱਲ ਰਿਹਾ ਜੀ ਬਾਰਿਸ਼ਾਂ ਦਾ ਮੌਸਮ, ਮੀਂਹ ਦੀਆਂ ਝੜੀਆਂ ਜਿਹੜੀਆਂ ਨੇ ਸ਼ਾਇਦ ਅੱਜ ਵੀ, ਕਿਉਂਕਿ ਇਸ ਤਰ੍ਹਾਂ ਸਟੂਡੀਓ ਬੈਠੇ ਹਾਂ, ਪਰ ਇੱਕ ਮਹਿਕ ਜੀ ਜਦੋਂ ਉੱਠਦੀ ਹੈ ਨਾ ਧਰਤੀ ਦੇ ਉੱਤੇ, ਜਦੋਂ ਪਾਣੀ ਦੀਆਂ ਬੂੰਦਾਂ ਮੀਂਹ ਪੈਂਦਾ ਹੈ, ਅਤੇ ਉਹ ਇੱਕ ਇੱਕ ਵੱਖਰੀ ਜਿਹੀ ਸੁਗੰਧੀ ਜਿਹੜੀ ਹੈ ਉਹ ਜਦੋਂ ਉੱਠਦੀ ਹੈ ਨਾ, ਅਤੇ ਉਹਦੀ ਖੁਸ਼ਬੂ ਮੈਨੂੰ ਲੱਗਾ ਕਿ ਬਾਹਰ ਮੀਂਹ ਪੈ ਰਿਹਾ। ਅਤੇ ਜੀ ਅਸੀਂ ਕਿਹਾ ਹੁਣ ਆਪਣੇ ਸਰੋਤਿਆਂ ਨੂੰ ਵੀ ਅਸੀਂ ਮਿਲਣਾ ਹੈ, ਉਹਨਾਂ ਨਾਲ ਵੀ ਗੱਲ ਕਰਨੀ ਹੈ ਜੀ। ਅਤੇ ਬਾਹਰ ਲੱਗੀ ਹੋਈ ਹੈ ਜੀ ਝੜੀ, ਅਤੇ ਫਿਰ ਜੀ ਮੈਂ ਝੜੀ ਦਾ ਕੰਪਰੋਮਾਈਜ਼ ਕਰਤਾ, ਅਤੇ ਹੁਣ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ ਉਨੀ ਖੁਸ਼ੀ ਲੈਣੀ ਹੈ ਜੀ ਜਿੰਨੀ ਕਿ ਉਸ ਮੀਂਹ 'ਚ, ਉਸ ਮੀਂਹ ਦੀ ਝੜੀ ਦੇ ਵਿੱਚ ਸਾਨੂੰ ਬਹਿ ਕੇ ਮਿਲਦੀ ਹੈ। ਇਸ ਲਈ ਤੁਹਾਡਾ ਸਾਰਿਆਂ ਦੀਆਂ ਫੋਨ ਕਾਲਸ ਦਾ, ਤੁਹਾਡੇ ਮੈਸੇਜਿਸ ਦੀ ਮੈਂ ਦਿਲ ਤੋਂ ਜਿਹੜੀ ਹੈ ਵੇਟ ਕਰ ਰਿਹਾ ਹਾਂ, ਦਿਲ ਤੋਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹਾਂ, ਉਡੀਕ ਹੈ ਤੁਹਾਡੀ। ਅਤੇ ਤਦ ਤੱਕ ਕਰ ਰਹੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਦੇ ਇਸ ਗੀਤ ਦੇ ਨਾਲ। ਅਤੇ ਇਸ ਤੋਂ ਪਹਿਲਾਂ ਕਿ ਪਹਿਲੇ ਗੀਤ ਦੇ ਨਾਲ ਜੁੜੀਏ, ਦੱਸ ਜਾਵਾਂ ਕਿ ਗੀਤ ਸੰਗੀਤ ਦਾ ਸਿਲਸਿਲਾ ਸਿਰਫ ਇੱਕ ਵਜੇ ਤੱਕ ਨਹੀਂ ਹੋਵੇਗਾ, ਇੱਕ ਤੋਂ ਦੋ, ਦੋ ਤੋਂ ਤਿੰਨ ਦੇ ਵਿੱਚ ਤੁਸੀਂ ਪੰਜਾਬੀ ਮੈਲੋਡੀਅਸ ਗੀਤ ਅਤੇ ਪੰਜਾਬੀ ਡੂਇਟ ਮਿਊਜ਼ਿਕ ਵੀ ਸੁਣੋਗੇ, ਅਤੇ ਉਸ ਤੋਂ ਬਾਅਦ ਸਾਡੇ ਭਗਤੀ ਸੰਗੀਤ ਦੇ ਪ੍ਰੋਗਰਾਮ ਆਰੰਭ ਹੋ ਜਾਣਗੇ। ਪ੍ਰੋਗਰਾਮ ਚੱਲ ਰਿਹਾ ਹੈ ਸੌਗਾਤ, ਇੱਕ ਵਾਰੀ ਫਿਰ ਤੋਂ ਮੈਂ ਹਰਪ੍ਰੀਤ ਤੁਹਾਡਾ ਸਭ ਦਾ ਕਰ ਰਿਹਾ ਹਾਂ ਸਵਾਗਤ। ਕਰ ਰਹੇ ਹਾਂ ਸ਼ੁਰੂਆਤ ਇਸ ਪ੍ਰੋਗਰਾਮ ਦੀ ਜਨਾਬ ਸਾਬਰ ਕੋਟੀ ਦੀ ਆਵਾਜ਼ ਦੇ ਨਾਲ।

ਅੱਜ ਸੁਨੇਹੇ ਜੀ, ਕਿਉਂਕਿ ਪਿਛਲੇ ਇੱਕ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਕੋਈ ਟੈਕਨੀਕਲ ਪ੍ਰੋਬਲਮ ਸੀ ਅਤੇ ਵਟਸਐਪ ਦੇ ਮੈਸੇਜਿਸ ਨੂੰ ਮੈਂ ਬੜੀ ਦੇਰੀ ਨਾਲ ਲੈ ਪਾ ਰਿਹਾ ਸੀ, ਪਰ ਅੱਜ ਮੇਰੇ ਸਾਹਮਣੇ ਸਕਰੀਨ 'ਤੇ ਤੁਹਾਡੇ ਸੋਹਣੇ ਸੋਹਣੇ ਸੁਨੇਹੇ ਆ ਰਹੇ ਨੇ ਅਤੇ ਫੋਨ ਲਾਈਨ ਜ਼ਰੀਏ ਵੀ ਸਰੋਤੇ ਜੁੜੇ ਨੇ, ਅਤੇ ਆਹ ਗੀਤ ਹੁਣੇ ਸੁਣਿਆ ਸੀ ਨਾ, ਅਤੇ ਉਹਦੇ 'ਚ ਇੱਕ ਅੱਖਰ ਸਾਵਰਕੋਟੀ ਜੀ ਗਾ ਰਹੇ ਸਨ, ਕਹਿੰਦੇ ਪੂਰੇ ਦੀ ਵਾਹ ਹੋਵੇ, ਅਤੇ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਵੀ ਲਿਖਿਆ ਨਾ, ਪੂਰੇ ਦੀ ਇਹ ਪੌਣੇ ਇੱਕ ਚੁੰਮਣ ਦੇ ਜਾਂ ਛਿੱਟ ਸਾਰੀ ਦੇ ਜਾ ਖੁਸ਼ਬੋਈ। ਅਤੇ ਇਹ ਪੂਰੇ ਦੀ ਪੌਣ ਜਿਹੜੀ ਹੈ ਨਾ, ਇਹ ਵੈਸੇ ਜਿਹੜੇ ਸਾਡੇ ਸਾਰੇ ਪੁਰਾਣੇ ਸਰੋਤੇ ਨੇ ਅਤੇ ਜਿਹੜੇ ਲੰਮੇ ਸਮੇਂ ਤੋਂ ਜੁੜੇ, ਉਹਨਾਂ ਨੂੰ ਪਤਾ ਹੈ ਕਿ ਪੂਰੇ ਦੀ ਪੌਣ ਕੀ ਹੁੰਦੀ ਹੈ, ਪਰ ਫਿਰ ਵੀ ਸਾਡੇ ਲਈ ਇੱਕ ਗੱਲਬਾਤ ਦਾ ਇੱਕ ਸੋਹਣਾ ਜਿਹਾ ਵਿਸ਼ਾ ਵੀ ਮਿਲ ਜਾਏਗਾ। ਅਤੇ ਇੱਕ ਹੋਰ ਮੇਰੇ ਦਿਮਾਗ 'ਚ ਸਵਾਲ ਆਇਆ ਜੀ, ਅਸੀਂ ਸਾਰੇ ਕਹਿੰਦੇ ਜੀ ਮੌਨਸੂਨ ਆ ਗਿਆ, ਮੌਨਸੂਨ ਦਾ ਮਤਲਬ ਕੀ ਹੈ, ਇਹ ਅੱਖਰ ਦਾ ਮਤਲਬ ਕੀ ਹੈ, ਇਹ ਵੀ ਅਸੀਂ ਤੁਹਾਡੇ ਨਾਲ ਗੱਲਾਂ ਗੱਲਾਂ 'ਚ ਅਸੀਂ ਕੋਸ਼ਿਸ਼ ਕਰਾਂਗੇ। ਅਤੇ ਦੱਸਿਓ ਜੀ ਵਟਸਐਪ ਦੇ ਮੈਸੇਜਿਸ ਵੀ ਜਿਹੜੇ ਆ ਰਹੇ ਨੇ, ਜਿਹੜੀ ਪੂਰੇ ਦੀ ਪੌਣ ਦਾ ਮਤਲਬ ਕੀ ਹੁੰਦਾ ਹੈ, ਤੁਹਾਡੇ ਨਾਲ ਵੀ ਗੱਲ ਕਰਾਂਗੇ ਸਾਰਿਆਂ ਨਾਲ। ਅਤੇ ਜਦ ਤੱਕ ਸੁਣਦੇ ਹਾਂ ਜੀ ਮੁਹੰਮਦ ਸਦੀਕ ਦੀ ਆਵਾਜ਼ ਦੇ ਵਿੱਚ ਇਹ ਗੀਤ।

ਦਾਨਾਬਾਦ ਦੇ ਕੋਲ ਸਵਾਰਾ ਨਜ਼ਰ ਮਾਰ ਖੁਦ ਡਿੱਠਾ ਰੌੜ ਚ ਰੁੜਦੀ ਲਾਸ਼ ਉਦਾਲੇ ਇਲਾ ਕਾ ਤੁਰ ਲਾਉਂਦੇ ਪਿਓ ਨੇ ਸੈਨਤ

ਬਾਅਦ ਸੁਣ ਰਹੇ ਜੀ ਮਿਰਜ਼ਾ ਤੇ ਚੱਲ ਰਿਹਾ ਪ੍ਰੋਗਰਾਮ ਸੁਗਾਤ ਇੱਕ ਵਾਰੀ ਫਿਰ ਤੋਂ ਕਰਨਾ ਸਭ ਦਾ ਸਵਾਗਤ। ਅਗਲਾ ਗੀਤ ਸੁਣਾਂਗੇ ਜੀ ਸਾਨੂੰ ਜੋ ਪਿਛਲੇ ਕੈਲੀਫੋਰਨੀਆ ਯੂ ਐਸ ਏ ਤੋਂ ਦਰਜੀਤ ਮੰਗਾ ਤੇ ਨੀਲਾ ਮੰਗਾ ਜੀ ਦੀ ਫਰਮਾਇਸ਼ ਤੇ ਆਇਆ ਜੀ ਫਿਰੋਜ਼ ਖਾਨ ਦੀ ਆਵਾਜ਼ 'ਚ ਗੀਤ ਦੀ ਫਰਮਾਇਸ਼ ਤੇ ਸਵਾਗਤ ਪਰ ਨਾਲ ਨਾਲ ਕਰਦੇ ਜਾਈਏ ਜੀ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ ਜੀ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਤੇ ਡਾਕਟਰ ਅਮਨਦੀਪ ਕਾਲਕਾ। ਡਾਕਟਰ ਅਮਨਦੀਪ ਅਤੇ ਕਾਲਕਾ ਤੋਂ ਜੁੜ ਰਹੇ ਨੇ ਜੀ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਅਤੇ ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਸਾਰਾ ਮਲਹੋਤਰਾ ਪਰਿਵਾਰ ਜੁੜਿਆ ਹੋਇਆ ਸੀ ਅਤੇ ਨਾਲ ਹੀ ਕਾਲਕਾ ਤੋਂ ਵੀ। ਸਵਾਗਤ ਕਰਦੇ ਹਾਂ ਜੀ ਇਹਨਾਂ ਸਭ ਦਾ ਪ੍ਰੋਗਰਾਮ ਦੇ ਵਿੱਚ, ਨਿੱਘਾ ਸਵਾਗਤ ਤੁਹਾਡਾ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਕਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਸਭ ਜੁੜੇ ਹੋਏ ਨੇ ਜੀ। ਸ਼ੁਕਰੀਆ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਰਹੇ ਹੋ। ਅਤੇ ਹਰਜਿੰਦਰ ਛਿੰਦਾ, ਜਸਵੀਰ, ਜਸੀਤ, ਸੀਤਾ ਔਰ ਗੀਤਾ ਦੀ ਜੁੜੇ ਨੇ ਪਿੰਡ ਥਾਣਾ ਬਠਿੰਡਾ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਅਤੇ ਬੜਾ ਪਿਆਰਾ ਜਿਹਾ ਸੁਨੇਹਾ ਭੇਜਿਆ। ਖੁਸ਼ ਰਹੋ ਅਤੇ ਖੁਸ਼ੀਆਂ ਵੰਡੋ ਦਾ ਸੁਨੇਹਾ ਭੇਜ ਰਹੇ ਨੇ। ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋ ਰਹੇ ਹੋ। ਲਓ ਜੀ ਸੁਣਦੇ ਹਾਂ ਜੀ ਅਗਲਾ ਗੀਤ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਫਰਮਾਇਸ਼ ਸਾਨੂੰ ਆਈ ਹੈ ਜੀ ਕੈਲੀਫੋਰਨੀਆ ਤੋਂ।

ਜਦ ਤਾਨੇ ਮਾਰ ਸਤਾਉਣ ਨੇ ਝੜੀਆਂ ਸੌਣ ਦੀਆਂ ਕਦੋਂ ਕਮਲੀਏ ਹੁੰਦੀਆਂ ਰੁੱਤਾਂ ਰੂਪ ਗਵਾਉਣ ਦੀਆਂ

ਦੀਦਾਰ ਸੰਧੂ ਅਤੇ ਅਮਨੂਰ ਦੀ ਆਵਾਜ਼ 'ਚ ਸੁਣ ਰਹੇ ਸੀ ਜੀ ਗੀਤ, ਅਤੇ ਇੱਕ ਗੀਤ ਦੀ ਫਰਮਾਇਸ਼ ਸਾਨੂੰ ਵਟਸਐਪ ਜ਼ਰੀਏ ਸੁਨੇਹਾ ਪੜ੍ਹ ਦਿੱਤਾ ਸੀ ਮੈਂ ਸਕਿਟ ਨਾਭਾ ਤੋਂ, ਸੋਮਦਤ ਨਾਭਾ, ਕੈਰਵ ਨਾਭਾ, ਜੋਤੀ ਰਾਣੀ ਅਤੇ ਗੁਰਮਨ ਜੀ, ਅਤੇ ਯਮਲਾ ਜੜ ਦੀ ਆਵਾਜ਼ 'ਚ ਗੀਤ ਸੁਣਨਾ ਚਾਹ ਰਹੇ ਸਨ। ਲਓ ਜੀ ਇੱਕ ਬੜੇ ਖੂਬਸੂਰਤ ਜਿਹਾ ਆਨੰਦ ਦਾ ਇੱਕ ਗੀਤ ਸੁਣਦੇ ਹਾਂ, ਲਾਲ ਚੱਲ ਯਮਲਾ ਜੜ ਜੀ।

ਮਨਮੋਹਨ ਵਾਰਸ ਦੀ ਆਵਾਜ਼ 'ਚ ਸੁਣਦੇ ਸੀ ਜੀ ਗੀਤ, ਅਤੇ ਅਗਲਾ ਗੀਤ ਸੁਣਾਂਗੇ ਕੰਠ ਕਲੀਅਰ ਦੀ ਆਵਾਜ਼ ਦੇ ਵਿੱਚ, ਅਤੇ ਫਰਮਾਇਸ਼ ਆਈ ਕਨੇਰਾ ਮਹੱਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਮਹਿਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ ਜੀ ਦੀ ਕਲੀਅਰ ਕੰਠ ਦੀ ਆਵਾਜ਼ 'ਚ ਸੁਣ ਰਹੇ ਹਾਂ ਜੀ ਗੀਤ ਦਿਲ ਦੀ ਗੱਲ।

0: ਚੱਲਿਆ ਜੀ ਪ੍ਰੋਗਰਾਮ ਸਵਾਗਤ ਅਤੇ ਸਾਡੇ ਅਗਲੇ ਫੋਨ ਕਾਲਰ ਜੁੜ ਗਏ ਨੇ ਸਾਡੇ ਨਾਲ, ਕਰਦੇ ਹਾਂ ਉਹਨਾਂ ਨਾਲ ਗੱਲ। ਸਵਾਗਤ ਜੀ ਤੁਹਾਡਾ ਬਹੁਤ ਬਹੁਤ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ ਮਨੀਤ ਜੀ, ਕੀ ਹਾਲ ਚਾਲ?
1: ਠੀਕ ਹੈ ਜੀ, ਤੁਸੀਂ ਸੁਣਾਓ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਗੀਤ ਸੁਣਾ ਦਿਓ। ਅੜੇ ਵੇ ਅੜੇ ਲੱਗੀ ਸੌਣ ਦੀ ਘੜੀ, ਦੁੱਧ ਪੀ ਲੈ ਬਾਲਮਾ ਮੈਂ ਤੇ ਕਦੋਂ ਦੀ ਘੜੀ।
0: ਵਾਹ ਜੀ ਵਾਹ, ਠੀਕ ਹੈ ਫਿਰ ਸੁਣਦੇ ਹਾਂ ਜੀ। ਗੀਤ ਤੇ ਲੱਗ ਗਈ ਹੈ ਤੁਹਾਡੇ ਵੱਲ ਝੜੀ ਤਾਂ ਲੱਗੀ ਦਿੱਲੀ?
1: ਹਾਂ ਲੱਗੀ ਹੈ।
0: ਚਲੋ
1: ਅੜੇ
0: ਵਧੀਆ
1: ਆਇਆ
0: ਵਧੀਆ।
1: ਸਾਡੇ ਇੱਧਰ ਬਾਰਿਸ਼,
0: ਹਾਂਜੀ
1: ਔਰ ਰਸੀਆ ਜੀ ਦਾ ਜਨਮ ਦਿਨ ਹੈ। ਚਲੋ ਸਾਡੇ ਵੱਲੋਂ ਵਧਾਈ ਹੋ ਗਈ, ਨਾਲੇ ਪਾਰਟੀ ਹੋ ਗਈ
0: ਜੀ। ਵਾਹ ਵਾਹ, ਬਹੁਤ ਵਧੀਆ ਜੀ, ਪਹਿਲੀ ਵਧਾਈ ਤੁਹਾਡੀ ਆ ਗਈ, ਦੇਖ ਲਓ।
1: ਹੋਰ ਕੀ ਹੈ
0: ਜੀ,
1: ਮੈਂ ਉਹ ਪੋਤਰਾ ਹੋਇਆ ਉਹਦੀ ਵੀ ਪਾਰਟੀ ਦੇਣੀ ਹੈ, ਫਿਰ ਆਪਣੇ ਜਨਮ ਦਿਨ ਦੀ ਵੀ ਫਿਰ ਦੇਣੀ ਹੈ।
0: ਲਓ
1: ਯਾਦ
0: ਜੀ,
1: ਕਰਾ ਦਿੱਤਾ
0: ਠੀਕ ਹੈ, ਇਕੱਠੇ ਲਵਾਂਗੇ ਪਾਰਟੀ, ਹੈ ਨਾ
1: ਹਾਂਜੀ,
0: ਜੀ?
1: ਤੁਹਾਨੂੰ ਵੀ ਲੈ ਚੱਲਾਂਗੇ ਨਾਲ।
0: ਜੀ ਜੀ ਬਿਲਕੁਲ ਬਿਲਕੁਲ ਜੀ, ਆਪਾਂ ਜਾਵਾਂਗੇ
1: ਹਾਂਜੀ
0: ਜੀ। ਸ਼ੁਕਰੀਆ ਮਨਜੀਤ ਜੀ, ਬਹੁਤ ਬਹੁਤ ਚੰਗਾ ਲੱਗਾ ਗੱਲ ਕਰਕੇ। ਅਤੇ ਲਓ ਫਿਰ ਤੁਹਾਡੀ ਫਰਮਾਇਸ਼ 'ਤੇ ਸੁਣਦੇ ਹਾਂ ਜੀ, ਫਿਰ ਅਗਲਾ ਗੀਤ, ਦੁੱਧ ਪੀ ਲੈ ਜ਼ਾਲਮਾ।

ਮਨੁਰੀ ਦੀ ਆਵਾਜ਼ 'ਚ ਸੁਣੇ ਸੀ ਜੀ ਗੀਤ, ਅਤੇ ਜੀ ਇਸੇ ਗੀਤ ਦੇ ਨਾਲ ਪ੍ਰੋਗਰਾਮ ਸੁਗਾਤ ਦਾ ਪਹਿਲਾ ਹਿੱਸਾ ਪੂਰਾ ਕਰ ਰਹੇ, ਯਾਨੀ ਕਿ ਜੀ ਦਿਨ ਸ਼ੁੱਕਰਵਾਰ ਦਾ ਖਤਮ ਹੋ ਰਿਹਾ ਅਤੇ ਜੀ ਚੜ੍ਹ ਗਿਆ ਜੀ ਦਿਨ ਸ਼ਨੀਵਾਰ ਦਾ। ਨਵੇਂ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਨਵਾਂ ਦਿਨ ਚੜ੍ਹਾਵਾਂਗੇ ਜੀ ਸਾਡੀ ਨਵੇਂ ਅਗਲੇ ਗੀਤ ਦੀ ਫਰਮਾਇਸ਼ ਦੇ ਨਾਲ। ਅਤੇ ਫਰਮਾਇਸ਼ ਸਾਨੂੰ ਆਈ ਹੈ ਜੀ ਗੀਤ ਸੁਣਨ ਦੀ, ਟੋਲ ਜਗੀਰੋ ਦਾ ਮਾਸਟਰ ਸਲੀਮ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹ ਰਹੇ ਨੇ ਜੀ ਯਸ਼ਪਾਲ ਧੀਮਾਨ ਜੀ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਕੋਮਲ ਧੀਮਾਨ, ਸ਼ੁਭਮ ਧੀਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ, ਪਰਵ ਪ੍ਰਵੀਨ ਧੀਮਾਨ, ਚਿਰਾਗ, ਰਜਤ, ਰਾਜੇਸ਼ ਧੀਮਾਨ ਅਤੇ ਪੈਰ ਭਰੀ ਨਮਸਕਾਰ ਭੇਜ ਰਹੇ ਨੇ, ਚੜ੍ਹਦੀ ਕਲਾ ਦੀ ਅਰਦਾਸ ਕਰ ਰਹੇ ਨੇ ਜੀ। ਅਤੇ ਕਹਿੰਦੇ ਨੇ ਜੀ ਪੂਰਾ ਵਿਸ਼ਵਾਸ ਹੈ ਕਿ ਜੀ ਤੁਸੀਂ ਜ਼ਿੰਦਗੀ ਦੇ ਵਿੱਚ ਚੰਗੇ ਮੁਕਾਮ 'ਤੇ ਪਹੁੰਚੋਗੇ ਅਤੇ ਚੰਗੇ ਐਸਾ ਇਨਸਾਨ ਕਹਿਲਾਓਗੇ। ਅਤੇ ਜੀ ਬਿਲਕੁਲ ਜੀ, ਚੰਗੀ ਜਗ੍ਹਾ 'ਤੇ ਪਹੁੰਚੀਏ ਨਾ ਪਹੁੰਚੀਏ, ਪਰ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਮੇਰੀ ਹਮੇਸ਼ਾ ਜਾਰੀ ਹੈ ਜੀ। ਪਦ ਪਦਵੀਆਂ ਜਿਹੜੀਆਂ ਨੇ ਜੀ ਉਹ ਮਿਲਣ ਨਾ ਮਿਲਣ ਮਿਲਦੀਆਂ ਰਹਿਣੀਆਂ ਨੇ, ਮਿਲਣ ਵਾਲਿਆਂ ਨੂੰ ਵੀ ਮਿਲ ਕੇ ਲੰਘ ਗਈਆਂ, ਪਰ ਚੰਗੇ ਇਨਸਾਨ ਦੀ ਚੰਗਿਆਈ ਜਿਹੜੀ ਹੈ ਉਹਦੀ ਕੋਈ ਵੀ ਕੀਮਤ ਨਹੀਂ ਹੁੰਦੀ। ਅਤੇ ਸ਼ੁਕਰੀਆ ਐਸੀ ਅਰਦਾਸ ਕਰਨ ਦੇ ਲਈ। ਅਤੇ ਜੀ ਲਓ ਤੁਹਾਡੀ ਫਰਮਾਇਸ਼, ਅਤੇ ਸੁਣ ਰਹੇ ਹਾਂ ਜੀ ਗੀਤ ਢੋਲ ਜਗੀਰੋ।

ਇੱਕ ਸੁਨੇਹਾ ਜ਼ਰੂਰ ਪੜ੍ਹ ਲਈ ਜੀ। ਸਰਹਿੰਦੀ ਬਾਜ਼ਾਰ ਪਟਿਆਲਾ ਤੋਂ ਸਾਡੇ ਕੋਲ ਪੰਚੈਰੀ ਪ੍ਰੇਮ ਕੁਮਾਰ ਰਹੇਜਾ ਜੀ, ਕਾਂਤਾ ਰਾਣੀ ਚਰਨ ਰਹੇਜਾ, ਡੈਨੀ ਨੀਤੂ, ਜੋਤੀ ਸਜਨੀ ਜੀ ਜੁੜੇ ਨੇ। ਇਹਨਾਂ ਸਭ ਦਾ ਸਵਾਗਤ ਕਰ ਰਿਹਾ ਹਾਂ ਪ੍ਰੋਗਰਾਮ ਦੇ ਵਿੱਚ। ਮੁਕੇਸ਼ ਕਸ਼ਪ, ਸ਼ੀਤਲ ਕਸ਼ਪ ਜੀ, ਸੋਨੂੰ ਸੁਰੇਸ਼, ਰਾਜਪਾਲ ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ ਵੀ ਜੁੜੇ ਨੇ ਜੀ ਦੁਲਾਵਰ ਉੱਤਰ ਪ੍ਰਦੇਸ਼ ਜ਼ਿਲ੍ਹਾ ਮੁਰਾਦਾਬਾਦ ਤੋਂ। ਸਵਾਗਤ ਤੁਹਾਡਾ ਵੀ ਬਹੁਤ ਬਹੁਤ ਜੀ। ਅਗਲਾ ਗੀਤ ਮੰਨਤ ਨੂਰ ਦੀ ਆਵਾਜ਼ 'ਚ।

0: ਪ੍ਰੋਗਰਾਮ ਚੱਲ ਰਿਹਾ ਜੀ, ਸਵਾਗਤ ਸੁਣ ਰਹੇ ਸੀ ਜੀ ਗੀਤ ਮਿਸ ਪੂਰਾ ਦੀ ਆਵਾਜ਼ ਦੇ ਵਿੱਚ। ਸਾਡੇ ਅਗਲੇ ਫੋਨ ਕਾਲਰ ਜੁੜੇ ਨੇ, ਕਰਦੇ ਹਾਂ ਉਹਨਾਂ ਨਾਲ ਗੱਲ ਅਤੇ ਜਾਣਦੇ ਹਾਂ ਉਹਨਾਂ ਦਾ ਹਾਲ ਚਾਲ ਅਤੇ ਉਹਨਾਂ ਦੀ ਫਰਮਾਇਸ਼। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਹੈਲੋ ਹਰਪ੍ਰੀਤ ਭਾਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਹਾਲ ਚਾਲ?
1: ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਤੁਸੀਂ ਕਰ ਰਹੇ ਹੋ,
0: ਸ਼ੁਕਰ
1: ਆਨੰਦ ਲੈ ਰਹੇ ਹਾਂ।
0: ਬਸ ਜੀ, ਤੁਸੀਂ ਵਧੀਆ ਸੁਣਦੇ ਹੋ, ਅਸੀਂ ਵਧੀਆ ਸੁਣਾ ਦਈਦਾ ਜੀ।
1: ਬਿਲਕੁਲ ਜੀ।
0: ਅਤੇ ਕਿਵੇਂ ਮੌਸਮ ਦਾ ਹਾਲ ਚਾਲ? ਅਸੀਂ ਤਾਂ ਸਟੂਡੀਓ 'ਚ ਅੰਦਰ ਹਾਂ ਜੀ ਹੁਣ। ਬਹੁਤ ਵਧੀਆ ਹਾਲ ਜੀ, ਸ਼ੁਕਰੀਆ ਪੁੱਛਣ ਦੇ ਲਈ ਤੇ ਫੋਨ ਲਾਈਨ ਮਿਲਾਉਣ ਦੇ ਲਈ ਵੀ। ਤੇ ਦੱਸੋ ਕਿਹੜਾ ਗੀਤ ਸੁਣੋਗੇ? ਜੀ ਜੀ ਜੀ, ਸਾਨੂੰ ਹਾਂ ਜੀ ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਫੋਨ ਲਾਈਨ ਦੇ ਲਈ। ਹਾਂਜੀ ਬਿਲਕੁਲ ਜੀ, ਲਓ ਜੀ ਤੁਹਾਡੀਆਂ ਮੁਬਾਰਕਾਂ ਵੀ ਪਹੁੰਚਾਉਂਦੇ ਹਾਂ ਜੀ ਜੀ ਜੀ। ਤੇ ਕਿਹੜਾ ਗੀਤ ਸੁਣਾਈਏ ਦੱਸੋ? ਜੀ ਸ਼ੁਕਰੀਆ ਜੀ, ਲਓ ਜੀ ਸੁਣਦੇ ਹਾਂ ਫਿਰ ਤੁਹਾਡੀ ਫਰਮਾਇਸ਼ 'ਤੇ। ਆਸ਼ਾ ਭੋਸਲੇ ਤੇ ਮਹਿੰਦਰ ਕਪੂਰ ਜੀ ਨੇ ਗਾਇਆ ਗੀਤ, ਬੋਲੋ ਤੇਰੇ ਪਤਲੇ ਫਿਲਮ ਜੱਟੀ ਦਾ ਗੀਤ।

ਪੂਰੀਆਂ ਮਜ਼ਾ ਦਾ ਦੁੱਧ ਪੀ ਕੇ ਤੇ ਹੋਏ ਆ ਜਵਾਨ ਜੱਟੀਏ ਓਏ ਹੋਏ ਹੋਏ।

0: ਤੈਨੂੰ ਤੇ ਕੱਢਦੇ ਆ ਤੇਰੀ ਜਾਨ ਵੇ ਹੋਏ ਹੋਏ ਹੋਏ ਹੋਏ
1: ਹੋਏ ਰੂਪ ਤੇ ਜਵਾਨੀ ਤੇਰੇ ਲੈ ਗਏ ਮੈਨੂੰ ਲੁੱਟ ਕੇ ਰੂਪ ਤੇ ਜਵਾਨੀ ਤੇਰੇ ਲੈ ਗਏ ਮੈਨੂੰ ਲੁੱਟ ਕੇ ਹੋਏ ਰੂਪ ਤੇ ਜਵਾਨੀ ਤੇਰੇ ਲੈ ਗਏ ਮੈਨੂੰ ਲੁੱਟ ਕੇ ਰੂਪ ਤੇ ਜਵਾਨੀ ਤੇਰੇ ਲੈ ਗਏ ਮੈਨੂੰ ਲੁੱਟ ਕੇ ਅਸੀਂ ਮਰ ਗਏ ਬਿਨਾ ਹੱਥ ਲਾਇਆ ਤੇ ਮੋਇਆਂ ਨੂੰ ਕਿਉਂ ਮਾਰੇ ਕੁੱਟ ਕੇ ਅਸੀਂ ਮਰ ਗਏ ਬਿਨਾ ਹੱਥ ਲਾਇਆ ਤੇ ਮੋਇਆਂ ਨੂੰ ਕਿਉਂ ਮਾਰੇ ਕੁੱਟ ਕੇ ਹਾਏ ਹਾਏ ਹਾਏ ਹਾਏ ਹਾਏ ਹਾਏ ਹਾਏ ਹਾਏ ਹਾਏ

0: ਸਾਡੇ ਫੋਨ ਕਾਲਰ ਜੁੜੇ ਨੇ ਸਾਡੇ ਨਾਲ ਅਤੇ ਕਰਦੇ ਹਾਂ ਜੀ ਉਹਨਾਂ ਨਾਲ ਗੱਲ। ਸਵਾਗਤ ਜੀ, ਬਹੁਤ ਬਹੁਤ ਤੁਹਾਡਾ।
1: ਨਮਸਕਾਰ ਹਰਪ੍ਰੀਤ ਜੀ।
0: ਨਮਸਕਾਰ ਜੀ, ਕੌਣ ਕਿੱਥੋਂ ਗੱਲ ਕਰ ਰਹੇ ਹੋ ਜੀ?
1: ਮਹੇਸ਼ ਗਰਗ ਮੰਡੀ ਹਰਜੀ ਰਾਮ ਤੋਂ ਬੋਲ ਰਹੇ ਜੀ।
0: ਜੀ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਧੰਨਵਾਦ ਜੀ।
0: ਕਿਹੜੇ ਗੀਤ ਦੀ ਫਰਮਾਇਸ਼?
1: ਫਿਲਮ ਰਾਣਾ ਜੀ, ਅਸੀਂ ਅਲੜਪਣੇ ਵਿੱਚ ਅੱਖੀਆਂ ਲਾ ਲੈ
0: ਜੀ। ਸੁਰੇਸ਼ ਵਾਡਕਰ ਅਤੇ ਰਣਜੀਤ ਕੌਰ ਦੀ ਆਵਾਜ਼ 'ਚ। ਵਾਹ ਜੀ ਵਾਹ। ਲਓ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਪ੍ਰੋਗਰਾਮ 'ਚ ਸ਼ਾਮਿਲ ਹੋ ਰਹੇ ਹੋ, ਅਤੇ ਲਓ ਸੁਣਦੇ ਤੁਹਾਡੀ ਫਰਮਾਇਸ਼ ਹੈਗੀ।

आए दिन नजवानी नल चलती और आए दिन नजवानी नल चलती कुड़ती।

0: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
0: ਵਧੀਆ ਜੀ, ਤੁਸੀਂ ਸੁਣਾਓ?
1: ਬਹੁਤ ਵਧੀਆ ਜੀ। ਮਨੀਸ਼ਮਨ ਜੀ, ਸਵਾਗਤ ਤੁਹਾਡਾ ਪ੍ਰੋਗਰਾਮ 'ਚ
0: ਠੀਕ ਠਾਕ
1: ਜੀ। ਦੱਸੋ ਕਿਹੜੇ ਗੀਤ ਸੁਣਾਈਏ ਫਿਰ ਅੱਜ?
0: ਗੀਤ ਸਰ ਲਾਵਾ ਛੱਲਾ, ਨਿਮਰਤ ਖਹਿਰਾ।
1: ਛੱਲਾ ਨਿਮਰਤ ਖਹਿਰਾ, ਵਾਹ ਕਮਾਲ ਜੀ, ਸ਼ੁਕਰੀਆ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੇ ਲਈ। ਅਤੇ ਲਓ ਜੀ, ਫਿਰ ਸੁਣਦੇ ਤੁਹਾਡੀ ਫਰਮਾਇਸ਼ ਦਾ ਇਹ ਗੀਤ ਜੀ, ਛੱਲਾ ਨਿਮਰਤ ਖਹਿਰਾ ਦੀ ਆਵਾਜ਼।

ਹੁਣ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ ਡੀ ਟੀ ਐਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਟੂਡੀਓ ਘੜੀ ਮੁਤਾਬਕ 1 ਵੱਜ ਰਹੇ ਨੇ। ਲੋਪੇਸ਼ ਹੈ ਪ੍ਰੋਗਰਾਮ ਪੰਜਾਬੀ ਮੈਲੋਡੀਅਸ ਗੀਤ। ਕਰਾਂਗੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇਸ ਗੀਤ ਦੇ ਨਾਲ ਅਤੇ ਦੱਸ ਜਾਵਾਂ ਇਸ ਤੋਂ ਅਗਲਾ ਪ੍ਰੋਗਰਾਮ ਵੀ ਗੀਤ ਸੰਗੀਤ ਦੀ ਮਹਿਫਿਲ ਹੋਵੇਗੀ। ਪੰਜਾਬੀ ਮੈਲੋਡੀਅਸ ਗੀਤਾਂ ਤੋਂ ਬਾਅਦ ਪੰਜਾਬੀ ਡੂਇਟ ਮਿਊਜ਼ਿਕ ਸੁਣੋਗੇ ਅਤੇ ਉਪਰੰਤ ਭਗਤੀ ਸਿੰਘ ਦੇ ਪ੍ਰੋਗਰਾਮ ਆਰੰਭ ਹੋਣਗੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬ ਸਾਂਝੀ ਹੈ ਤੇ ਇਸ ਵਿਚਲਾ ਉਪਦੇਸ਼ ਵੀ ਸਭਨਾਂ ਲਈ ਕਲਿਆਣਕਾਰੀ ਹੈ। ਗੁਰਬਾਣੀ ਵਿੱਚ ਅਕਾਲ ਪੁਰਖ ਨੂੰ ਪੁਰਸ਼ ਅਤੇ ਕੁੱਲ ਲੋਕਾਈ ਨੂੰ ਇਸਤਰੀ ਮੰਨਿਆ ਗਿਆ ਹੈ। ਫਰਮਾਨ ਹੈ, ਇਸ ਜਗ ਮਹਿ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ, ਸਭ ਘਟ ਭੋਗ ਵੈ ਅਲਪਤ ਰਹਿ, ਅਲਖ ਨਾ ਲੱਖਣਾ ਜਾਈ। ਇਸੇ ਕਰਕੇ ਪ੍ਰਭੂ ਦੇ ਭਗਤ ਗੁਰਮੁਖ ਜਨ ਆਪਣੇ ਆਪ ਨੂੰ ਇਸਤਰੀ ਦੀ ਨਿਆਈ ਸਮਝਦੇ ਹੋਏ ਪਤੀ ਪਰਮੇਸ਼ਵਰ ਅਕਾਲ ਪੁਰਖ ਨਾਲ ਪ੍ਰੀਤ ਦੇ ਅਭਿਲਾਸ਼ੀ ਹੁੰਦੇ ਹੋਏ ਪ੍ਰਭੂ ਮਿਲਾਪ ਦੀ ਲੋਚਾ ਰੱਖਦੇ ਹੋਏ ਬਿਰਹੋ ਦੀ ਅਵਸਥਾ ਵਿੱਚ ਬੇਨਤੀ ਜੋਦੜੀ ਕਰਦੇ ਨੇ। ਬਾਬਾ ਫਰੀਦ ਜੀ ਇਸ ਅਵਸਥਾ ਨੂੰ ਬਿਆਨ ਕਰਦੇ ਹਨ, ਤਪ ਤਪ ਲੋਹ ਲੋਹ ਹਾਥ ਮਰੋਰਾਓ, ਬਾਵਲ ਹੋਈ ਸੋ ਸੌ ਲੋਰਾਓ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਨ ਸਹਿ ਨਾ ਹੀ ਦੋਸ। ਸਰਵਣ ਕਰਦੇ ਹਾਂ ਭਾਈ ਬਲਦੇਵ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਔਰ ਸ਼ਲੋਕ ਵਿੱਚ ਇਸ ਨੂੰ ਪ੍ਰੇਮ ਦੀ ਚੋਟ ਬਿਆਨ ਕਰਦੇ ਹਨ। ਸਤਿਗੁਰੂ ਦਰਸਾਉਂਦੇ ਹਨ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰੇਮ ਦੀ ਚੋਟ ਲੱਗਦੀ ਹੈ ਉਹ ਇਨਸਾਨ ਤੁਰੰਤ ਆਪਾ ਭਾਵ ਵੱਲੋਂ ਮਰ ਜਾਂਦਾ ਹੈ। ਉਸ ਦੇ ਅੰਦਰੋਂ ਸਵਾਰਥ ਖਤਮ ਹੋ ਜਾਂਦਾ ਹੈ। ਉਸ ਦੇ ਅੰਦਰ ਸਵਾਰਥੀ ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ। ਉਸ ਦਾ ਜੀਵਨ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਜਾਂਦਾ ਹੈ। ਉਹੀ ਲੱਗੀ ਹੋਈ ਚੋਟ ਪ੍ਰਭੂ ਦੇ ਦਰ 'ਤੇ ਕਬੂਲ ਹੁੰਦੀ ਹੈ। ਪਰ ਇਹ ਚੋਟ ਉਸੇ ਨੂੰ ਲੱਗਦੀ ਹੈ ਜਿਸ ਨੂੰ ਪਰਮੇਸ਼ਰ ਆਪ ਲਾਉਂਦਾ ਹੈ। ਉਸ ਦਾਨਸ਼ਵਰ ਤੀਰ ਅੰਦਾਜ਼ ਪ੍ਰਭੂ ਨੇ ਜਿਸ ਜੀਵ ਦੇ ਹਿਰਦੇ ਵਿੱਚ ਪ੍ਰੇਮ ਦਾ ਤੀਰ ਮਾਰ ਦਿੱਤਾ, ਉਸ ਹਿਰਦੇ ਵਿੱਚੋਂ ਇਹ ਪ੍ਰੇਮ ਦਾ ਤੀਰ ਫਿਰ ਕਦੇ ਨਿਕਲਦਾ ਨਹੀਂ ਹੈ। ਗੁਰਵਾਕ ਹੈ, ਨਾਨਕ ਲੱਗੀ ਤੁਰ ਮਰੈ, ਜੀਵਨ ਨਾਹੀ ਤਾਣ, ਚੋਟੈ ਸੇਤੀ ਜੋ ਮਰੈ, ਲੱਗੀ ਸਾ ਪਰਵਾਨ। ਜਿਸ ਨੂੰ ਲਾਏ ਤਿਸ ਲੱਗੈ, ਲੱਗੀ ਤਾਂ ਪਰਵਾਨ, ਪਿਰਮ ਪੈਕਾਮ ਨਾ ਨਿਕਲੈ, ਲਾਇਆ ਤਿੰਨ ਸੋ ਜਾਨ। ਬਾਬਾ ਕਬੀਰ ਜੀ ਆਪਣੇ ਇੱਕ ਸਲੋਕ ਵਿੱਚ ਇਸੇ ਚੋਟ ਨੂੰ ਸ਼ਬਦ ਦੀ ਚੋਟ ਗੁਰਬਾਣੀ ਦੀ ਰਾਹੀਂ ਬਿਆਨ ਕਰਦੇ ਹਨ ਕਿ ਦੁਨੀਆਂ ਦੇ ਸੰਸੇ, ਲੋਕ ਲਾਜ, ਅਹੰਕਾਰ ਆਦਿਕ ਦੀ ਚੋਟ ਤਾਂ ਦੁੱਖਦਾਈ ਹੁੰਦੀ ਹੈ, ਪਰ ਗੁਰੂ ਦੇ ਸ਼ਬਦ ਦੀ ਚੋਟ ਸੁਖਦਾਈ ਹੁੰਦੀ ਹੈ। ਕਿਉਂਕਿ ਗੁਰੂ ਜੀ ਦੇ ਸ਼ਬਦ ਰੂਪੀ ਨੇਜੇ ਦੀ ਚੋਟ ਜਿਸ ਗੁਰੂ ਪਿਆਰੇ ਨੂੰ ਲੱਗਦੀ ਹੈ, ਉਸ ਦੇ ਅੰਦਰ ਬਿਰਹਣੀ ਇਸਤਰੀ ਦੀ ਤਰ੍ਹਾਂ ਪ੍ਰਭੂ ਪਤੀ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਇਸ ਪਰਥਾਏ ਗੁਰਵਾਕ ਇਸ ਪ੍ਰਕਾਰ ਹੈ, ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇ ਉਸਾਸ, ਚੋਟ ਸਹਾਰੈ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਭਾਵ ਜੋ ਭਾਗਾਂ ਵਾਲਾ ਮਨੁੱਖ ਸ਼ਬਦ ਦੀ ਚੋਟ ਅਕਸਰ ਖਾਂਦਾ ਰਹਿੰਦਾ ਹੈ, ਉਸ ਪੂਜਨ ਯੋਗ ਮਨੁੱਖ ਦਾ ਕਵੀ ਜੀ ਕਹਿੰਦੇ, ਮੈਂ ਤਾਂ ਹਰ ਵੇਲੇ ਦਾਸ ਬਣਨ ਲਈ ਤਿਆਰ ਹਾਂ। ਬਾਬਾ ਕਬੀਰ ਜੀ ਇਸ ਪਰਥਾਏ ਇੱਕ ਹੋਰ ਬਚਨ ਕਰਦੇ ਹਨ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਸ਼ੇਕ। ਵਿਚਾਰ ਅਧੀਨ ਸ਼ਬਦ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਇਸੇ ਨੂੰ ਹੀ ਪ੍ਰੇਮ ਦਾ ਤੀਰ ਬਿਆਨ ਕਰਦੇ ਹਨ। ਸ਼ਬਦ ਦੇ ਆਰੰਭ ਵਿੱਚ ਗੁਰਦੇਵ ਫੁਰਮਾਉਂਦੇ ਹਨ, ਹਰ ਦਰਸ਼ਨ ਕਉ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ। ਹੇ ਸਖੀਏ, ਜਦੋਂ ਦਾ ਉਸ ਪਰਮ ਪਿਤਾ ਪਰਮਾਤਮਾ ਨੇ ਮੇਰੇ ਮਨ ਵਿੱਚ ਆਪਣੇ ਪ੍ਰੇਮ ਦਾ ਅਨਿਆਲਾ ਤੀਰ ਮਾਰਿਆ ਹੈ, ਉਸ ਦੇ ਕਾਰਨ ਹੁਣ ਮੇਰਾ ਮਨ ਪਰਮਾਤਮਾ ਦੇ ਦਰਸ਼ਨਾਂ ਵਾਸਤੇ ਇਉਂ ਤੜਪ ਰਿਹਾ ਜਿਸ ਤਰ੍ਹਾਂ ਪਾਣੀ ਤੋਂ ਬਗੈਰ ਕੋਈ ਪਿਆਸਾ ਮਨੁੱਖ ਤੜਪਦਾ ਹੈ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਹੇ ਸਖੀਏ, ਮੇਰੀ ਹਾਲਤ ਕੁਝ ਐਸੀ ਬਣ ਗਈ ਹੈ ਕਿ ਪ੍ਰਭੂ ਦਾ ਪਿਆਰ ਮੈਨੂੰ ਕੋਈ ਪ੍ਰੀਤਮ ਦੇ ਪ੍ਰਭੂ ਦੇ ਪਿਆਰ ਦੀ ਗੱਲ ਸੁਣਾਵੇ। ਕੋਈ ਐਸਾ ਪਿਆਰਾ ਗੁਰਮੁਖ ਪਿਆਰਾ ਪ੍ਰਭੂ ਜੀ ਦੀ ਕੋਈ ਗੱਲ ਸੁਣਾਵੇ, ਮੈਨੂੰ ਕੋਈ ਮਨੁੱਖ ਉਸ ਦੀ ਸਿਫਤ ਸਲਾਹ ਸੁਣਾਵੇ, ਤਾਂ ਉਸ ਦੀਆਂ ਸਿਫਤਾਂ ਸੁਣ ਕੇ ਇਉਂ ਪ੍ਰਤੀਤ ਹੁੰਦਾ ਕਿ ਉਹੀ ਮਨੁੱਖ ਮੇਰਾ ਅਸਲ ਵਿੱਚ ਭਰਾ ਹੈ, ਮੇਰਾ ਵੀਰ ਹੈ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੇ ਸਤਿਗੁਰ ਕੀ ਮਤ ਧੀਰ। ਸਖੀਏ, ਮੇਰੇ ਸਤਿਗੁਰ ਦੀ ਮਤ ਸ਼ਾਂਤੀ ਦੇਣ ਵਾਲੀ ਹੈ, ਗੁਰੂ ਜੀ ਦੀ ਮਤ ਧੀਰਜ ਅਤੇ ਸਹਿਜ ਬਖਸ਼ਦੀ ਹੈ, ਮੇਰੇ ਸਤਿਗੁਰੂ ਜੀ ਦੀ ਮਤ ਮਨੁੱਖੀ ਜੀਵਨ ਅੰਦਰ ਕੋਮਲਤਾ ਪੈਦਾ ਕਰਨ ਵਾਲੀ ਹੈ। ਐਸੇ ਸਤਿਗੁਰ ਦੀ ਮਤ ਲੈ ਕੇ ਹੀ ਸਖੀ ਮੈਨੂੰ ਵੀ ਮਿਲਿਆ ਕਰ ਅਤੇ ਮੈਨੂੰ ਮੇਰੇ ਪਿਆਰੇ ਪ੍ਰੀਤਮ ਦੀ ਸਿਫਤ ਸਲਾਹ ਸੁਣਾਇਆ ਕਰ। ਸ਼ਬਦ ਦੇ ਅਖੀਰ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪ੍ਰਭੂ ਜੀ ਦੇ ਚਰਨਾਂ ਵਿੱਚ ਇਲਤਜ਼ਾ

0: ਭਾਵ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ ਜੀ, ਆਪਣੇ ਦਾਸ ਨਾਨਕ ਦੀ ਦਰਸ਼ਨਾਂ ਦੀ ਤਾਂਘ ਪੂਰੀ ਕਰੋ। ਹੇ ਹਰੀ ਪ੍ਰਭੂ ਜੀ, ਆਪ ਜੀ ਦੇ ਦਰਸ਼ਨ ਕਰਨ ਨਾਲ ਮੇਰੇ ਹਿਰਦੇ ਨੂੰ ਠੰਡ ਪੈ ਜਾਂਦੀ ਹੈ, ਇਸੇ ਲਈ ਆਪਣੇ ਦਰਸ਼ਨ ਦੀਦਾਰ ਬਖਸ਼ ਕੇ ਮੇਰਾ ਤਨ ਅਤੇ ਮਨ ਠਾਰ ਦਿਓ। ਇਸ ਪਰਥਾਇ ਗੁਰਵਾਕ ਹੈ, ਜਨ ਨਾਨਕ ਕੀ ਹਰ ਆਸ ਪੂਜਾਵੋ, ਹਰ ਦਰਸ਼ਨ ਸ਼ਾਂਤ ਸਰੀਰ।
1: ਮੇਰਾ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਸਬੀਰ ਸਿੰਘ। ਸੱਚੀ ਪ੍ਰੀਤ ਰੱਖਣ ਵਾਲੇ ਗੁਰਮੁਖ ਉਸ ਸੱਚੇ ਦਾ ਓਟ ਆਸਰਾ ਤੱਕਦੇ ਨੇ। ਉਹਨਾਂ ਦੇ ਭਾਣੇ ਬਾਕੀ ਦੀਆਂ ਸਿਆਣਪਾਂ ਵਿਅਰਥ ਹਨ, ਕਿਉਂਕਿ ਸਰਬ ਰੱਖਿਅਕ ਅਤੇ ਸਭਨੀ ਥਾਈਂ ਰਾਖਾ ਅਕਾਲ ਪੁਰਖ ਹੀ ਹੈ। ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਰਾਗ ਬਿਲਾਵਲ ਵਿੱਚ ਉਚਾਰੇ ਸ਼ਬਦ ਵਿੱਚ ਜੀਵਨ ਸੇਧ ਦਿੰਦੇ ਹਨ ਅਤੇ ਪਰਮੇਸ਼ਰ 'ਤੇ ਪੂਰਨ ਭਰੋਸਾ ਪ੍ਰਗਟਾਉਂਦੇ ਹਨ। ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ, ਅਵਰ ਸਿਆਣਪਾ ਬਿਰਥੀਆ ਪਿਆਰੇ, ਰਾਖਨ ਕਹੋ ਤੁਮ ਏਕ। ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਗੋਪਾਲ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਨੇ।

0: ਹੁਣ ਤੁਸੀਂ ਭਗਤੀ ਸੰਗੀਤ ਦੇ ਪ੍ਰੋਗਰਾਮ ਵਿੱਚ ਇਹ ਭੇਟਾਂ ਸੁਣ ਰਹੇ ਸੀ। ਡੀ ਟੀ ਐੱਚ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਜਲੰਧਰ ਕੇਂਦਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਪੰਜਾਬੀ। ਇਸ ਵੇਲੇ ਸਵੇਰੇ 4 ਵੱਜ ਚੁੱਕੇ ਨੇ। ਹੁਣ ਅਸੀਂ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।
1: ਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਹਉ ਭਗਤ ਕਰ ਨੀਚ ਸਦਾਏ ਹਉ ਨਾਨਕ ਮੁਖੰਤਰ ਭਾਏ ਬੋੜੀ ਸਤਿਗੁਰ ਤੁਮਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਘਰ ਵਿਦੇਸ਼ ਗਿਆਨ ਅੰਜਣ ਦੀਆ ਇਹਨੀ ਮਿੱਤਰੀ ਜਗਤ ਨਿਹਾਲਿਆ ਕਦਮ ਛੋੜ ਦੂਜੇ ਲੱਗੇ
2: ਡੁੱਬੇ ਸੇ ਬਨ ਜਾ ਰਿਹਾ।

ਸਤਿਗੁਰੂ ਮਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨਕਾ ਰੁਦੇਸ ਗਿਆਨ ਜੰਦੀਆ ਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੈ।

वाहे गुरु जी का खालसा, वाहे गुरु जी की फतेह।

ਸਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇ।

0: ਚਰਨ ਤਪਰ ਸਕੇ ਹੱਥ, ਚਰਨ ਗੁਰ ਅਮਰ ਪਵਲ ਰੇ, ਹੱਥ ਤਪਰ ਸਕੇ ਹੱਥ, ਹੱਥ ਲਗੇ ਗੁਰ ਅਮਰ ਪੇ, ਜੀਤ ਪਰ ਸਕੇ ਹੱਥ, ਜੀ ਗੁਰ ਅਮਰ ਪਣਿਜੇ, ਨੈਣ ਤਪਰ ਸਕੇ ਹੱਥ, ਨੈਣ ਗੁਰ ਅਮਰ ਪਖਿਜੇ, ਸਰਵਨ ਤਪਰ ਸਕੇ ਹੱਥ, ਸਰਵਨ ਗੁਰ ਅਮਰ ਸੁਨਿਜੇ, ਸਕੇ ਹੱਥ ਸੋਹੀਓ ਜਿਤ ਹੀ ਬਸੇ ਗੁਰ ਅਮਰਦਾਸ, ਨਿਜ ਜਗਤ ਪ੍ਰਿਤ ਸਕੇ ਹੱਥ ਸੋ ਸਿਰ ਜਾਲ ਪਣੇ ਜੋ ਸਿਰ ਨਿਵੇ, ਗੁਰ ਅਮਰ ਨਿਤ
1: ਰਹੇ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸਿਆ ਮੁਖ ਹੋਏ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ ਕਿੰਨੇ ਦਾ ਪਰਚੋ ਲਾਇਓ, ਕਹਿਤਿਆ ਕਹਿਤ ਕੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰਦੇ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ।
2: ਪਹਿਰ ਸਮਾਲ ਸਮਾਹੋ ਗਿਆਨ ਹੈ ਆਸਨ ਚੜਿਓ, ਧਰਮ ਤਨਖ ਕਰ ਗਏਓ, ਭਗਤ ਸੀਲੇ ਸਰ ਲੜਿਓ, ਪੈ ਨਿਰਭਉ ਹਰ ਅਟਲ ਮਨ, ਸ਼ਬਦ ਗੁਰ ਨੇ ਜਾ ਗੱਡਿਓ, ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੋਤ ਬੇਖੰਡਿਓ, ਬਲਹੋ ਪੁਹਾਲ ਤੇ ਜੋਤਨਾ ਨਿਰਪਤ ਨਾਥ ਨਾਨਕ ਬਰ, ਗੁਰ ਅਮਰਦਾਸ ਸਚ ਸਲ ਪਨ, ਤੈ ਦਲ ਜਿੱਤੋ ਇਮ ਜੁਤ ਕਰ।
1: ਕੰਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਣੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਫਲ।

0: ਬਲ ਸਦ ਬਲਿਹਾਰ
1: ਤਿਨਰ ਦੁੱਖ ਨੇ ਭੁੱਖ ਤਿਨਰ ਨੇ ਧਨੋ ਕਹੀਐ ਤਿਨਰ ਸੋਕ ਨੋ ਹੁਐ ਤਿਨਰ ਸੇ ਅੰਤ ਨਾ ਲਹੀਐ ਤਿਨਰ ਸੇਵ ਨੋ ਕਰੈ ਤਿਨਰ ਸਹਿ ਸਹਿ ਸਮਪੈ ਤਿਨਰ ਦੁਲੀਚੈ ਬਹੈ ਤਿਨਰ ਉਥਪ ਬਿਥਪੈ ਸੁਖ ਲਹੈ ਤਿਨਰ ਸੰਸਾਰ ਮੈਂ ਅਭੈ ਪਟ ਰਿਪ ਮਦ ਤੇ ਸਕਿਆਥ ਤਿਨਰ ਜਾਲਪ ਭਣੈ ਗੁਰ ਅਮਰਦਾਸ ਸੁਪ੍ਰਸੰਨ ਜੇ
2: ਤੂੰ ਸਤਿਗੁਰ ਚੋਂ ਜੁਗੀ ਆਪੇ ਆਪੇ ਪਰਮੇਸ਼ਰ।

ਸਤ ਸੁਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਧੀਰਜ ਤੁਰ ਤਵਲ ਤੁਜਾ ਸੇਤ ਬੈਕੁੰਠ ਬੀਣਾ ਪਰਸੇ ਸੰਤ ਪਿਆਰ ਜਿਹ ਕਰਤਾਰੇ ਸੰਜੋਗ।

ਸੋ ਕਹੋ ਟਲ ਗੁਰ ਸੇਵੀਆ ਅਹਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹ ਕੁਰਸਹ ਝੱਟੀਐ ਤੁਧ ਡਿਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ।

बचनी तोर

हम सारे दीन दयाल न तुम सारे।

बचने तो

वेदास आस लग जीवा चिर भयो दर्शन देखे बहुत जन्म बिछड़े थे माधव।

ਚਿਰ ਪਾਇਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ।

मन मन जन कौ पूरन दीजै।

ਦਿੱਤੇ ਬੰਦ ਬੰਦ ਕਟਾਏ ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਵਾਸ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇਤਾਣਿਆਂ ਦੇ ਤਾਨ, ਨੇ ਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਓ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ, ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ, ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ, ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਸੁਖ ਹੋਵੇ, ਨਾਮ ਚੇਤੇ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬ

0: ਨਾ ਹੋ ਟੁੱਟੇ ਨਾ ਮਰ ਲੱਗੇ ਨਾ ਹੋ ਜੜੇ ਨਾ ਜਾਏ ਤਾਂ ਸੁਮਾਨ ਸਨਾਨ ਕਾ ਜੋਗਲ ਚੱਲੇ ਪਾਏ ਚੌਂਕਣ ਮੂੰਹ ਲਾਇਆ ਬੈ ਚੌਂਕੇ ਪਾਇਆ ਸਿਖਾ ਕਣ ਚੜਾਈਆਂ ਗੁਰੂ ਬ੍ਰਾਹਮਣ ਥੀ ਜਾ ਉਹ ਮੂੰਹ ਆਓ ਚੜ ਪਿਆ ਨਿਤਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸਜੀ ਨਾਲ ਤੱਗ ਕਬਾ ਕੱਤੀਆਂ ਬਾਹਮਣ ਵੱਟੇ ਆਏ ਕੋਈ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਕੋਈ ਪੁਰਾਣਾ ਸੁੱਟੀਏ ਪਰ ਪਾਈਏ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋ
0: ਮਹੱਲਾ ਪਹਿਲਾ ਨਾ ਮੰਨੀਏ ਪਤ ਉਪਜੇ ਸਾਲਾ ਹੀ ਸਸੂਤ ਦਰਗਹਿ ਅੰਦਰ ਪਾਈਏ ਤੱਗ ਨਾ ਝੂਠ ਸਬੂਤ ਮਹੱਲਾ ਪਹਿਲਾ ਤੱਗ ਨਾ ਇੰਦਰੀ ਤੱਗ ਨਾ ਨਾਰੀ ਪਲਕੇ ਥੁੱਕ ਪਵੇ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ

0: ਨਾਨਕ ਕੂੜ ਰਹਿਆ ਪ੍ਰਭੂ।
1: ਮੱਥੇ ਟਿੱਕਾ ਤੇਰ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਤਾਂ ਲੈ ਪੂਜੇ ਪ੍ਰਾਣ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੀ ਉੱਪਰ ਕਿਸੇ ਨਾ ਜਾਣਾ, ਦੇਖ ਕੇ ਚੌਂਕਾ ਗੱਡੀ ਕਾ ਰੂਪੁਰਾ ਬੈਠੇ ਕੂੜਿਆ, ਮਤ ਪਿੱਟੇ ਵੇ ਮਤ ਪਿੱਟੇ, ਅੰਨ ਸਾਡਾ ਫਿੱਟੇ ਤਨ ਫਿੱਟੇ ਫੇਟ ਕਰੇ, ਮਨ ਜੂਠੇ ਚੁਰੀ ਪਰੇ।
0: ਉਹ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ, ਸੱਚ ਪਾਈਆ ਪੌੜੀ ਚ ਤੇ ਅੰਦਰ ਸਭ ਕੋ, ਇੱਕ ਨਦਰੀ ਹੇਠ ਚਲਾਇਂਦਾ ਆਪੇ ਦੇਵੜਿਆ।

ਚਿੱਤੇਂਦਰ ਸਾਕੋ ਵਿਖ ਨਦਰੀ ਹੇਠ ਚਲਾਇਂਦਾ ਆਪੇ ਦੇ ਵੜਿਆਈਆਂ ਆਪੇ ਹੀ ਕਰਮ ਕਰਾਇਂਦਾ ਵੱਡੋ ਵੜਾ ਵਡਮੇਦਨੀ ਸਿਰੇ ਸਿਰ ਧੰਦੇ ਲਾਇਂਦਾ ਨਗਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇਂਦਾ ਧਰਮ

0: ਜੋਬਨ ਹਾਰਿਆ ਜੋਬਨ ਹਾਰਿਆ ਜੋਬਨ ਹਾਰ
1: ਪੌੜੀ ਤੁਰੇ ਪਲਾਣੇ ਪਾਉਣ ਵੇਖਣ ਰੰਗੀ ਹਰਮ ਸਵਾਰਿਆ ਕੋਠੇ ਮੰਡਲ ਮਾੜੀਆਂ ਨਾਲ ਬੈਠੇ ਘਰ ਪਸਾਰਿਆ ਚੀਜ ਕਰਨ ਮਨ ਪਾਉਂਦੇ ਹਰ ਬੁੱਝਣ ਨਾ ਹੀ ਹਾਰਿਆ ਕਰ ਫੁਰਮਾਇਆ ਸਖਾਇਆ ਵੇਖ ਮਹਿਲਤ ਮਰਨ ਵਿਸਾਰਿਆ ਜਰ ਆਈ ਜੋਬਨ ਹਾਰਿਆ ਜਰ ਆਈ।

0: ਸਦਾ ਸਭ ਕੋਏ। ਸੁੱਤ ਕਿਉਂ ਕਰ ਰੱਖੀਏ ਸੁੱਤ ਪੈਰ ਸੋਏ, ਨਾਨਕ ਸੁੱਤ ਕਿਉਂ ਨਾ ਉਤਰੇ, ਗਿਆਨ ਉਤਾਰੇ ਤੋਏ ਮਹਲਾ ਪਹਿਲਾ।
1: ਮਨ ਕਾ ਸੁਤਕ ਲੋਭ ਹੈ ਜੇ ਵਾ ਸੁਤਕ ਕੂੜ, ਅੱਖੀ ਸੁਤਕ ਵੇਖਣਾ ਪਰ ਤ੍ਰਿਆ ਪਰ ਧਨ ਰੂਪ, ਕਨੀ ਸੁਤ ਕੰਨ ਪਹਿਲਾ ਇਤਵਾਰੀ ਖਾ, ਨਾਨਕ ਹੰਸਾ ਆਦਮੀ ਮਧੇ ਜਮ ਪੁਰ ਜਾ।
0: ਮਹਲਾ ਪਹਿਲਾ ਸਭ ਸੁਤ ਪਰਮ ਹੈ ਦੂਜੇ ਲੱਗੇ ਜਾਏ, ਜੰਮਣ ਮਰਨਾ ਹੁਕਮ ਹੈ।

ਪੌੜੀ ਸਤਿਗੁਰੂ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀ।

0: ਸੁੱਚੇ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ ਸੁੱਚਾ ਹੋ ਕੇ ਜੇ ਵਿਆਹ ਲੱਗਾ ਪਣ ਸਲੋਕ ਕੋ ਹੱਥੀ ਜਾਈ ਸਟਿਆ ਕਿਸੋ ਲੱਗਾ ਦੋਕ ਅਣ ਦੇਵਤਾ ਪਾਣੀ ਦੇਵਤਾ ਬੈਸੰਤੁਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕਵਿਤ ਪਾਪੀ ਸੋਧਨ ਗੱਡਿਆਂ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇਂ ਰਸਖਾ ਹੈ ਨਾਨਕ ਐਵੇਂ ਜਾਣੀਏ ਤਿਤ ਮੁਖ ਥੁੱਕਾਂ ਪਾਹੇ
1: ਬਣ ਜੰਮੀਆਂ ਬਣ ਜੰਮੀਆਂ ਭੰਡ ਮੰਗਣ ਵੇ ਆਹੋ ਭੰਡ ਹੋਵੇ ਦੋਸਤੀ ਭੰਡ ਹੋ ਚੱਲੇ ਰਾਹੋ ਭੰਡ ਬੂਆ ਭੰਡ ਭਾਲੀਏ ਭੰਡ ਹੋਵੇ ਬੰਧਾਨ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਭੰਡੋ ਹੀ ਭੰਡ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕ ਸੱਚਾ ਸੋਏ ਜਿਤ ਮੁਖ ਸਦਾ ਸਾਲਾ ਹੀ ਹੈ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰ